0: ਛੱਡਿਆ। ਆ ਬੱਚਾ ਦੇਖੋ, ਇਹਨੂੰ ਜਦੋਂ ਲੈ ਕੇ ਜਾਂਦੇ, ਆ ਦੇਖੋ ਇਹਦੇ ਹੱਥ, ਇਹਨੂੰ ਲੈ ਕੇ ਜਾਂਦੇ ਨੇ। ਹੁਣ ਉਹ ਕਹਿੰਦਾ ਮੈਂ ਰਾਹੁਲ ਨੂੰ ਮਿਲਣਾ, ਤੇ ਉਹ ਪ੍ਰਿਯੰਕਾ ਗਾਂਧੀ ਆਉਂਦੀ ਹੈ ਤੇ ਕਹਿੰਦੀ ਵੀ ਮੈਂ ਓਕੇ ਆਪਣੇ ਭਰਾ ਨੂੰ ਬੁਲਾ ਕੇ ਲਿਆਉਂਦੀ ਹਾਂ। ਇਹ ਪਲ ਜਿਹੜਾ ਨਾ ਇਸ ਵਕਤ, ਇਹ ਇੱਕ ਪਲ ਜਿਹੜਾ ਬਹੁਤ ਭਾਵੁਕ ਪਲ ਹੈ, ਬਹੁਤ ਅੱਖਾਂ ਦੇ ਵਿੱਚੋਂ ਹੰਝੂ ਆਉਣ ਵਾਲਾ। ਉਹ ਕੁਛ ਨੀ, ਉਹਨੂੰ ਵਿਚਾਰੇ ਨੂੰ ਲੈਣ ਦੇਣ ਕੁਛ ਨੀ ਆ। ਉਹ ਹੋ ਸਕਦਾ ਕਿ ਇੱਕ ਨਾ ਦਿਲਾਂ ਦੀ ਸਾਂਝ ਹੀ ਹੁੰਦੀ ਹੈ ਕਿਸੇ ਵੇਲੇ, ਤੇ ਉਸਦਾ ਰਾਹੁਲ ਪ੍ਰਤੀ ਉਹਦਾ ਝੁਕਾਵ ਕਿ ਮੈਂ ਇਹਨੂੰ ਮਿਲਣਾ ਹੈ। ਉਹਨੂੰ ਦੁਨੀਆਦਾਰੀ ਦਾ ਕੋਈ ਪਤਾ ਨੀ, ਪਰ ਇਹਨੂੰ ਵੀ ਡਿਟੇਨ ਕਰਕੇ ਆਈ ਡੋਨਟ ਨੋ ਕਿ ਬੀਜੇਪੀ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਕਿ ਇਹੋ ਜਿਹਾ ਤੋਂ ਵੀ ਖਤਰਾ। ਤੇ ਇਹਦਾ ਮਤਲਬ ਵਾਕਿਆ ਹੀ ਫਿਰ ਕਿਤੇ ਨਾ ਕਿਤੇ ਡਰ ਤੇ ਸਹਿਮ ਜਿਹੜਾ ਹੈ ਬੀਜੇਪੀ ਸਰਕਾਰ ਦੇ ਵਿਚ ਬੈਠ ਗਿਆ ਕਿ ਇਹ ਵੀ ਖਤਰਾ ਮਹਿਸੂਸ ਇਸ ਨੌਜਵਾਨ ਤੋਂ ਹੋ ਰਿਹਾ। ਤੇ ਮਾਂ ਬਾਪ ਨੂੰ ਕਹਿ ਸਕਦੇ ਸੀ ਵੀ ਇਹਨੂੰ ਲੈ ਜਾਓ, ਹਨਾ, ਕਿਉਂ ਜੀ ਕਹਿ ਸਕਦੇ ਸੀ ਵੀ ਮਾਂ ਬਾਪ ਨੂੰ ਜਿਹੜੇ ਵੀ ਜਿਹਦੇ ਨਾਲ ਵੀ ਆਇਆ ਵੀ ਜਿੱਦ ਕਰਕੇ ਚਲੋ ਰਾਹੁਲ ਨੂੰ ਬੁਲਾ ਦੋ ਤੇ ਇਹਨੂੰ ਲੈ ਜਾਓ, ਪਰ ਪੁਲਿਸ ਨੇ ਉਹਨੂੰ ਵੀ ਡਿਟੇਨ ਕਰਕੇ ਆਇਆ, ਉਹਨੂੰ ਇਤਿਹਾਸ ਦੇ ਪੰਨਿਆਂ ਚ ਇਹ ਵੀ ਨਾਂ ਦਰਜ ਕਰਾ ਲਿਆ। ਖੈਰ ਮੈਨੂੰ ਕਾਲਰ ਨੇ ਫਿਰ ਵਾਇੰਡ ਅਪ ਕਰਦੇ ਆ। ਵੈਲਕਮ ਜੀ, ਹੈਲੋ, ਚਲੋ ਲਾਸਟ ਕੁਐਸਚਨ ਹੈ ਜੀ ਤੁਹਾਡੇ ਕੋਲ।
1: ਜੀ ਮੈਂ ਗੱਲ ਕਰਨਾ ਚਾਹਾਂਗੀ ਕਿ ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜੈਨ ਜ਼ੈਡ ਨੂੰ ਅਲਫਾ, ਬੀਟਾ ਤੇ ਗਾਮਾ ਵਿਚ ਨਾ ਤੁਸੀਂ ਵੰਡੋ, ਕੀ ਕਹਿਣਾ ਚਾਹੋਗੇ?
2: ਬਹਿਤਾ ਅਲਫਾ ਬੀਟਾ ਗਾਮਾ, ਮੇਰੇ ਖਿਆਲ ਸ਼ਬਦ ਇਹ ਆਪਣੀ ਭਾਸ਼ਾ ਦੇ ਸ਼ਬਦ ਨੀ ਹੈਗੇ, ਉਹਨਾਂ ਦਾ ਮਤਲਬ ਐਜੂਕੇਸ਼ਨ ਦੇ ਤਿੰਨ ਸ਼ਬਦ ਨੇ ਇਹ ਸ਼ੁਰੂ ਆ, ਜਿਵੇਂ ਏ ਬੀ ਸੀ ਆ, ਏਦਾਂ ਦੇ ਅਲਫਾ ਬੀਟਾ ਗਾਮਾ। ਤੇ ਦੂਜੀ ਗੱਲ ਆ, ਪਰ ਆਪਾਂ ਇਹ ਗੱਲ ਕਰਦੇ ਨੇ ਨੌਜਵਾਨਾਂ ਦੇ ਨਾਲ, ਉਹ ਗੱਲ ਹੋਰ ਹੈ। ਗਾਮਾ ਦਾ
1: ਉਹਦਾ
2: ਹਾਂ, ਇਹ ਆਪਣੀ ਆਪਾਂ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ, ਜਿਹੜੇ ਕਿ ਅਲਫਾ ਜੈਨ ਜੈਡ ਜਿਹੜੇ ਹੈਗੇ ਆ ਉਹ ਜਾਣਗੇ ਆ, ਨਵੀਂ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਹੁਣ ਅੱਗੇ ਵੱਧ ਰਹੀ ਆ, ਅਲਫਾ ਜਿਹੜੇ ਕਿ ਆਪਣਾ ਟੈਕਨੋਲੋਜੀ ਦੇ ਵਿੱਚ ਕੰਪਿਊਟਰ ਦੇ ਮਾਹਰ ਹੋ ਗਏ ਆ, ਬੀਟਾ ਉਸ ਤੋਂ ਅੱਗੇ ਆ ਗਏ, ਗਾਮਾ ਉਸ ਤੋਂ ਅੱਗੇ ਆ ਗਏ। ਤੇ ਇਹਨਾਂ ਤਿੰਨ ਜਿਹੜੀਆਂ ਤਿੰਨ ਚਾਰ ਸ਼੍ਰੇਣੀਆਂ ਨੇ ਸਾਡੇ ਨੌਜਵਾਨਾਂ ਦੀਆਂ, ਤੇ ਇਹਨਾਂ ਦੇ ਸੰਦਰਭ ਦੇ ਵਿੱਚ ਨਿਤਿਨ ਨਵੀਨ ਕਹਿੰਦੇ ਵੀ ਇਹਨੂੰ ਤੁਸੀਂ ਹੁਣ ਵੰਡਣ ਲੱਗ ਪਏ ਹੋ, ਤੁਸੀਂ ਇਹਨਾਂ ਨੂੰ ਨਾ ਵੰਡੋ। ਤੇ ਉਹਨਾਂ ਨੇ ਕਿਹਾ ਵੀ ਜੈਨ ਜੈਡ ਜਿਹੜਾ ਕਿ ਘੁਸਪੈਠ ਕਰੇਗਾ, ਅਸੀਂ ਉਹਨਾਂ ਨੂੰ ਇੱਥੇ ਹੱਕ ਨਹੀਂ ਦੇਵਾਂਗੇ, ਇਹ ਗੱਲ ਬਿਲਕੁਲ ਵੀ ਨਹੀਂ। ਵੈਸੇ 10 ਨੂੰ ਜੈਨ ਜੈਡ ਦਾ ਜਿਹੜਾ ਪ੍ਰਦਰਸ਼ਨ ਵੀ ਹੈ ਉਹ ਵੱਖਰੀ ਗੱਲ ਹੈ, ਪਰ ਇਹ ਕੁਝ ਅਲਫਾ ਬੀਟਾ ਗਾਮਾ ਜਿਹੜੇ ਜੈਨ ਜੈਡ ਸੀ ਉਹਨਾਂ ਨੂੰ ਸੰਬੋਧਨ ਕਰ ਰਹੇ ਸੀਗੇ ਭਾਜਪਾ ਪ੍ਰਧਾਨ। ਤੇ ਹੁਣ ਗੱਲ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਖੁਦ ਵੰਡ ਰਹੇ ਹੋ, ਦੇਸ਼ ਨੂੰ ਵੰਡ ਰਹੇ ਹੋ, ਦੇਸ਼ ਦੇ ਟੁਕੜੇ ਕਰ ਰਹੇ ਹੋ, ਦੇਸ਼ ਦੀਆਂ ਆਤਮਾ ਵੰਡ ਰਹੇ ਹੋ, ਦੇਸ਼ ਦੇ ਮਾਇੰਡ ਵੰਡ ਰਹੇ ਹੋ, ਦੇਸ਼ ਦਾ ਸਿਧਾਂਤ ਵੰਡ ਰਹੇ ਹੋ, ਦੇਸ਼ ਦੇ ਰੱਬ ਵੰਡ ਰਹੇ ਹੋ ਤੁਸੀਂ, ਤੇ ਦੇਸ਼ ਦੇ ਰੱਬ ਨੂੰ ਵੀ ਤੁਸੀਂ ਵੰਡਤਾ, ਤੇ ਇਹ ਰਾਮ ਸਾਡਾ ਹੈਗਾ, ਫਲਾਣਾ ਤੁਹਾਡਾ ਹੈਗਾ, ਇਹ ਰਾਮ ਇੱਦਾਂ ਤੁਸੀਂ ਵੰਡੀ ਜਾਂਦੇ ਹੋ, ਤੁਹਾਨੂੰ ਕੌਣ ਕਦੇ ਕੋਈ ਮਾਫ ਕਰੇਗਾ? ਮਾਫ ਕਰਨਾ ਮੈਂ ਕੋਈ ਇੱਦੀ ਗੱਲ, ਇੱਕ ਆਲੋਚਨਾ ਹੈ, ਮੈਂ ਕੋਈ ਨਿਤਿਨ ਨਵੀਨ ਦੇ ਵਿਰੁੱਧ ਨਹੀਂ ਬੋਲ ਰਿਹਾ, ਇੱਕ ਆਲੋਚਨਾਤਮਕ ਤਰੀਕੇ ਨਾਲ ਗੱਲ ਕਰ ਰਿਹਾ ਮੈਂ। ਤੇ ਇਹ ਬਹੁਤ ਬਹੁਤ ਇੱਦਾਂ ਦੀ ਬੜੀ ਇਹ ਖਤਰਨਾਕ ਤੁਸੀਂ ਗੱਲ ਕਰ ਰਹੇ ਹੋ, ਤੇ ਤੁਸੀਂ ਆਖੀ ਜਾਂਦੇ ਹੋ ਕਿ ਤੁਸੀਂ ਵੰਡ ਰਹੇ ਹੋ ਗਾਮਾ, ਅਲਫਾ, ਬੀਟਾ, ਗਾਮਾ ਦੇ ਵਿੱਚ।
0: ਕਾਲਰ ਨੇ ਕਿਹਾ ਸਾਹਿਬ ਸ਼ਾਇਦ ਔਨ ਏਅਰ ਆਉਣਾ ਚਾਹੁੰਦੇ ਨੇ। ਵੈਲਕਮ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਇਹ ਅਲਫਾ ਬੀਟਾ ਗਾਮਾ ਜਿਹੜਾ, ਅਲਫਾ ਬੀਟਾ ਗਾਮਾ ਡੈਲਟਾ, ਇਹ ਮੈਥਮੈਟਿਕਸ ਦੇ ਵਿੱਚ ਵਰਤੇ ਜਾਂਦੇ ਆ। ਹਾਂਜੀ, ਹਾਇਰ ਮੈਥਮੈਟਿਕਸ ਦੇ ਵਿੱਚ ਜਿਹੜਾ ਜਿੱਥੇ ਆ ਜਾਂਦਾ ਨਾ ਕੈਲਕੁਲਸ, ਕੈਲਕੁਲਸ ਇਹਨਾਂ ਨੂੰ ਵਰਤਿਆ ਜਾਂਦਾ। ਇਹ ਇਹਦੇ ਚ ਹੋਰ ਵੀ ਹੈਗੇ, ਪਾਈ, ਸਪਾਈ, ਥੀਟਾ।
0: ਜੀ ਜੀ,
3: ਹਾਂਜੀ,
0: ਬਹੁਤ ਧੰਨਵਾਦ ਜੀ, ਤੁਹਾਡਾ ਸੋ ਨਾਈਸ ਸਮਝ, ਥੈਂਕ ਯੂ।
3: ਇਹ ਗ੍ਰੀਕ ਵਰਡਸ ਦੇ ਸ਼ਬਦ, ਗ੍ਰੀਕ ਦੇ ਆ।
0: ਥੈਂਕ ਯੂ ਜੀ, ਥੈਂਕ ਯੂ, ਸਾਡੀ ਇਨਫੋਰਮੇਸ਼ਨ ਚ ਵਾਧਾ ਕਰ ਲਈ, ਥੈਂਕ ਯੂ ਜੀ। ਅੱਛਾ, ਬਹੁਤ ਬਹੁਤ ਸ਼ੁਕਰੀਆ ਕਿਰਨ ਸਾਹਿਬ, ਕੱਲ ਮਿਲਦੇ ਆ ਫਿਰ। ਅੱਛਾ, ਜਾਂਦੇ ਜਾਂਦੇ ਇੱਕ ਮਿੰਟ ਇੱਕ ਟਿੱਪਣੀ ਕਰਨਾ ਚਾਹਾਂਗਾ। ਬੁਲੰਦ ਸ਼ਹਿਰ ਦੇ ਭਾਜਪਾ ਸਾਂਸਦ ਤੇ ਪਾਰਟੀ ਦੇ ਕੌਮੀ ਸਕੱਤਰ ਨੇ, ਜਨਾਬ ਕੌਮੀ ਸਕੱਤਰ ਛੋਟਾ ਜਿਹਾ ਨੀ ਹੁੰਦਾ, ਬੜਾ ਵੱਡਾ ਕੱਦ ਹੁੰਦਾ, ਭੋਲਾ ਸਿੰਘ ਨੇ, ਭੋਲੇ ਜੇ ਨੇ ਵਾਯੂ ਸੈਨਾ ਦਿਵਸ ਤੇ ਪਾਕਿਸਤਾਨੀ ਫਾਈਟਰ ਜੈਟ ਦੀ F-16 ਦੀ ਫੋਟੋ ਲਗਾ ਮਾਰੀ।
2: ਉਹ ਹਾਂ, ਉਹ ਬੰਦਾ ਵਧਾਈ ਦੇ ਰਿਹਾ ਜੀ, ਉਹਦੇ ਫਾਈਟਰ ਜੈਟ ਦੀ ਫੋਟੋ ਲਾ ਕੇ ਨਾ ਜੀ, ਤੇ ਪਾਕਿਸਤਾਨੀ ਫਾਈਟਰ ਜੈਟ ਦੀ ਫੋਟੋ ਲਾ ਰਿਹਾ ਭੋਲਾ ਸਿੰਘ, ਬੁਲੰਦ ਸ਼ਹਿਰ ਦਾ ਹੈਗਾ ਜੀ ਸਾਂਸਦ। ਤੇ ਉਹ ਪਤਾ ਨੀ ਮਤਲਬ ਕਿ ਕਈ ਵਾਰੀ ਗਲਤੀ ਬੰਦਾ ਕਰ ਲੈਂਦਾ ਇਹਦੇ। ਫਿਰ ਕਾਂਗਰਸ ਨੇ ਬੜਾ, ਜਦੋਂ ਕਾਂਗਰਸ ਦੇ ਕਾਂਗਰਸ ਵੱਲੋਂ ਜੇ ਵਿਰੋਧੀਆਂ ਵੱਲੋਂ ਇਹਦੇ ਖਿਲਾਫ਼ ਜਦੋਂ ਫਿਰ ਮੁਹਿੰਮ ਚਲਾਈ ਗਈ ਤਾਂ ਫਿਰ ਉਹਨੂੰ ਸਮਝ ਆਈ, ਉਹ ਕਹਿੰਦਾ ਉਹ ਕਹਿੰਦਾ ਮੇਰੇ ਟੈਕਨੀਸ਼ੀਅਨ ਨੇ, ਮੇਰੇ ਜਿਹੜਾ ਸਾਡੇ ਉਹ ਟੈਕਨੀਕ ਦੀ ਵਰਤੇ ਆ, ਵਰਤੋਂ ਕਰਦੇ ਆ, ਕਿਤੇ ਉਹਨੇ ਸਾਡੀ ਇਹ ਫੋਟੋ ਗਲਤ ਲਾਤੀ ਹੈ ਮੇਰੀ ਸੋਰੀ, ਤੇ ਉਸਨੇ ਏਦਾਂ ਦਾ ਕਰਕੇ ਫਿਰ ਕਾਫੀ ਟਾਈਮ ਮਤਲਬ 2-3 ਘੰਟੇ ਬੀਤ ਗਏ ਸੀ ਗੱਲ ਨੂੰ, ਜਦੋਂ ਬਹੁਤ ਜ਼ਿਆਦਾ ਵਿਰੋਧਤਾ ਹੋ ਗਈ ਫਿਰ ਉਸਨੂੰ ਜਿਹੜਾ ਕਿ ਕੀਤਾ ਗਿਆ ਬਾਹਰ ਕੀਤਾ ਗਿਆ, ਨਹੀਂ ਤਾਂ ਉਹ ਬੰਦਾ ਪਾਕਿਸਤਾਨ ਦੀ ਉਹ ਜਿਹੜੇ ਫਾਈਟਰ ਜੈਟ ਹੈ 16 ਦੀ ਫੋਟੋ ਲਾ ਕੇ ਵਧਾਈ ਦੇ ਰਿਹਾ ਵਾਯੂ ਸੈਨਾ ਦਾ ਜਿਹੜਾ
0: ਕਈ ਬੰਦੇ ਆਪਣੇ ਨਾਂ ਦੇ ਉੱਤੇ ਪੂਰਾ ਉੱਤਰ ਦੇਣਾ, ਵਿਚਾਰਾ ਭੋਲਾ ਸਿੰਘ ਸੀ ਤੇ ਭੋਲੇ ਜੇ ਲੱਗ ਗਈ, ਭੋਲੇਪਨ ਲੱਗ ਗਈ ਉਹਦੇ ਕੋਲ। ਥੈਂਕ ਯੂ ਜੀ।
2: ਆ ਵੀ ਦੇਖ ਲਓ ਤੁਸੀਂ ਜਿਹੜਾ ਕੰਜਰਵੇਟਿਵ ਪਾਰਟੀ ਵਾਲਾ ਹੈਗਾ ਜੀ, ਨਾਰਵੇ ਵਾਲਾ ਬੰਦਾ, ਉਹ ਹਿੰਗ ਹੈ ਸੇਵਕ ਜਿਹੜਾ ਪਸੰਦਰ ਹੈਗਾ, ਉਹ ਮੇਅਰ ਹੈ ਜੀ ਉੱਥੇ ਦਾ, ਗੁਜਰਾਤ ਦੀਆਂ ਸੜਕਾਂ ਤੇ ਆਟੋ ਚਲਾ ਰਿਹਾ ਬੰਦਾ, ਪਰ ਨਾਰਵੇ ਦੇ ਨਾ 61 ਲੋਕ ਆਏ ਹੋਣੇ ਜੀ ਭਾਰਤ ਵਿੱਚ ਘੁੰਮਣ ਵਾਸਤੇ ਉਹਦਾ, 61 ਲੋਕ ਆਏ ਨੇ, ਉਹਨਾਂ ਨੇ 37 ਟੈਂਪੂ ਬੁੱਕ ਕੀਤੇ, ਮਤਲਬ ਉਹ 37 ਟੈਂਪੂ ਲਏ ਕਿਰਾਏ ਤੇ ਬੰਦਿਆਂ ਨੇ। ਮਤਲਬ ਇੰਟਰਸਟਿੰਗ ਗੱਲ ਦੇਖੋ, ਮੇਅਰ ਜਿਹੜਾ ਹੈਗਾ ਉਹ ਆਪ ਟੈਂਪੂ ਆਪ ਚਲਾ ਰਹੇ ਨੇ, ਆਪ ਜਾ ਰਹੇ ਨੇ ਵੱਖ ਵੱਖ ਥਾਵਾਂ ਉੱਤੇ ਜਾ ਕੇ ਨਾ।
0: ਸਾਡੇ ਇੱਥੇ ਮੈਂਬਰ ਪਾਰਲੀਮੈਂਟ ਹੋਣਾ, MLA ਹੋਣਾ, ਸਿਟੀ ਕੌਂਸਲਰ, ਰੀਜਨਲ ਕੌਂਸਲਰ, ਮੇਅਰ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਆਪੇ ਗੱਡੀਆਂ ਚਲਾ ਕੇ ਤੁਰੇ ਫਿਰਦੇ ਨੇ, ਆਪਣੀ ਗਰੋਸਰੀ ਆਪ ਕਰਦੇ ਫਿਰਦੇ ਨੇ, ਮੈਂਬਰੀ ਪਾਰਲੀਮੈਂਟ ਜਿਹੜੇ ਨੇ ਲਾਂਡਰੀਆਂ ਆਪ ਕਰਦੇ ਨੇ, ਔਰ ਗੱਡੀਆਂ ਆਪ ਧੋਂਦੇ ਨੇ। ਇਹ ਵੱਡੇ ਵੱਡੇ ਕੱਦ ਵਾਲੇ ਸਾਡੇ ਜਿਹੜੇ ਲੋਕ ਨੇ, ਸਾਡਾ ਪ੍ਰਧਾਨ ਮੰਤਰੀ ਨਾਲ ਸਾਨੂੰ ਪਤਾ ਨਹੀਂ ਹੁੰਦਾ, ਇਹ ਤੁਹਾਡੇ ਤੇ ਮਹੱਲੇ ਦਾ ਪ੍ਰਧਾਨ, ਤੁਹਾਡੇ ਤੇ ਮਹੱਲੇ ਦਾ ਪ੍ਰਧਾਨ
2: ਨਹੀਂ ਤੁਹਾਨੂੰ ਸੁਣੋ, ਸਾਡੇ ਵਾਲੇ ਦਾ ਪਤਾ, ਸਾਡੇ ਵਾਲੇ ਦੇ ਜੇਕਰ ਇਹ ਦੂਰੀ ਨਾ ਬਣਾਉਣ, ਜੇਕਰ ਵੱਡੀ ਗੱਡੀ ਨਾ ਦਿਖਾਉਣ ਤੇ 4-5 ਨਾਲ ਬੋਡੀ ਗਾਰਡ ਨਾ ਹੋਣ ਤੇ ਕਹਿੰਦੇ ਵੀ ਅਸੀਂ ਲੀਡਰ ਹੀ ਨਹੀਂ ਹੈਗੇ, ਉਹ ਲੀਡਰ ਉਦੋਂ ਬਣਦੇ ਜਦੋਂ 5-7 ਬੋਡੀ ਗਾਰਡ ਉਹਨਾਂ ਨਾਲ ਤੁਰ ਪੈਂਦੇ ਆ, ਤੇ ਲੀਡਰ ਹੀ ਉਦੋਂ ਬਣਦੇ
0: ਆ। ਜਾਂਦੇ ਜਾਂਦੇ ਕਾਲ ਲੈ ਲਈ ਇੱਕ ਬਾਈ ਜੀ, ਵੈਲਕਮ ਜੀ ਆਇਆਂ ਨੂੰ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਆਪਣਾ ਕਿੱਦਾਂ ਜੀ ਤੋਂ ਕਵਰ ਕਰਾਇਆ ਪਾਕਿਸਤਾਨ ਇਮਰਾਨ ਖਾਨ ਨੂੰ ਛਡਾਉਣ ਛੁਣ ਵਾਸਤੇ, ਉੱਥੇ ਲੋਕਾਂ ਦੀ ਗੈਦਰਿੰਗ ਹੋ ਰਹੀ ਸੀ, ਉਹਦਾ ਕੋਈ ਹੈ ਜੀ ਨਿਊਜ਼?
0: ਉਹਨਾਂ ਨੂੰ ਸੱਦਾ ਦਿੱਤਾ ਸੀ, ਕੱਲ ਕਵਰ ਕੀਤੀ ਸੀ ਆਪਾਂ,
4: ਅੱਜ ਵੀ ਕਰ ਦਿਓ ਜੀ ਜੇ ਕੋਈ ਅਪਡੇਟ ਹੈਗੀ ਤਾਂ ਜੀ।
2: ਮੈਂ ਆਪਣੇ ਤੋਂ ਉੱਥੇ ਪਹੁੰਚ ਰਹੇ ਨੇ ਜੀ, ਹੋਰੇ ਮਤਲਬ ਕਿ ਨਾ ਜੀ ਇਸਲਾਮਾਬਾਦ ਤੱਕ ਪਹੁੰਚ ਨਹੀਂ ਸਕੇ, ਹੋ ਜੇ ਉਹਨਾਂ ਨੂੰ ਰੋਕਿਆ ਜਾ ਰਿਹਾ, ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਵੱਲੋਂ, ਸੱਦਾ ਦਿੱਤਾ ਗਿਆ, ਸੱਦਾ ਦਾ ਉਹਨਾਂ ਨੇ ਇਨਕਾਰ ਕਰਤਾ ਮਿਲਣ ਵਾਸਤੇ, ਕਹਿੰਦੇ ਪਹਿਲਾਂ ਇਮਰਾਨ ਖਾਨ ਨੂੰ ਤੁਸੀਂ ਪ੍ਰਾਈਵੇਟ ਹਸਪਤਾਲ ਵਿੱਚ ਭੇਜੋ, ਤੇ ਉਹ ਸੱਦਾ ਵੀ ਸਰਕਾਰ ਨੇ ਕੀਤਾ। ਵੈਸੇ ਪਾਕਿਸਤਾਨ ਦੇ ਵਿੱਚ ਇੰਨੇ ਲੋਕ, ਦੁਨੀਆਂ ਨੇ ਕੱਲ ਵੀ ਆਖੀ ਸੀ ਗੱਲ, ਦੁਨੀਆਂ ਨਿਕਲ ਕੇ ਬਾਹਰ ਆ ਗਈ ਆ, ਦੁਨੀਆਂ ਨਿਕਲ ਕੇ ਬਾਹਰ ਆ ਗਈ ਆ, ਤੇ ਸਰਕਾਰ ਦਾ ਭਰੋਸੇ ਯੋਗਤਾ ਉੱਥੇ ਜਿਹੜੀ ਹੈਗੀ ਆ ਉਹ ਖਤਮ ਹੁੰਦੀ ਜਾ ਰਹੀ ਆ। ਪਹਿਲੀ ਗੱਲ ਤਾਂ ਇਹ ਜਿਹੜਾ ਆਸਮ ਮੁਨੀਰ ਹੈਗਾ ਉਹ ਬੰਦਾ ਪਤਾ ਲੱਗਿਆ, ਜਿਹੜਾ ਮੀਡੀਆ ਦਾ ਇੱਕ ਹਿੱਸਾ ਲਿਖ ਰਿਹਾ ਸੂਤਰਾਂ ਦੇ ਵਾਜੇ ਨਾਲ, ਉਹ ਕਹਿੰਦਾ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਕਰਦਾ ਠੀਕ ਇਹਨਾਂ ਨੂੰ, ਜਿੱਦਾਂ ਉਹਨੇ ਜਿਹੜਾ ਆਪਣਾ ਨਾ ਇੱਥੇ ਜਿਹੜਾ ਪਾਕਿਸਤਾਨ ਆਕੂਪਾਈ ਕਸ਼ਮੀਰ ਆ ਜਿਹੜਾ POK ਆ, ਉੱਥੇ ਉਹਨੇ ਪ੍ਰਦਰਸ਼ਨ ਕਰਦੇ ਹੋਏ ਬੰਦਿਆਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ, ਤੇ ਕਿੰਨੇ ਬੰਦੇ ਮਾਰਤੇ ਸੀ ਆਸਮ ਮੁਨੀਰ ਨੇ, ਤੇ ਉਹ ਇੱਧਰ ਵੀ ਇਜਾਜ਼ਤ ਮੰਗੀ ਜਾਂਦਾ ਤੁਸੀਂ ਮੈਨੂੰ ਇਜਾਜ਼ਤ ਦਿਓ, ਤੇ ਵੀ ਅਸੀਂ ਮੈਂ ਦੇਖਦਾ ਉਹਨਾਂ ਨੂੰ, ਪਰ ਭਾਵੇਂ ਕਿ ਚਲੋ ਇਜਾਜ਼ਤ ਉਹਨਾਂ ਨੂੰ ਨਹੀਂ ਮਿਲੀ ਹੈਗੀ, ਤੇ ਸੂਤਰਾਂ ਦੇ ਹਵਾਲੇ ਦੀ ਖਬਰ ਹੀ ਆ, ਮੰਗੀ ਆ ਜੇ ਨਹੀਂ ਮੰਗੀ ਆ ਦੀ ਪੁਸ਼ਟੀ ਨਹੀਂ ਕਰਦੇ ਆਪਾਂ। ਪਰ ਪਾਕਿਸਤਾਨ ਦੇ ਵਿੱਚ ਇੰਨਾ ਲੰਬੇ ਪੱਧਰ ਦਾ ਐਡਾ ਵੱਡਾ ਇਕੱਠ ਹੋ ਜਾਣਾ, ਤੇ ਇਹ ਕੋਈ ਆਮ ਗੱਲ ਨਹੀਂ ਚਾਵਲਾ ਸਾਹਿਬ ਹੈਗੀ ਜੀ।
0: ਬਹੁਤ ਮਿਹਰਬਾਨੀ, ਥੈਂਕ ਯੂ ਕਿਦਰ ਸਾਹਿਬ, ਕੱਲ ਮਿਲਦੇ ਜੀ,
2: ਸਤਿ ਸ੍ਰੀ ਅਕਾਲ।
0: ਬ੍ਰੇਕ ਲਵਾਂਗੇ ਛੋਟੀ ਜੀ, ਫਿਰ ਤੁਹਾਡੀ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਫਿਰ ਰੀਮਾ ਗੁਗਲਾਨੀ ਜੀ। ਹੁਣ ਤੱਕ ਤੁਸੀਂ ਸ਼ੁਰੂ ਦੇ ਵਿੱਚ 6:03-4 ਤੇ ਪੰਜਾਬੀ ਚ ਪਹਿਲੀਆਂ ਖਬਰਾਂ ਸੁਣੀਆਂ, ਉਸ ਤੋਂ ਬਾਅਦ ਮੇਰੇ ਪਾਸੋਂ ਖਬਰਾਂ ਸੁਣੀਆਂ, ਫਿਰ ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਤੁਸੀਂ ਮੇਰੀ ਜ਼ਬਾਨੀ ਖਬਰਾਂ ਸੁਣੀਆਂ, ਹੁਣ ਕੀਦਾ ਸਾਹਿਬ ਹਾਜ਼ਰ ਨੇ, ਉਸ ਤੋਂ ਪਹਿਲਾਂ ਤੁਸੀਂ ਹਿੰਦੀ ਸਮਾਚਾਰ ਸੁਣ ਚੁੱਕੇ ਹੋ ਅੰਜੂ ਜੀ ਦੇ ਕੋਲੋਂ, ਅਤੇ ਹੁਣ ਰੀਮਾ ਗੁਗਲਾਨੀ ਜੀ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਮਿਲਣ, ਜੋਗੀ ਸਾਹਿਬ ਛੁੱਟੀ ਤੇ ਨੇ, ਉਸ ਤੋਂ ਬਾਅਦ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। ਬ੍ਰੇਕ ਤੋਂ ਪਈ ਬਣਦੀ ਹੈ ਕਿਉਂ ਜੀ,
1: ਬਿਲਕੁਲ ਜੀ, ਡੈਫੀਨੇਟਲੀ
0: ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ,
5: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ, CJMR 1320, CJMR 1320, ਦ ਵੌਇਸ ਆਫ ਦ ਸਿਟੀ।
6: ਜੋ ਆਇਆ ਸੋ ਚਲੀ ਸੀ,
7: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ, 647-547-8188, 647 7547818188 लोटस फ्यूनरल होम डायमंड एंड डायमंड्स पर्सनल इंजरी लॉयर्स येकर तुहाडा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो कसूर तुहाडा है या नहीं तुसी पहला वांगू हुण काम ते जा अपने व्यापारक अदारे ते नहीं जा सकते सारे खर्चे ज्यों दे त्यों बरकरार हन उपरो इंश्योरेंस कंपनियां भी आनाकानी कर रही हन तुसी सोच रहे हो करिए ता हुण की करिए चीचियां ना वटो बस एक नाम याद रखो किसी भी तरह के एक्सीडेंट होने की सूरत विच तुहाडे हकां दा रखवाला मानसिक पीड़ा दे नाल शरीरक दर्दां दी मलम डायमंड एंड डायमंड पर्सनल इंजरी लॉयर्स फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 4165575010 डायमंड एंड डायमंड पर्सनल इंजरी लॉयर
8: खुशियां दे जश्न बनाओ ते रुसियां नू मनाओ अपनियां नाल बैठ के ताजे स्वादले जायकेदार फूड दा लुत्फ उठाओ लाली स्वीट एंड रेस्टोरेंट आओ ताजियां स्वादलियां मठियाईयां अते जायकेदार फूड लई हमेशा याद रखो लाली स्वीट्स जित्थों तुसी डाइन इन या टेक आउट भी लै सकते हो ग्रेट फूड बेस्ट सर्विस लई लाली स्वीट्स एंड रेस्टोरेंट पहुंचो 499 रे लॉसन बुलेवार्ड ब्रैम्पटन कॉल 905-450-9054-506-464
9: लाली स्वीट एंड रेस्टोरेंट लाली स्वीट एंड रेस्टोरेंट
10: विश्वास प्रतीक ना रवि गुलाटी हुन नवे अंदाज विच रवि गुलाटी लॉ ऑफिस लीगल सेवा वादा काम हो गया जे सौखा मारो एक आवाज अजेहे कमा वास्ते रियल एस्टेट क्लोजिंग नोटराइजेशन एफिडेविट्स डिक्लेरेशन जा स्पॉन्सरशिप लेटर्स पावर ऑफ अटॉर्नीज बच्चा लाई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 अपॉइंटमेंट वास्ते लॉग इन करो notaryhelp.ca रवि गुलाटी लॉ ऑफिस ठीक सलाह बल्ले बल्ले
11: अपने दंदा दा रखो ख्याल SM Springdale Dental Center दे नाल
12: Wide range of services Wisdom tooth Root canal Denture
13: For dental extraction Cleaning Gum treatment And implant
11: SM Springdale Dental Center 2260 Bovade Drive East Brampton Bovade Jingosi Dental Center 811 Bovade Drive Unit Stara Brampton Call 905-789-8266
14: इस हॉलिडे सीजन अपनी हर पार्टी के लिए लव साथ को अपना साथी बनाओ

0: ਆਕਾਸ਼ਵਾਣੀ 1300 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਰੰਗਲਾ ਪੰਜਾਬ ਦੀ ਮਹਿਫਲ ਦੇ ਵਿਚ। ਲਓ ਫਿਰ ਹੁਣ ਤੁਸੀਂ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਫਰਮਾਇਸ਼ੀ ਗੀਤ ਸੁਣਿਆ। ਵਕਤ ਹੈ ਹੁਣ ਖ਼ਬਰਾਂ ਦਾ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਖ਼ਬਰਾਂ ਲੈ ਕੇ ਤਮਾਮ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਹਾਜ਼ਰ ਹੋਣਗੇ ਔਰ ਖ਼ਬਰਾਂ ਨੂੰ ਸਪਾਂਸਰ ਕਰਨਗੇ ਜੀ ਪੀਜ਼ਾ ਮਸ਼ੀਨ ਟੂ ਲਾਰਜ ਪੀਜ਼ਾਜ਼ ਤੁਹਾਡੇ ਮਨ ਪਾਉਂਦੀਆਂ ਟੋਪਿੰਗਸ ਦੇ ਨਾਲ ਤੁਸੀਂ $24 ਤੇ 99 ਸੈਂਟ ਦੇ ਵਿਚ ਪਿਕ ਕਰ ਸਕਦੇ ਹੋ। ਟੂ ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਈਚ ਟੂ ਡਿਪਿੰਗ ਸੌਸ ਨਾਲ 24.99 ਦੇ ਵਿਚ ਕੈਸ਼ ਪਿਕਅਪ 905-490-1222 ਤੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ ਲੈ ਕੇ ਰੀਮਾ ਗੋਲਾਨੀ ਜੀ ਕੁਝ ਇਸ ਪ੍ਰਕਾਰ।
1: You're listening to CNN Toronto, Chawla News Network, Toronto.
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਏਅਰ ਇੰਡੀਆ ਹੁਣ ਯਾਤਰੀਆਂ ਨੂੰ ਦੇਵੇਗੀ ਫਿਜ਼ੀਕਲ ਸਿਮ ਤੇ ਈ ਸਿਮ। ਮੈਡ ਸੰਧੂ ਕਤਲ ਮਾਮਲੇ ਦੇ ਵਿਚ ਪੁਲਿਸ ਨੇ ਸੁਲਝਾਇਆ ਮਾਮਲਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ। ਨਵੀਂ ਲੀਡਰਸ਼ਿਪ ਦੇ ਨਾਲ 2027 ਚ ਵਾਪਸੀ ਦੇ ਦਾਅਵੇ ਦੇ ਨਾਲ ਮੈਦਾਨ ਚ ਉਤਰੀ ਪੰਜਾਬ ਕਾਂਗਰਸ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਅਸਤੀਫੇ ਦਾ ਕੀਤਾ ਐਲਾਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਨਕੀ ਦੇ ਸੁਖਚੈਨ ਸਿੰਘ ਨੂੰ ਸਾਊਦੀ ਅਰਬ ਚ ਸੁਣਾਈ ਗਈ ਸਿਰ ਕਲਮ ਕਰਨ ਦੀ ਸਜ਼ਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਏਅਰ ਇੰਡੀਆ ਨੇ ਇਕ ਨਵੀਂ ਸਹੂਲਤ ਦਾ ਐਲਾਨ ਕੀਤਾ। ਹੁਣ ਯਾਤਰੀਆਂ ਨੂੰ ਵਿਦੇਸ਼ ਚ ਕਾਲਿੰਗ ਤੇ ਇੰਟਰਨੈਟ ਵਰਤਣ ਦੇ ਲਈ ਖਾਸ ਸਿਮ ਕਾਰਡ ਮਿਲੇਗਾ। ਸ਼ੁਰੂਆਤ ਵਿਚ ਸਿਮ ਕਾਰਡ ਮੁਫ਼ਤ ਦਿੱਤਾ ਜਾਏਗਾ, ਪਰ ਇਸ ਦੀ ਵਰਤੋਂ ਦੇ ਨਾਲ ਜੁੜੀਆਂ ਕੁਝ ਸ਼ਰਤਾਂ ਵੀ ਨੇ। ਏਅਰ ਇੰਡੀਆ ਨੇ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਜ਼ਰੀਏ ਯਾਤਰੀ ਵਿਦੇਸ਼ ਦੇ ਵਿਚ ਵੀ ਕਾਲਿੰਗ ਤੇ ਇੰਟਰਨੈਟ ਦੀ ਵਰਤੋਂ ਕਰ ਸਕਣਗੇ। ਏਅਰਲਾਈਨ ਨੇ ਇਸ ਨਵੀਂ ਸਰਵਿਸ ਦੇ ਲਈ ਟਾਟਾ ਕਮਿਊਨੀਕੇਸ਼ਨ ਦੇ ਨਾਲ ਭਾਈਵਾਲੀ ਕੀਤੀ ਹੈ। ਏਅਰ ਇੰਡੀਆ ਨੇ ਆਪਣੀ ਨਵੀਂ ਟਰੈਵਲ ਸਿਮ ਕਾਰਡ ਸਰਵਿਸਿਜ਼ ਦਾ ਨਾਮ ਈਜ਼ੀ ਰੋਮ ਰੱਖਿਆ। ਏਅਰ ਇੰਡੀਆ ਦੇ ਬ੍ਰਾਂਡ ਦੇ ਨਾਂ ਤੋਂ ਮਿਲਣ ਵਾਲਾ ਇਕ ਟਰੈਵਲ ਸਿਮ ਕਾਰਡ ਹੋਏਗਾ ਜੋ ਅੰਤਰਰਾਸ਼ਟਰੀ ਰੋਮਿੰਗ ਦੀ ਸਹੂਲਤ ਦੇਵੇਗਾ। ਇਸ ਸਰਵਿਸ ਨੂੰ ਏਅਰ ਇੰਡੀਆ ਤੇ ਟਾਟਾ ਕਮਿਊਨੀਕੇਸ਼ਨ ਨੇ ਮਿਲ ਕੇ ਤਿਆਰ ਕੀਤਾ। ਇਸ ਦਾ ਮਕਸਦ ਵਿਦੇਸ਼ ਯਾਤਰਾ ਦੇ ਦੌਰਾਨ ਯਾਤਰੀਆਂ ਨੂੰ ਵਾਇਸ ਕਾਲਿੰਗ ਤੇ ਡਾਟਾ ਸਰਵਿਸ ਉਪਲਬਧ ਕਰਾਉਣਾ ਹੈ। ਏਅਰ ਇੰਡੀਆ ਨੇ ਵੀਰਵਾਰ 8 ਅਕਤੂਬਰ ਨੂੰ ਜਾਰੀ ਬਿਆਨ ਚ ਦਸਿਆ ਕਿ ਈਜ਼ੀ ਰੋਮ ਸਰਵਿਸ ਦੇ ਤਹਿਤ ਯਾਤਰੀਆਂ ਨੂੰ 2 ਬਦਲ ਮਿਲਣਗੇ। ਯਾਤਰੀ ਚਾਹੁਣ ਤਾਂ ਫਿਜ਼ੀਕਲ ਸਿਮ ਖਰੀਦਣ ਜਾਂ ਫਿਰ ਈ ਸਿਮ ਚੁਣ ਸਕਦੇ ਨੇ। ਇਨ੍ਹਾਂ ਦੋਵਾਂ ਨੂੰ ਖਰੀਦਣ ਦੇ ਲਈ ਏਅਰ ਇੰਡੀਆ ਦੀ ਬ੍ਰਾਂਡਿੰਗ ਵਾਲਾ ਇਕ ਖਾਸ ਵੈਬ ਪੇਜ ਵੀ ਉਪਲਬਧ ਕਰਾਇਆ ਜਾਵੇਗਾ, ਯਾਨੀ ਯਾਤਰੀ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਿਮ ਕਾਰਡ ਬਦਲ ਵੀ ਚੁਣ ਸਕਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਕੇਸ ਨੂੰ ਸੁਲਝਾਉਂਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ 3 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਤੇ ਗੋਲੀ ਮਾਰ ਕੇ ਮੈਡ ਸੰਧੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਕੈਂਟ ਅੰਮ੍ਰਿਤਸਰ ਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਦੀ ਟੀਮ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕਰਨ ਲਈ ਹਵਾਈ ਜਹਾਜ਼ ਰਾਹੀਂ ਗੁਜਰਾਤ ਵੀ ਰਵਾਨਾ ਹੋ ਗਈ ਹੈ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਅਗਲੇਰੀ ਜਾਂਚ ਦੇ ਲਈ ਜਲਦ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ। ਦੱਸ ਦਈਏ ਕਿ ਪੁਲਿਸ ਕਮਿਸ਼ਨਰ ਨੇ DCP ਦੀ ਅਗਵਾਈ ਹੇਠ ਬਣਾਈ ਇਕ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਘੋਖ ਕੀਤੀ ਹੈ। ਪੁਲਿਸ ਨੇ ਪਹਿਲਾਂ ਮਦਦ ਮੁਹੱਈਆ ਕਰਾਉਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਸੀ, ਜਿਸ ਤੋਂ ਗੁਜਰਾਤ ਚ ਲੁਕੇ ਮੁੱਖ ਮੁਲਜ਼ਮ ਬਾਰੇ ਜਾਣਕਾਰੀ ਮਿਲੀ ਹੈ ਤੇ ਇਸ ਤੋਂ ਬਾਅਦ ਸਿਲਸਿਲੇਵਾਰ ਸਭ ਦੀ ਧਰਪਕੜ ਕਰ ਲਈ ਗਈ ਹੈ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515-416-303-1515।
2: ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਪ੍ਰਗਟ ਸਿੰਘ ਅਤੇ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਸਚਿਨ ਪਾਇਲਟ ਨੇ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਦੋਵਾਂ ਆਗੂਆਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਸ਼ੀਰਵਾਦ ਵੀ ਲਿਆ। ਇਸ ਫੇਰੀ ਦਾ ਮੇਨ ਮਕਸਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਕਜੁੱਟਤਾ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਵੱਖ ਵੱਖ ਹਲਕਿਆਂ ਤੋਂ ਕਈ ਸੀਨੀਅਰ ਆਗੂ ਮੌਜੂਦਾ ਤੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਤੇ ਪਾਰਟੀ ਵਰਕਰ ਉਨ੍ਹਾਂ ਦੇ ਨਾਲ ਸਨ। ਹਾਲਾਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਸਲਾ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਇਸ ਮੌਕੇ ਗੈਰ ਹਾਜ਼ਰ ਸਨ, ਕਿਉਂਕਿ ਉਹ ਦਿੱਲੀ ਦੇ ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਚ ਸ਼ਾਮਲ ਸਨ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਪ੍ਰਗਟ ਸਿੰਘ ਤੇ ਸਚਿਨ ਪਾਇਲਟ ਸਵੇਰੇ ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ। ਅਤੇ ਪਾਰਟੀ ਦੀ ਤਾਕਤ ਤੇ ਏਕਤਾ ਦੇ ਪ੍ਰਦਰਸ਼ਨ ਵਜੋਂ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਵੱਡੀ ਗਿਣਤੀ ਚ ਵਰਕਰ ਤੇ ਆਗੂ ਇਕੱਠੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਸਭ ਤੋਂ ਵੱਡੀ ਸਿਆਸੀ ਖਬਰ ਸਾਹਮਣੇ ਆਈ ਹੈ। ਪਾਰਟੀ ਦੀ ਪੈਕ ਦੇ ਮੈਂਬਰ ਤੇ ਮੂਣਕ ਤੋਂ ਦੋ ਵਾਰ ਚੇਅਰਮੈਨ ਰਹਿ ਚੁੱਕੇ ਸੀਨੀਅਰ ਆਗੂ ਗੁਰਦੀਪ ਸਿੰਘ ਮਕਰੋੜ ਨੇ ਭਾਵੁਕ ਹੁੰਦਿਆਂ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਗੁਰਦੀਪ ਸਿੰਘ ਮਕਰੋੜ ਨੇ ਫੇਸਬੁੱਕ ਲਾਈਵ ਦੇ ਦੌਰਾਨ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਚਾਹ ਪੀਣ ਆਉਣਾ ਸੀ, ਜਿਸ ਦੇ ਲਈ ਘਰ ਚ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ, ਪਰ ਐਨ ਆਖਰੀ ਮੌਕੇ ਦੌਰਾ ਰੱਦ ਹੋਣ ਦਾ ਸੁਨੇਹਾ ਮਿਲਿਆ, ਜਿਸ ਤੋਂ ਬਾਅਦ ਬੜੇ ਭਾਵੁਕ ਹੋ ਗਏ। ਗੁਰਦੀਪ ਸਿੰਘ ਮਕਰੋੜ ਨੇ ਦਾਅਵਾ ਕੀਤਾ ਕਿ ਉਹ 1982 ਦੇ ਧਰਮ ਯੁੱਧ ਮੋਰਚੇ ਤੋਂ ਅਕਾਲੀ ਦਲ ਦੇ ਨਾਲ ਜੁੜੇ ਨੇ ਅਤੇ ਪਾਰਟੀ ਦੇ ਲਈ ਲੰਬੇ ਸਮੇਂ ਤੋਂ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ MLA ਜਾਂ ਹਲਕਾ ਇੰਚਾਰਜ ਦੀ ਟਿਕਟ ਦੀ ਮੰਗ ਵੀ ਨਹੀਂ ਕੀਤੀ। ਮਕਰੋੜ ਨੇ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਵੇਲੇ ਉਨ੍ਹਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਬੜੀ ਵੱਡੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਉਨ੍ਹਾਂ ਦੇ ਘਰ ਆ ਕੇ ਚਾਹ ਪੀਣ ਦਾ ਵਾਅਦਾ ਕੀਤਾ ਸੀ। ਮਕਰੋੜ ਨੇ ਕਿਹਾ ਕਿ ਘਰ ਦੀ ਸਾਫ਼ ਸਫਾਈ, ਰੰਗ ਰੋਗਨ, ਟੈਂਟ, ਕਰੀਬ 500 ਲੋਕਾਂ ਦੇ ਖਾਣ ਪੀਣ ਤੱਕ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਸਿਆਸਤ ਤੋਂ ਕਿਨਾਰਾ ਕਰਕੇ ਘਰੇ ਹੀ ਬੈਠਣਗੇ। ਸਮਰਾਲਾ ਦੇ ਨਾਲ ਲਗਦੇ ਪਿੰਡ ਮਾਨਕੀ ਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੂੰ ਸਾਊਦੀ ਅਰਬ ਦੇ ਵਿਚ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰ ਮੁਤਾਬਕ ਸਾਊਦੀ ਅਰਬ ਵਿਚ ਨੌਜਵਾਨ ਦਾ ਇਕ ਹੋਰ ਨੌਜਵਾਨ ਨਾਲ ਝਗੜਾ ਹੋ ਗਿਆ ਅਤੇ ਦੋਨਾਂ ਨੌਜਵਾਨਾਂ ਦੇ ਨਾਲ ਵਾਪਰੀ ਇਸ ਘਟਨਾ ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਸਾਊਦੀ ਅਰਬ ਦੀ ਪੁਲਿਸ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਮਾਨਕੀ ਨਿਵਾਸੀ ਸੁਖਚੈਨ ਸਮੇਤ ਦੋ ਨੌਜਵਾਨਾਂ ਨੂੰ ਸਿਰ ਕਲਮ ਕਰੇ ਜਾਣ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: Real news, real impact, showing you real world. CJMR 1320. The voice.
4: Aaj kya khabra tu se suniya, sponsored by Sandhu Dentistry. Dental anadi offices do locations ne, Gore Ebenezer location at 4550 Ebenezer Road, Brampton, ate 510 Chalet Boulevard in Brampton. Any type of dental treatment tusi chahunde hoge, implants, gum surgeries, dentures, root canal treatment, dandan di whitening, polishing, bleaching, ta pahuncho Sandhu Dentistry, 905-455-8585 te call kar sakde ho. Anaj Mart di grand opening to baad jehde vi sade listeners utthe pahunche hege ne, unhan ne grocery store di bahut hi tareef kiti, kyunki tuhade shehar de vich nave grocery store Anaj Mart jehde hege ne, aur utthe dhamakedar tuhanu groceries de items available hege ne aur bahut hi discounted price te milde ne ji. Airport Road and Mayfield de road te corner te 6141 Mayfield Road, Brampton vikhe Anaj Mart khul chuke hai hun tuhade layi. Number to call 905-928-8557. CK liquidation, ji haan, CK liquidation te bahut hi dhamakedar sale chal rahi hai is waqt tuhade layi. Aur $50 da jehda blanket hai ga, buy 2 get 1 free. 16 pieces da dinner set hai ga, $70 da, is waqt tuhanu half price at $35 only. Radio Millet is $100 de punch, comforter sets $20, perfume 3 for $20. Perfume da vajja sara gift set chahide to only for $40. Panasonic da microwave only for $79. Bidet toilet de washrooms dali $15 each hai ga. Honeywell da tower fan $30 each, branded jackets $15. Bachchan di tricycle tonu mil rahi hai only for $40. Ji haan, $150 di shopping karan de naal tonu 7 piece da glass with whiskey decanter, yani ki whiskey bottle, not the filled bottle, tonu milegi only for $20. 31 Melanie Drive Steels, they located CK Liquidation, number 905-405-5555. High Point Furniture, Manoj ji de paas pahuncho, jekar tusi vadhiya high end high quality furniture buy karna chahunde hai geo, number 6473825500, 7550 Kimball Street in Mississauga. Nanua and EOFI lawyers, the team, any type of tusi koi bhi legal masle di hal lab rahe geo, personal injury litigation, accident benefits, commercial litigation, negligence ka koi bhi case hai ga, employment law de tahat, commercial litigation de tahat, tusi gal baat karo. Unna di hon haar team no, that is Nanu and EOFI lawyers, the team number 6477936889 te call kar sakde ho. Oracle Construction, complete exterior construction at the masonry solutions, yani ki tusi apne ghar di exterior di landscaping vadhiya professional tarike da karan chahunde, believe karo vadhiya agar front at the backyard landscape hove tode ghar di keemat bahut zyada vadh jandi hai. Quality work and professional services de layi chimney repair, patio steps, walkways, fencing, koi tusi driveway banwana hai, pools ya fir outdoor surroundings odi vadhiya landscape karana chahunde ho, ta fir Oracle Construction di team jo ki bonded at the insured hai gi, unhanu
0: 1-800-586-3368. ਆਲਮੀਅਨ ਦੇ ਚੌੜੇ ਬਾਜ਼ਾਰ ਦੇ ਵਿਚ ਨੇ, ਬੈਠ ਕੇ ਚਾਈਨੀਜ਼ ਖਾਣਾ ਖਾਣਾ ਹੋਵੇ ਇਕ ਵਾਰੀ ਤੁਸੀਂ ਜਾ ਕੇ ਜਰੂਰ ਖਾ ਕੇ ਆਓ, ਤੁਸੀਂ ਮਰੀਦ ਬਣ ਜਾਓਗੇ, ਤੁਹਾਡੇ ਮਹਿਮਾਨ ਆਉਣਗੇ, ਤੁਸੀਂ ਉਨ੍ਹਾਂ ਨੂੰ ਚੁਣ ਕੇ ਲੈ ਕੇ ਜਾਓਗੇ, ਚਾਰ ਕੁਝ ਹਟ ਕੇ ਖਾ ਕੇ ਆਉਂਦੇ ਆ, ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਿਕਨ ਕਬਾਬ ਵਗੈਰਾ ਖਾ ਖੂ ਲੈ ਆਓ, ਜਾਂ ਚਾਈਨੀਜ਼ ਖਾਣਾ ਟਸ ਚੱਟ ਕੇ ਆਉਂਦੇ ਆ। ਹੱਕਾ ਚਾਮਨ, ਮਨਚੂਰੀ, ਚਿਕਨ ਚਿਲੀ ਚਿਕਨ, ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਅਤੇ ਚਿਕਨ ਵਿੰਗ ਅਤੇ ਆਪਣੇ ਮਨ ਪਾਉਂਦੀ ਡਰਿੰਕ ਦੇ ਨਾਲ ਤੁਸੀਂ 264 ਰੈਜ਼ੀਡੈਂਟ ਤੇ ਆਲਮੀ ਇਤਿਹਾਸ 416-7383-33 ਤੇ ਲਓ। ਫਿਰ ਹੁਣ ਚੱਲਦੇ ਆ, ਪੰਜਾਬ ਸਪੌਂਸਰ ਕਰਨਗੇ ਇਸ ਹਿੱਸੇ ਨੂੰ ਹੋਮ ਫਿਕਸ। ਜਦੋਂ ਵੀ ਘਰ ਫਿਕਸ ਕਰਨਾ ਹੋਵੇ, ਰੈਨੋਵੇਸ਼ਨ ਦਾ ਕੋਈ ਕੰਮ ਕਰ ਰਹੇ ਹੋ, ਹਾਰਡਵੁੱਡ ਲੈਮੀਨੇਟ ਫਲੋਰਿੰਗ, ਪੋਸਟਿੰਗ ਟਾਇਲ, ਸਰਾਮਿਕ, ਫਾਸਟ ਐਂਡ ਪਲੰਬਿੰਗ ਐਕਸੈਸਰੀ ਲਈ 2657 ਡੰਡਾ ਸਟਰੀਟ, ਵੈਸਟ 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਦੋ ਬ੍ਰਾਂਚਾਂ ਨੇ। ਇਫ ਯੂ ਨੀਡ ਯੋਰ ਹੋਮ ਫਿਕਸ, ਆਪਣੀ ਢੇਰ ਸਾਰੀ ਬਚਤ ਲਈ ਇਕ ਵਾਰ ਵਿਜਿਟ ਕਰੋ, ਹੋਮ ਫਿਕਸ ਤੇ ਸੇਵਿੰਗ ਹੀ ਸੇਵਿੰਗ ਹੋਵੇਗੀ। 9057962555 ਬਹੁਤ ਹੀ ਸ਼ਾਨਦਾਰ ਸਮਾਨ ਉਥੇ ਤੁਹਾਨੂੰ ਵਾਜਬ ਰੇਟ ਤੇ ਮਿਲੇਗਾ। ਮਿੰਟੂ ਗੁਰੂ ਸਰੀਆ ਜੀ ਦੇ ਨਾਲ ਜੁੜਾਂਗੇ। ਪੀਜ਼ਾ ਲਵਰ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ ਵਿਦ 2 ਡਿਪਿੰਗ ਸੌਸ ਤੁਸੀਂ ਪਿਕ ਕਰ ਸਕਦੇ ਹੋ ਆਪਣੇ ਮਨ ਪਾਉਂਦਾ ਪੀਜ਼ਾ। 2 ਫਿਲੋਸਫਰ ਸਟੇਲ, ਬਰੈਂਪਟਨ ਹਾਸਪਿਟਲ ਦੇ ਨਜ਼ਦੀਕ। ਪੀਜ਼ਾ ਮਸ਼ੀਨ ਨੰਬਰ 905-490-1222।
5: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੋ ਗੁਰਸਰੀਏ ਦਾ, ਮਿੰਟੋ ਗੁਰਸਰੀਏ ਦਾ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਧੰਨਵਾਦੀ ਹਾਂ ਜੋ ਇਸ ਵਕਤ ਤੁਸੀਂ ਵੱਡੀ ਤਾਦਾਦ ਦੇ ਵਿਚ ਸਾਨੂੰ ਜੋ ਵੱਖ ਵੱਖ ਦੇਸ਼ਾਂ ਦੇ ਵਿਚ ਸੁਣ ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡਾ ਤੁਸੀਂ ਕਹਿਣਾ ਮੰਨ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦਸਿਆ ਹੋਇਆ, ਗਿਣਤੀ ਕਾਫੀ ਵੱਡੀ ਤਾਦਾਦ ਦੇ ਵਿਚ ਟ੍ਰਿਪਲ ਤੁਸੀਂ ਕਰ ਦਿੱਤੀ ਹੈ, ਸਾਨੂੰ ਖੁਸ਼ੀ ਹੋਵੇਗੀ। 2-4 ਜੀਰੋਆਂ ਹੋਰ ਲੱਗ ਜਾਣ ਨਾਲ ਤੇ ਧੰਨਵਾਦੀ ਆ। ਯੂਟਿਊਬ, ਫੇਸਬੁੱਕ ਤੇ ਸੁਣ ਰਹੇ ਹੋ, ਬਹੁਤ ਬਹੁਤ ਮਿਹਰਬਾਨੀ, ਸਬਸਕ੍ਰਾਈਬ ਕਰਕੇ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਸਕਦੇ ਹੋ। IPTV ਬਾਕਸ ਦੀ ਸਰਵਿਸ ਤੁਸੀਂ ਲੈ ਸਕਦੇ ਹੋ, ਸਾਡੇ ਕੋਲ ਵੀ ਪੈਸੇ ਨਹੀਂ ਜਾਂਦੇ ਕਿਤੇ, ਪੈਸੇ ਨਹੀਂ ਡੁੱਬਦੇ। 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਫਰੀ, ਨਾਰਥ ਅਮਰੀਕਾ ਜਿੱਥੋਂ ਮਰਜ਼ੀ ਜੁੜ ਸਕਦੇ ਹੋ। ਘਰੇ ਬੈਠਿਆਂ 3-4 ਮਿੰਟ ਲੱਗਦੇ ਨੇ। ਨੰਬਰ 2 ਕਾਲ 6475-5458 ਤੇ ਹਾਜ਼ਰ ਨੇ ਇਸ ਵਕਤ ਪੰਜਾਬ ਤੋਂ ਅਗਲੇ 9 ਵਜੇ ਤੱਕ ਸਾਡੇ ਨਾਲ ਮਿੰਟੂ ਗੁਰਸਰੀ ਜੀ। ਮਿੰਟੂ ਜੀ ਸਵਾਗਤ ਹੈ ਜੀ, ਆਇਆਂ ਨੂੰ ਵੈਲਕਮ, ਸਤਿ ਸ੍ਰੀ ਅਕਾਲ।
6: ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਟੈਕਨੀਸ਼ੀਅਨ ਸਾਡੇ ਕਰਨ ਧੁੰਨਾ, ਹੋਸਟ ਅੰਜੂ ਜੀ ਤੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ। ਸਟੂਡੀਓ ਦਾ ਨੰਬਰ 905-813-1320 ਅੰਜੂ ਜੀ ਆਉਂਦੇ
4: ਹੋ ਜੀ। ਜੀ ਮਿੰਟੂ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। CBI ਦੇ ਜਿਹੜੇ ਕੇਸਿਸ ਨੇ, 2 ਅਖਿਲੇਸ਼ ਬਾਰੇ ਅੱਜ ਹੋਣਗੀਆਂ 2 ਸੁਣਵਾਈਆਂ, ਕਿੱਥੇ ਤੱਕ ਰਿਜ਼ਲਟ ਪਹੁੰਚੇਗਾ ਤੁਸੀਂ ਕੀ ਉਮੀਦ ਰੱਖਦੇ ਹੋ?
6: ਮੈਨੂੰ ਤਾਂ ਗੱਲ ਛੋਟੀ ਨੀ ਲੱਗਦੀ, ਕਿੱਡਾ ਤੇਰਾ ਕਲੇਸ਼ ਪਿਆ। ਗੱਲ ਇਹ ਕਿ ਛੋਟੀ ਤੇ ਨੀ ਲੱਗਦੀ ਗੱਲ। ਵੇਖੋ, 2 ਸੁਣਵਾਈਆਂ ਨੇ, ਇੱਕ ਹਾਈ ਕੋਰਟ ਇੱਕ ਸੁਣਵਾਈ ਹੈਗੀ ਆ ਸੁਪਰੀਮ ਕੋਰਟ, ਦੋਨੇ ਜੁੜੀਆਂ ਨੇ CBI ਦੇ ਛਾਪਿਆਂ ਦੇ ਨਾਲ। ਰਾਜਵੀਰ ਘੁੰਮਣ ਕੱਲ ਚਲੇ ਗਏ ਹਾਈ ਕੋਰਟ ਦੇ ਵਿਚ, ਕਹਿੰਦੇ ਕਿ ਭਾਈ ਇੱਥੇ ਕੰਮ ਹੀ ਗਲਤ ਹੋ ਗਿਆ। ਕਹਿੰਦੇ ਜੀ ਕੀ ਗਲਤ ਹੋ ਗਿਆ? ਕਿ ਜੋ CBI ਨੇ ਛਾਪੇਮਾਰੀ ਕੀਤੀ ਆ ਉਹ ਤੇ ਉਹਦੇ ਵਾਸਤੇ ਅਧਿਕਾਰਤੀ ਨਹੀਂ ਹੈਗੀ, ਮਤਲਬ ਕਿ CBI ਦੀ ਕਾਰਵਾਈ ਨੂੰ ਹੀ ਚੈਲੰਜ ਕੀਤਾ ਗਿਆ ਰਾਜਵੀਰ ਘੁੰਮਣ ਵੱਲੋਂ। ਤੇ ਕੱਲ ਮੁੱਖ ਮੰਤਰੀ ਵੀ ਬੋਲ ਰਹੇ ਸੀ, ਮੁੱਖ ਮੰਤਰੀ ਕਹਿੰਦੇ ਕਿ ਰਾਜਵੀਰ ਘੁੰਮਣ ਪੇਸ਼ ਤੇ ਹੋ ਜਾਏਗਾ। ਦੇਖੋ ਗੱਲ ਗਿਆ ਕਿ ਭਾਈ ਚੈਨਲ ਜਿਹੜਾ ਆ ਉਹ ਸਹੀ ਹੋਣਾ ਚਾਹੀਦਾ, ਵੀ ਸਹੀ ਚੈਨਲ ਕਿਹੜਾ ਹੋਵੇ? ਜਿਹੜਾ ਇਹਨਾਂ ਨੇ ਚੈਨਲ ਫੜਿਆ ਉਹ ਹੀ ਸਹੀ ਸੀ, ਬਾਕੀ ਤੇ ਸਾਰੇ ਚੈਨਲ ਗਲਤ ਨੇ। ਤੇ ਖੈਰ, ਹੁਣ ਦੂਜੀ ਗੱਲ ਇਹ ਆ ਕਿ ਮੁੱਖ ਮੰਤਰੀ ਤੇ ਪਰਸੋਂ ਬੋਲ ਰਹੇ ਸੀ, ਕਹਿੰਦੇ ਜੀ CBI ਨੂੰ ਕੁਛ ਮਿਲਿਆ ਨੀ, ਉਹ ਤੇ ਸਾਨੂੰ ਕਲੀਨ ਚਿੱਟ ਦੇ ਗਏ।
0: ਬਿਲਕੁਲ,
6: ਦੁਨੀਆਂ ਨੇ ਉਹ ਇਹਨਾਂ ਦੀ ਧੁੱਕੀ ਕੱਢੀ, ਉਹ ਧੁੱਕੀ ਕੱਢੀ ਬਈ ਬੇਵਕੂਫੋ, ਜੇ ਤੁਹਾਡੇ ਕੋਲ ਕਲੀਨ ਚਿੱਟ ਆ ਤੁਹਾਨੂੰ ਫੇਸਬੁੱਕ ਤੇ ਪਾ ਦਿਓ, ਦਿਖਾ ਦਿਓ ਲੋਕਾਂ ਨੂੰ ਵੀ ਕਲੀਨ ਚਿੱਟ ਨੀ, ਉਹਨਾਂ ਨੇ ਤੇ ਮਲੀਨ ਚਿੱਟ ਦਿੱਤੀ ਆ, ਸਾਰੀਆਂ ਚੈਟਾਂ ਵਗੈਰਾ ਜਿਹੜੀਆਂ FIR ਦੇ ਵਿਚ ਲਾ ਬੈਠੇ ਹੋ। ਗੱਲ ਇਹ ਆ ਕਿ ਇਸ ਤੋਂ ਇਲਾਵਾ ਕੱਲ ਇਹਨਾਂ ਦਾ ਇੱਕ ਹੋਰ ਕਰੀਬੀ ਆ ਬੀਰ ਦਵਿੰਦਰ, ਬੀਰ ਦਵਿੰਦਰ ਦੇ ਬਾਪੂ ਨੂੰ ਹਾਈ ਕੋਰਟ ਨੇ ਸੱਦਿਆ, ਸਾਬਕਾ ਫੌਜੀ ਅਮਰ ਸਿੰਘ, ਓਹਦੇ ਤੋਂ ਵੀ ਪੁੱਛ ਗਿੱਛ ਕੀਤੀ ਆ ਵੀ ਪੋਲਟਰੀ ਫਾਰਮ ਕਿੱਥੇ ਆਪਣਾ, ਪਹਿਲੀ ਕਿੰਨੀ ਕੁ ਆ, ਕੀ ਹਿਸਾਬ ਕਿਤਾਬ ਆ। ਤੇ ਬੀਰ ਦਵਿੰਦਰ ਬਾਰੇ ਇਹ ਸੀ ਕਿ ਸ਼ਾਇਦ ਉਹ ਫੜਿਆ ਗਿਆ ਪਰ ਬਾਅਦ ਦੇ ਵਿਚ ਕਨਫਰਮ ਨਹੀਂ ਹੋਇਆ। ਉਧਰੋਂ ਇਹਨਾਂ ਦਾ ਇੱਕ ਹੋਰ ਜਿਹੜਾ ਅਹਿਮ ਕਹਿ ਲੋ ਕਿ ਕੜੀ ਆ, ਨਾਗਰਾ। ਨਾਗਰਾ ਬਾਰੇ ਕੱਲ ਅਸੀਂ ਜਦੋਂ ਥੋੜਾ ਜਿਹਾ ਪਟਿਆ ਪਟਾਇਆ ਚਿੱਠਾ, ਤੇ ਇਹ ਤੇ ਉਹ ਨਿਕਲਿਆ ਰਾਜਦੀਪ, ਜਿਹਨੂੰ ਆਰ ਐਸ ਨਾਗਰਾ ਕਿਹਾ ਸੀ, ਇਹ ਤੇ ਉਹ ਰਾਜਦੀਪ ਨਾਗਰਾ ਜਿਹਦੇ ਉੱਤੇ ਖੰਨੇ ਦੇ ਲਾਗੇ ਇੱਕ ਨਕਲੀ ਸ਼ਰਾਬ ਫੈਕਟਰੀ ਚਲਾਉਣ ਦਾ ਦੋਸ਼ ਲੱਗਾ ਸੀ ਕਾਂਗਰਸ ਵੇਲੇ। ਇਹ ਤੇ ਉਹ ਨਾਗਰਾ ਜਿਹਦੇ ਤੇ ਆਸ਼ੂ ਵਾਲੇ ਕਥਿਤ ਸਕੈਮ ਦੇ ਵਿਚ ਈਡੀ ਨੇ ਪਹਿਲਾਂ ਹੀ ਛਾਪਾ ਮਾਰਿਆ ਹੋਇਆ। ਇਹ ਵੀ ਬੜੇ ਵੱਡੇ ਸਵਾਲ ਆ ਕਿ ਇਹੋ ਜਿਹੇ ਬੰਦੇ ਇਹਨਾਂ ਦੇ ਲਿੰਕ ਚ ਕਾਹਤੋਂ ਆ। ਚਲੋ ਸੱਚਾ ਝੂਠਾ ਕੌਣ ਆ ਉਹ ਤੇ ਬਾਅਦ ਦੇ ਵਿਚ ਤੈਅ ਹੋਣਾ ਹੈ, ਪਰੰਤੂ ਇਹੋ ਜਿਹੇ ਬੰਦੇ ਕਿਸੇ ਨੈਟਵਰਕ ਦਾ ਹਿੱਸਾ ਹੈ। ਤੇ ਰਾਜਵੀਰ ਘੁੰਮਣ ਤੇ ਖੁਦ ਕਹਿ ਚੁੱਕਾ ਮੇਰੇ ਯਾਰ ਆ, ਔਨ ਰਿਕਾਰਡ ਇੰਟਰਵਿਊ ਪਈਆਂ ਨੇ ਰਾਜਵੀਰ ਘੁੰਮਣ ਦੀਆਂ ਜਿਹਦੇ ਵਿਚ ਉਹਨੇ ਇਹ ਗੱਲ ਤਸਲੀਮ ਕੀਤੀ ਆ, ਇਹ ਗੱਲ ਮੰਨੀ ਆ ਕਿ ਮੇਰੀਆਂ ਯਾਰੀਆਂ ਨੇ ਇਹਨਾਂ ਦੇ ਨਾਲ, ਗੋਹਲ ਖਾਸ ਤੌਰ ਤੇ ਨਿਤਿਨ ਤੇ ਜਤਿਨ, ਕਿ ਉਹਨਾਂ ਨਾਲ ਮੇਰੀਆਂ ਯਾਰੀਆਂ, ਅਸੀਂ ਇਕੱਠੇ ਪੜ੍ਹੇ ਲਿਖੇ ਆ, ਯਾਰਾਂ ਲਈ ਮਾੜੇ ਮੋਟੇ ਕੰਮ ਕਰਨੇ ਵੀ ਪੈਂਦੇ ਆ ਫਿਰ। ਮਤਲਬ ਕਿ ਇਹ ਤੇ ਉਹਨਾਂ ਨੇ ਔਨ ਰਿਕਾਰਡ ਆ ਕੇ ਮੰਨਿਆ ਸੀਗਾ। ਤੋ ਖੈਰ ਕਾਫੀ ਕੁਛ ਨਿਕਲ ਰਿਹਾ ਜੀ, ਇੱਕ ਇਧਰੋਂ ਸਰਪੰਚ ਬੋਲ ਰਿਹਾ ਜਲਾਲਾਬਾਦ ਵਾਲੇ ਵਿਧਾਇਕ ਬਾਰੇ ਕਿ ਇਹ ਰਾਜਵੀਰ ਘੁੰਮਣ ਦਾ ਖਾਸਮ ਖਾਸ ਬੰਦਾ, ਇਹਦੀ ਵੀ ਜਾਂਚ ਕਰੋ। ਮਤਲਬ ਕਿ ਬਹੁਤ ਖਲਾਰਾ ਹੇਠਲੇ ਪੱਧਰ ਤੇ, ਤੁਸੀਂ ਜਾ ਕੇ ਵੇਖੋ ਕਮੈਂਟਾਂ ਚ, ਕੋਈ ਕਹਿੰਦਾ ਸਾਡੇ ਪਿੰਡ ਈਡੀ ਘੱਲ ਦਿਓ, ਕੋਈ ਕਹਿੰਦਾ ਸਾਡੇ ਪਿੰਡ ਸੀਬੀਆਈ ਘੱਲ ਦਿਓ, ਤੇ ਭਾਜਪਾ ਵਾਲੇ ਖੁਸ਼ ਹੋ ਕਹਿੰਦੇ ਅਸੀਂ ਹੋਰ ਕੁਛ ਨੀ ਕੀਤਾ ਪੰਜਾਬ ਦੇ ਵਿਚ, ਸੋਰੀ ਬਈ ਅਸੀਂ ਕੁਛ ਨੀ ਕਰ ਸਕੇ, ਬਸ ਇੰਨਾ ਕੁ ਕੀਤਾ, ਲੋਕ ਇਹਦੇ ਚ ਖੁਸ਼ ਹੋ ਗਏ ਨੇ, ਭਾਜਪਾ ਵਾਲੇ ਅੱਡ ਖੁਸ਼ ਹੋਈ ਜਾਂਦੇ। ਤੋਂ ਕਹਿਣ ਦਾ ਭਾਵ ਹੈ ਦੋ ਸੁਣਵਾਈਆਂ ਨੇ, ਇੱਕ ਤੇ ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਦੇ ਵਿਚ ਹਾਈ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਹੈ ਕਿ ਜੋ ਸਪੈਸ਼ਲ ਲੀਵ ਪਟੀਸ਼ਨ ਆ ਉਹਦੇ ਤੇ ਅੱਜ ਸੁਣਵਾਈ ਹੋਏਗੀ, ਤੇ ਦੂਜੇ ਪਾਸੇ ਰਾਜਵੀਰ ਘੁੰਮਣ ਘੁੰਮ ਘੁਮਾ ਕੇ ਹੁਣ ਗਿਆ ਕੋਰਟ ਦੀ ਸ਼ਰਨ ਦੇ ਵਿਚ, ਜਿਹੜਾ ਕਿ ਸਾਹਮਣਾ ਤੇ ਸੀਬੀਆਈ ਦਾ ਸਾਹਮਣਾ ਨਹੀਂ ਕਰ ਪਾ ਰਿਹਾ ਕਿ ਕਿਤੇ ਫੜ ਕੇ ਮੈਨੂੰ ਧੋਣੋ ਲੋਕਅਪ ਚ ਨਾ ਸੁੱਟ ਦੇਣ।
0: ਔਰ ਵਾਕਿਆ ਤੁਸੀਂ ਗੱਲ ਕਹੀ ਕਿ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਸੀਐਮ, ਉਨ੍ਹਾਂ ਨੇ ਕਿਸਾਨਾਂ ਤੱਕ ਕਲੀਨ ਚਿੱਟ ਦੇ ਦਿੱਤੀ, ਪਰ ਉਹਦੇ ਬਾਅਦ ਜੋ ਕੁਝ ਖੁਲਾਸੇ ਹੋਏ ਨੇ ਉਹ ਤੁਸੀਂ ਡਿਟੇਲ ਚ ਦੱਸ ਦਿੱਤੇ ਨੇ, ਪਰ ਸੀਬੀਆਈ ਦੀਆਂ ਜਿਹੜੀਆਂ ਗੱਡੀਆਂ ਤੇ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਦੇ ਉੱਤੇ ਜੋ ਕਾਰਵਾਈ, ਤੇ ਜਦੋਂ ਈਡੀਆਈ ਸੀ ਉਹਦੀਆਂ ਉਦੋਂ ਜਦੋਂ ਹੱਲਾ ਗੱਲਾ ਹੋਇਆ ਸੀ, ਫਿਰ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਸਰਕਾਰੀ ਕੰਮਾਂ ਦੇ ਵਿਚ ਦਖਲ ਅੰਦਾਜ਼ੀ ਕਰਨੀ ਉਹ ਮਾੜੀ ਆ ਜੀ। ਕਿਸੇ ਦਾ ਕੋਈ ਵੈਲਕਮ ਕਰਨਾ ਕੋਈ ਚੰਗਾ ਲੱਗਦਾ ਕਿ ਸਾਡੇ ਪੰਜਾਬ ਦੇ ਵਿਚ ਬਈ ਸੀਬੀਆਈ ਹੈ ਸੁਧਾਰ ਕਰਨ ਵਾਸਤੇ ਆਈ ਹੈ, ਇਹਨਾਂ ਵੀ ਤਾਂ ਫੁੱਲਾਂ ਲੀਡਰਾਂ ਦੇ ਉੱਤੇ ਵੀ ਤਾਂ ਫੁੱਲਾਂ ਦੀ ਵਰਖਾ ਹੁੰਦੀ ਰਹੀ ਆ।
6: ਨਹੀਂ ਦੇਖੋ ਉਹ ਤਾਂ ਛੱਡਤੇ ਸੀ, ਇਹਨਾਂ ਨੇ ਡਿਟੇਨ ਕੀਤੇ, ਉਹ ਛੱਡਤੇ ਸੀ ਬੰਦੇ, ਉਹ ਤਾਂ ਬਹੁਤ ਹੀ ਗਲਤ ਸੀ ਔਰ ਬੜੀ ਨੀਵੇਂ ਪੱਧਰ ਦੀ ਕਾਰਵਾਈ, ਇਹ ਕਰਦੇ ਹੀ ਕੰਮ ਨੀਚ ਆ, ਇਹ ਬਹੁਤ ਗਿਰੇ ਹੋਏ ਕੰਮ ਕਰਦੇ ਆ। ਉਹਨਾਂ ਬੰਦਿਆਂ ਨੂੰ ਹਿਰਾਸਤ ਚ ਲੈਣ ਦਾ ਕੋਈ ਧੋਕੇ ਨਹੀਂ ਸੀ, ਪਹਿਲਾਂ ਉਹਨਾਂ ਨੂੰ ਕਿਹਾ ਕਿ ਅਕਾਲੀ ਆ, ਕੱਟੜ ਅਕਾਲੀ ਆ, ਫਿਰ ਉਹਨਾਂ ਨੂੰ ਕਿਹਾ ਇਹ ਭਾਜਪਾਈ ਆ, ਫਿਰ ਉਹਨਾਂ ਨੂੰ ਕੁਝ ਕਿਹਾ, ਕੁਝ ਕਿਹਾ, ਉਹਨਾਂ ਨੇ ਕਿਹਾ ਕਿ ਅਸੀਂ ਤੇ ਹੈ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵਾਲੇ ਆ। ਤੇ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿਚ ਲੈ ਲਿਆ, ਠੀਕ ਹੈ ਜੀ, ਉਹ ਵੀਡੀਓ ਵਗੈਰਾ ਨਿਕਲੇ, ਸਾਡੇ ਵਰਗਿਆਂ ਨੇ ਵੀ ਥੋੜੀ ਹਾਲ ਪਾਰਿਆ ਕੀਤੀ ਕਿ ਭਾਈ ਇਹ ਗਲਤ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ 2 ਘੰਟਿਆਂ ਬਾਅਦ,
0: ਛੱਡ ਦਿੱਤਾ ਇਲਾਕੇ ਦੇ ਥਾਣੇਦਾਰ ਦੀ ਨਿਗਾਹ ਦੇ ਵਿਚ ਰੜਕਦੇ ਰਹਿਣਗੇ। ਜਿਵੇਂ ਵੇਖੋ ਸਾਰੇ ਨਿਜਤਾ ਦੀ ਗੱਲ ਵੇਖੋ, ਨਿਜਤਾ ਤੇ ਚਲੋ ਬੜਾ ਉਹ ਲਫ਼ਜ਼ ਆ ਗਿਆ, ਇਕ ਦਿੱਲੀ ਦੇ ਵਿਚ ਜਦੋਂ ਪ੍ਰਦਰਸ਼ਨ ਦੇ ਵਿਚ ਇਕ ਬਿਕਲੌਂਗ ਹੈ, ਮੈਂ ਪਹਿਲਾਂ ਵੀ ਗੱਲ ਕੀਤੀ, ਸਾਡਾ ਵੀ ਇਕ ਬਹੁਤ ਪਿਆਰਾ ਬੱਚਾ ਸਾਨੂੰ ਮਿਲਣ ਆਉਂਦਾ ਹੁੰਦਾ, ਉਹ ਜਿਹਦੇ ਕਿਤੇ ਲਾਈਵ ਸ਼ੋ ਹੋਈ ਹੈ ਨਾ, ਹੁਣ ਵੀ ਸੁਣਦਾ ਔਰੰਗਲਾ ਪੰਜਾਬ ਸੁਣਦਾ, ਉਹਦੇ ਮਾਂ ਬਾਪ ਸਪੈਸ਼ਲ ਕਦੇ ਕਦੇ ਫੋਨ ਕਰਕੇ ਕਹਿੰਦੇ ਚਾਵਲਾ ਜੀ ਗੱਲ ਕਰ ਲਓ ਇਹਦੇ ਨਾਲ। ਉਹ ਬੜਾ ਪੁਰਾਣਾ 20-25 ਸਾਲ ਤੋਂ ਸਾਡਾ ਜਦੋਂ ਸ਼ੁਰੂ ਹੋਇਆ ਔਰੰਗਲਾ ਪੰਜਾਬ, ਉਦੋਂ ਤੋਂ ਉਹਦੇ ਮਾਂ ਬਾਪ ਜਿੱਥੇ ਵੀ ਮੈਂ ਜਾਵਾਂ ਵਿਕਲਾਂਗ ਬੱਚਾ ਸਪੈਸ਼ਲ ਆ ਸਾਨੂੰ ਮਿਲਣ ਆਉਂਦਾ, ਜੱਫੀ ਪਾਉਂਦਾ ਮੈਨੂੰ ਘੁੱਟ ਕੇ। ਇਸੇ ਤਰ੍ਹਾਂ ਇਸ ਬੱਚੇ ਦੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਆ, ਅਸੀਂ ਵੀ ਦਿਖਾਈ ਆ, ਇਹ ਵੀ ਹੁਣ ਬੀਜੇਪੀ ਵਾਲੇ ਕਹਿਣਗੇ ਜੀ ਇਹ ਤਾਂ ਵਿਰੋਧੀਆਂ ਦੀ ਚਾਲ ਆ, ਅਸੀਂ ਤੇ ਇਹੋ ਜਿਹੇ ਬੱਚਿਆਂ ਨੇ ਇੱਦਾਂ ਕਰਦੇ ਹੀ ਨਹੀਂ, ਪਰ ਤੁਹਾਡੀ ਪੁਲਿਸ ਹੀ ਉਹਨੂੰ ਡਿਟੇਨ ਕਰ ਰਹੀ ਹੈ, ਤੇ ਉਹ ਵੀ ਇੱਕ ਵੇਖੋ ਨਾ ਤੁਸੀਂ, ਪਹਿਲਾਂ ਤੁਸੀਂ ਵੀਡੀਓ ਦੇਖੀ ਹੋਣੀ ਆ, ਕਿੱਥੋਂ ਤੱਕ ਯਾਰ ਅਸੀਂ ਕਿੱਥੇ ਚੱਲ ਗਏ ਆ, ਸਿਰਫ ਇੰਨਾ ਡਰ ਲੱਗਣ ਲੱਗ ਪਿਆ ਵੀ ਇਹੋ ਜਿਹੇ ਬੱਚਿਆਂ ਤੋਂ ਵੀ ਡਰ ਲੱਗ ਪਈਆਂ ਸਰਕਾਰਾਂ, ਉਹਨਾਂ ਨੇ ਜਫਲਾ ਦੇ
6: ਡਰ ਕਾਹਦਾ ਜੀ, ਜੇ ਫੁੱਲ ਸੁੱਟ ਤੇ ਕਿੱਡੀ ਕੁ ਗੱਲ ਆ, ਇਹ ਵੀ ਇੱਕ ਤਰ੍ਹਾਂ ਨਾਲ ਵਿਰੋਧ ਆ, ਵਿਰੋਧ ਕਰਨ ਦਾ ਹੱਕ ਹੈ ਸਭ ਨੂੰ, ਫੁੱਲ ਸੁੱਟਣੇ ਈਡੀ ਤੇ ਜਾਂ ਸੀਬੀ ਤੇ ਫੁੱਲ ਸੁੱਟਣੇ, ਤੁਸੀਂ ਪੱਥਰ ਸੁੱਟੇ, ਤੁਹਾਡੇ ਬੰਦਿਆਂ ਨੇ ਪੱਥਰ ਸੁੱਟੇ, ਤੁਹਾਡੇ ਬੰਦਿਆਂ ਨੇ ਉਹਨਾਂ ਦੀਆਂ ਗੱਡੀਆਂ ਦੀ ਫੂਕ ਕੱਢ ਦਿੱਤੀ,
0: ਬਿਲਕੁਲ ਬਿਲਕੁਲ,
6: ਤੁਸੀਂ ਕੁਝ ਨੀ ਕੀਤਾ,
0: ਕੁਝ ਨੀ ਕੀਤਾ, ਬਿਲਕੁਲ, ਉਹ ਸਰਕਾਰੀ ਸਰਕਾਰ ਦੇ ਕੰਮ ਚ ਦਖਲਅੰਦਾਜ਼ੀ,
6: ਇੱਕ ਵਿਰੋਧ ਆ, ਇਹ ਵੀ ਇੱਕ ਵਿਰੋਧ ਆ। ਦੇਖੋ ਘੁੰਮਣ ਤੋਂ ਉੱਥੇ ਦੇ ਪਿੰਡ ਦੇ ਬੰਦੇ ਵੀ ਸੰਤੁਸ਼ਟ ਨਹੀਂ ਹੈਗੇ, ਤੁਸੀਂ ਕਮਾਲ ਵੇਖੋ। ਕੱਲ ਮੈਨੂੰ ਇੱਕ ਆਰਟਿਸਟ ਇੱਥੇ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰਾ ਨਾ ਟਿਕਾਣਾ ਜਿਹੜਾ ਉਹ ਹਾਈਵੇ ਦੇ ਉੱਤੇ ਆ ਜੀ,
0: ਜੀ ਜੀ,
6: ਇੱਥੋਂ ਲੰਘਦੇ ਟੱਪਦੇ ਬੰਦੇ ਆ ਜਾਂਦੇ ਨੇ ਮੇਰੇ ਕੋਲ, ਕਾਂ ਕਿਉਂਕਿ ਸ਼ੂਟ ਕਰਨਾ, ਕਿਸੇ ਨੇ ਰਾਜਸਥਾਨ ਜਾਣਾ, ਕਿਸੇ ਨੇ ਕਰਨਾ, ਮੇਰਾ ਸੱਜਣ ਸੱਜਣ ਤਾਈ ਸਾਰਿਆਂ
0: ਨਾਲ, ਸਾਈਨ ਬੜਾ ਵੱਡਾ ਲਾਇਆ ਤੁਸੀਂ ਉੱਥੇ,
6: ਹਾਂਜੀ,
0: ਇੱਕ ਸਾਈਨ ਵੀ ਤੇ ਬੜਾ ਸੋਹਣਾ ਲਾਇਆ ਹੋਇਆ, ਪਤਾ ਲੱਗ ਜਾਂਦਾ,
6: ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜਗ੍ਹਾ, ਬਹੁਤ ਫਾਰਮ ਹਾਊਸ ਟਾਈਪ ਆ, ਤੇ ਉੱਥੇ ਚਲੋ ਬਠਿੰਡੇ ਤੋਂ ਗਾਂ ਇੱਕ ਉੱਥੇ ਪੁਆਇੰਟ ਬਣ ਜਾਂਦਾ ਮੇਰਿਆ, ਵੀ ਉੱਥੇ ਰੁਕਦੇ
0: ਹੋਏ।
6: ਕੱਲ ਮੇਰੇ ਕੋਲ ਇੱਕ ਆਰਟਿਸਟ ਬੈਠਾ, ਕੋਈ ਮੈਂ ਨਾਂ ਨੀ ਲਊਂਗਾ ਵਿਚਾਰੇ ਨੂੰ, ਫੇਰ ਇਹ ਸਿਆਪਾ ਪਾ ਲੈਣ, ਉਹਨੇ ਮੈਨੂੰ ਦੱਸਿਆ, ਕਹਿੰਦੇ ਯਾਰ ਆਪਾਂ ਨਾ CBTL ਚ ਜਿੱਦਣ ਮਿਲੇ ਸੀਗੇ, ਮੈਂ ਤੇ ਮੇਰਾ ਬ੍ਰਦਰ ਗਏ ਚੰਡੀਗੜ੍ਹ, ਦੇਖੋ ਕਿੱਡੀਆਂ ਹੋਛੀਆਂ ਹਰਕਤਾਂ ਕਰਦੇ ਆ, ਤੇ ਕਹਿੰਦੇ ਨਾਲ ਦੀ ਨਾਲ ਕਿਸੇ ਨੇ ਫੋਟੋ ਭੇਜਤੀ, ਕਿਸੇ ਨੇ ਸਕਰੀਨ ਸ਼ਾਟ ਭੇਜਤਾ, ਤੇ ਮੈਨੂੰ ਫੋਨ ਆ ਗਿਆ, ਕਿਉਂਕਿ ਉਹ ਇਨ੍ਹਾਂ ਬੰਦਿਆਂ ਦੇ ਨਾਲ ਹੀ ਪੜਦਾ ਹੈ, ਕਿ ਯਾਰ ਤੂੰ ਇਹਦੇ ਨਾਲ ਕਿੱਧਰ ਬੈਠਾ, ਇਹ ਕਿੱਡੀ ਨੀਚਤਾ, ਇਹ ਕਿੱਡੀ ਨੀਚਤਾ, ਮੈਂ ਨੀਚਤਾ ਸ਼ਬਦ ਬੜੀ ਜ਼ਿੰਮੇਵਾਰੀ ਨਾਲ ਵਰਤਿਆ,
0: ਬੜੀ ਬਿਲਕੁਲ
6: ਯਾਰ, ਯਾਰ ਦੋਸਤ ਕੀ ਗੱਲ ਆ, ਕੋਈ ਬੰਦਾ ਮਿਲ ਨੀ ਸਕਦਾ, ਤੇ ਬਲਤੇਜ ਪੰਨੂ ਮੇਰੇ ਕੋਲ ਖੁਦ ਕਾਫੀ ਪੀ ਕੇ ਗਏ ਇਹਨਾਂ ਦੇ,
0: ਚਲੋ ਧੰਨਵਾਦ ਤੁਹਾਨੂੰ,
6: ਮੇਰੇ ਦਰਵਾਜ਼ੇ ਖੁੱਲੇ ਹੁੰਦੇ ਆ,
0: ਤੁਸੀਂ ਤਾਂ ਲੱਕੀ,
6: ਦਰਵਾਜ਼ੇ ਖੁੱਲੇ ਹੁੰਦੇ,
0: ਤੁਸੀਂ ਤਾਂ ਲੱਕੀ ਹੋ, ਤੁਹਾਨੂੰ ਮਿਲੇ ਵੀ ਆ, ਸਾਡੇ ਤੇ ਇੱਥੇ ਲੋਕ ਆ ਕੇ ਸਾਨੂੰ ਕਹਿੰਦੇ ਤੇਰਾ ਯਾਰ ਨੀ ਮਿਲਦਾ, ਮੈਂ ਕਿਹਾ ਮੇਰਾ ਯਾਰ ਬਿਜ਼ੀ ਆ, ਫੇਰ ਕੀ ਆ ਜੇ ਕੰਮ ਕਾਰ ਚ ਬਿਜ਼ੀ ਆ, ਤੇ ਤੈਨੂੰ ਮਿਲਿਆ, ਮੈਂ ਕਿਹਾ ਨੀ ਕੋਈ ਨੀ, ਮੈਂ ਖੁਦ ਕੋਸ਼ਿਸ਼ ਕਰ ਲੂੰਗਾ ਜਦੋਂ ਮਿਲਣਾ ਆ, ਚਲੋ ਐਨੀਵੇ
6: ਗੱਲ ਇਹ ਆ ਕਿ ਸਾਡੇ ਯਾਰ ਦਰਵਾਜ਼ੇ ਖੁੱਲੇ ਹੁੰਦੇ, ਮੈਂ ਦਿਲਦਾਰ ਆਦਮੀ ਆ, ਕੋਈ ਵੀ ਆ ਜੇ, ਅਨਨੋਨ ਵੀ ਆਉਂਦੇ ਉੱਥੇ ਮੈਨੂੰ ਮਿਲਣ, ਸਾਡੇ ਉੱਥੇ ਮੁੰਡਾ ਰੱਖਿਆ, ਸਭ ਕੁਛ, ਚਾਹ ਪਾਣੀ ਗ੍ਰੀਨ ਟੀ ਜੋ ਕਿਸੇ ਨੇ ਪੀਣਾ, ਕਿੱਡੀ ਨੀਚਤਾ ਵਾਲੀ ਗੱਲ ਆ ਕਿ ਕੋਈ ਬੰਦਾ ਮਿਲਦਾ, ਮੈਂ ਤਾਂ ਕੱਲ ਗੱਲ ਸੁਣ ਕੇ ਹੈਰਾਨ ਰਹਿ ਗਿਆ, ਕਿੱਡੀ ਨੀਚ ਵਾਲੀ ਗੱਲ ਆ, ਅਹ ਯਾਰ ਤੂੰ ਇੱਧਰ ਇਹਦੇ ਨਾਲ ਕਿਵੇਂ ਕੱਤ ਬੈਠਾ, ਇਹ ਕੀ ਕਰਨਾ ਆ, ਫਿੱਟੇ ਮੂੰਹ ਤੁਹਾਡਾ ਯਾਰ, ਕਿਹੜੀ ਰਾਜਨੀਤੀ ਤੇ ਉਤਰ ਆਏ ਤੁਸੀਂ,
0: ਚਲੋ ਅੱਛਾ, ਕਾਕਰੋਚ ਨੂੰ ਲੋਕ ਹਲਕੇ ਚ ਲੈ ਰਹੇ ਸੀ, ਪਰ ਧਰਮਿੰਦਰ ਪ੍ਰਧਾਨ ਨੂੰ ਉਹਨਾਂ ਨੇ ਵੇਲਿਆਂ ਕਰ ਦਿੱਤਾ, ਕਾਕਰੋਚ ਦੇ ਉੱਤੇ ਬੜੀਆਂ ਗੱਲਾਂ ਚੱਲੀਆਂ, ਕਾਕਰੋਚ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ, ਕਾਕਰੋਚ ਕਿੱਥੋਂ ਆ ਰਹੇ ਨੇ, ਵੈਸੇ ਉਹਨਾਂ ਦਾ ਇੱਕ ਮਤਲਬ ਜਿਹੜਾ ਇਕੱਠ ਹੈ ਜੋ ਇਸ ਵਕਤ ਏਕਤਾ ਜਾਂ ਉਹਨਾਂ ਦਾ ਪ੍ਰਦਰਸ਼ਨ ਦਾ ਅੰਦਾਜ਼ ਹੈ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ, ਕਾਕਰੋਚ ਨੇ ਸੱਦਾ ਦਿੱਤਾ ਦਿੱਲੀ ਚਲੋ ਤਹਿਤ ਦਿੱਲੀ ਪਹੁੰਚਣਗੇ, ਕਾਫਲਾ ਕਾਫੀ ਵੱਡਾ ਹੁੰਦਾ ਜਾ ਰਿਹਾ, ਕੀ ਕਹਿਣਾ ਚਾਹੋਗੇ?
6: ਕਾਕਰੋਚ ਦਾ ਜਿਹੜਾ ਇਹ ਹੈਗਾ ਸਦਾ ਦਿੱਲੀ ਚਲੋ ਵਾਲਾ, ਦੇਖੋ ਇੱਥੇ ਹੀ ਨਰਿੰਦਰ ਮੋਦੀ ਦਾ ਭਵਿੱਖ ਤੈਅ ਹੋ ਜਾ, 50,000 ਨਫਰੀ ਲੱਗੀ ਹੈ ਦਿੱਲੀ ਚ, ਮੇਰੇ ਕੁਛ ਦੋਸਤ, ਹਾਂਜੀ ਮੇਰੇ ਕੁਛ ਦੋਸਤ ਦਿੱਲੀ ਕਹਿ ਲਓ ਪੁਲਿਸ ਦੇ ਵਿੱਚ ਹੀ ਹੈ, ਤੇ ਮੈਂ ਕੱਲ ਜਦੋਂ ਗੱਲ ਕਰ ਰਿਹਾ ਸੀਗਾ, ਪੁੱਛ ਰਿਹਾ ਸੀਗਾ ਉਹਨਾਂ ਤੋਂ, ਉਹ ਕਹਿੰਦੇ ਵੀ ਇੰਨੀ ਸਖਤਾਈ ਆ ਕਿ ਇੱਕ ਰਾਤ ਪਹਿਲਾਂ ਹੀ ਇੱਥੇ ਜਿਵੇਂ 44 ਆਪਣੇ ਇੰਪੋਜ਼ ਹੁੰਦੀ ਹੈ ਉਵੇਂ ਹੋ ਜਾਏਗੀ ਹੁਣ, ਕਿਉਂਕਿ BNS ਹੈ ਸ਼ਾਇਦ 163 ਹੈ, ਇਵਨ ਦੈਟ ਕੇ ਉੱਥੇ ਦੇ PG, ਉੱਥੇ ਦੇ ਗੈਸਟ ਹਾਊਸ, ਜੋ ਹੋਟਲ ਕਾਰੋਬਾਰੀ ਹੈ, ਉਹਨਾਂ ਨੂੰ ਪੁਲਿਸ ਵੱਲੋਂ ਲਾਦ ਕੀਤੀ ਜਾ ਰਹੀ ਹੈ ਜਾਂ ਚੇਤਾਵਨੀ ਦਿੱਤੀ ਜਾ ਰਹੀ ਹੈ, ਈਵਨ ਦੈਟ ਕੇ ਜਿਹੜੇ PG ਦੇ ਵਿੱਚ ਸਟੂਡੈਂਟ ਰਹਿੰਦੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਬੱਚੇ ਪ੍ਰਦਰਸ਼ਨ ਚ ਨਹੀਂ ਜਾਣੇ ਚਾਹੀਦੇ। ਦੇਖੋ ਕਿੱਡੀ ਇਹ ਨਰਿੰਦਰ ਮੋਦੀ ਸਰਕਾਰ ਦੀ ਤਾਨਾਸ਼ਾਹੀ ਆ ਕਿ ਪ੍ਰੋਟੈਸਟ ਤੋਂ ਪਹਿਲਾਂ ਹੀ ਪ੍ਰਬੰਧ ਤੇ ਚਲੋ ਕਰਨੇ ਤੁਸੀਂ ਠੀਕ ਹੈ ਕਿ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰਹੇ, ਤੇ ਤੁਸੀਂ ਦਬਕੇ ਮਾਰ ਰਹੇ ਹੋ ਜਾ ਕੇ ਕਿ ਤੁਹਾਡੇ ਬੱਚੇ ਜਿਹੜੇ ਆ ਪ੍ਰੋਟੈਸਟਾਂ ਚ ਸ਼ਾਮਲ ਨਾ ਹੋਣ, ਈਵਨ ਦੋ ਕਿ ਕੁਛ ਸਟੇਟਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਬੰਗਾਲ ਹੈ ਜਾਂ ਇਧਰੋਂ ਜਿਹੜੇ ਵਲੰਟੀਅਰ ਇਹਨਾਂ ਦੇ ਜਾ ਰਹੇ ਆ ਕਾਕਰੋਚ ਜਨਤਾ ਪਾਰਟੀ ਵਾਲੇ, ਜਿਹੜੇ ਵਲੰਟੀਅਰ ਆ ਰਹੇ ਕਹਿ ਲੋ, ਜਾ ਰਹੇ ਸ਼ਬਦ ਨਹੀਂ ਇਸਤੇਮਾਲ ਕਰਦੇ, ਆ ਰਹੇ ਆ ਪ੍ਰਦਰਸ਼ਨ ਦੇ ਵਿੱਚ, ਵੈਸੇ ਉਹ ਜਾ ਰਹੇ ਘਰੋਂ ਪ੍ਰਦਰਸ਼ਨ ਨੂੰ ਜਾ ਰਹੇ ਆ, ਤਾਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਰਸਤਿਆਂ ਚ, ਉਹਨਾਂ ਦੀ ਗਿਣਤੀ ਵੀ ਇਹਨਾਂ ਨੇ ਦੱਸੀ ਆ ਸ਼ਾਇਦ 1,000 ਦੇ ਕਰੀਬ। ਮਤਲਬ ਕਿ ਨਰਿੰਦਰ ਮੋਦੀ ਸਰਕਾਰ ਨੇ ਹਦਾਇਤਾਂ ਦੇ ਦਿੱਤੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਿ ਚਾਹੇ ਉਹ ਗਾਜ਼ੀਆਬਾਦ ਵਾਲੀ ਸਾਈਡ ਤੋਂ ਆਉਂਦਾ ਰਸਤਾ, ਚਾਹੇ ਬਹਾਦਰਗੜ੍ਹ ਵਾਲੀ ਸਾਈਡ ਤੋਂ ਆਉਂਦਾ, ਚਾਹੇ ਇਧਰ ਰਾਜਸਥਾਨ ਵਾਲੀ ਸਾਈਡ ਤੋਂ ਆਉਂਦਾ, ਕਿ ਫੁੱਲ ਮਤਲਬ ਕਿ ਐ ਜਿਵੇਂ ਦਿੱਲੀ ਨੂੰ ਇੱਕ ਲਾਅ ਕਰ ਦਿੱਤਾ ਜਾਵੇ, ਕਿਸੇ ਵੀ ਪ੍ਰਕਾਰ ਦਾ ਪ੍ਰਦਰਸ਼ਨ ਇੱਥੇ ਹੋਵੇ ਹੀ ਨਾ। ਕਿਉਂ? ਕਿਉਂਕਿ ਇਸ ਤੋਂ ਬਾਅਦ ਇਹ ਅਫੋਰਡ ਹੀ ਨਹੀਂ ਕਰ ਸਕਦੇ, ਨਰਿੰਦਰ ਮੋਦੀ ਐਰਾ ਖਤਮ ਹੋ ਜਾਏਗਾ ਬਿਲਕੁਲ। ਸੋ ਉਸ ਨੂੰ ਬਚਾਉਣ ਵਾਸਤੇ ਬੜੀ ਜਦੋਜਹਿਦ ਕਰ ਰਹੇ ਆ, ਬਹੁਤ ਜਦੋਜਹਿਦ ਕਰ ਰਹੇ, ਕਿਉਂਕਿ ਨੱਕ ਚ ਦਮ ਕੀਤਾ ਹੋਇਆ ਭੈਣ ਭਰਾ ਨੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਉਹ ਜਲੂਸ ਕੱਢਿਆ ਪਿਛਲੇ 3-4 ਦਿਨਾਂ ਤੋਂ, ਇਹਨਾਂ ਦਾ ਉਹ ਜਲੂਸ ਕੱਢਿਆ। ਵੈਸੇ ਮੈਨੂੰ ਮਜ਼ਾ ਆ ਰਿਹਾ, ਮੈਂ ਇੱਥੇ ਵੀ ਦੇਖਦਾ ਸੀਗਾ ਬੇਵਸ ਜੇ ਆਹ ਵਿਰੋਧੀ ਧਿਰ ਦੇ ਨੇਤਾ ਤੁਰੇ ਫਿਰਦੇ ਸੀਗੇ, ਨਾ ਕੋਈ ਇਹਨਾਂ ਨੂੰ ਮਤਲਬ ਕਿ ਅਕਲ ਨਾ ਲੈਣਾ ਨਾ ਦੇਣਾ। ਹੁਣ ਚਲੋ ਮਜੀਠੀ ਆ ਖਹਿਰਾ ਇਹ ਤੇ ਬੋਲੇ ਆ, ਠੀਕ ਆ, ਚਲੋ ਕੁਛ ਕੁ ਹਿੱਸਾ ਮੀਡੀਆ ਵਾਲਾ ਜ਼ਿੰਦਾਬਾਦ ਹੈ, ਬਾਕੀ ਤੇ ਸਾਰੇ ਚਾਂਦੀ ਦੀਆਂ ਝਾਂਜਰਾਂ ਪਾ ਕੇ ਮੁਜਰਾ ਕਰਨ ਡੈ ਪਿਆ। ਤੋ ਗੱਲ ਇਹ ਕਿ ਇੱਥੇ ਵੀ ਹੁਣ ਮਜ਼ਾ ਆ ਰਿਹਾ, ਇੱਥੇ ਵੀ ਮਜ਼ਾ ਆ ਰਿਹਾ, ਮਤਲਬ ਕਿ ਗੜਸ ਨਾਲ ਬੋਲਣ ਲੱਗ ਪਏ ਲੋਕ, ਸਵਾਲ ਕਰਨ ਲੱਗ ਪਏ। ਮਜੀਠੀ ਆ ਖਹਿਰਾ ਉਹ ਤੇ ਖੁਫੀਆ ਏਜੰਸੀਆਂ ਹੀ ਖੋਲੀ ਬੈਠੇ ਇੱਕ ਤਰ੍ਹਾਂ ਨਾਲ, ਬਈ ਮਜ਼ਾ ਆ ਰਿਹਾ ਇੱਥੇ, ਉੱਤੇ ਵੀ ਮਜ਼ਾ ਆ ਰਿਹਾ ਕਿ ਇੱਕ ਪਾਸੜ ਹੀ, ਮਤਲਬ ਕਿ ਅਸੀਂ ਤੇ 2011-12 ਤੋਂ ਦੇਖਿਆ ਕਿ ਉੱਤੇ ਇੱਕ ਪਾਸੜ ਹੀ ਹਵਾ ਵਗੀ ਹੈ, ਕਾਂਗਰਸ ਕਮਜ਼ੋਰ ਦਰ ਕਮਜ਼ੋਰ ਦਰ ਕਮਜ਼ੋਰ। ਤਾਂ ਹੁਣ ਮਜ਼ਾ ਆ ਰਿਹਾ ਕਿ ਇੱਕ ਪਾਸੇ ਕਾਂਗਰਸ ਜਾਂ ਵਿਰੋਧੀ ਧਿਰ ਜਿਹੜੀ ਹੈ ਉਹ ਪੂਰੀ ਮੋਟੀਵੇਟਡ ਹੈ, ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਸ ਦੇਸ਼ ਦਾ ਜ਼ੈਨਜ਼ੀ, ਹਾਲਾਂਕਿ ਉਸਨੂੰ ਕਿਹਾ ਜਾਂਦਾ ਹੈ ਨੇਪਾਲ ਬਣਾ ਦੇਣਗੇ, ਬੰਗਲਾਦੇਸ਼ ਬਣਾ ਦੇਣਗੇ, ਫਲਾਂ ਬਣਾ ਦੇਣਗੇ, ਟਮਕਾਂ ਬਣਾ ਦੇਣਗੇ, ਬਟ ਜ਼ੈਨਜ਼ੀ ਜਿਹੜਾ 15-27-28 ਸਾਲ ਦਾ ਬੱਚਾ ਹੈ ਸਾਡਾ, ਉਹ ਇਨ੍ਹਾਂ ਚੀਜ਼ਾਂ ਪ੍ਰਤੀ ਸੁਹਿਰਦ ਹੋ ਕੇ ਸੋਚਣਾ ਸਟਾਰਟ ਕਰ ਚੁੱਕਾ ਹੈ।
0: ਮੈਂ ਇਮੀਡੀਏਟਲੀ ਸੌਰੀ ਟੂ ਇੰਟਰਪਟ ਯੂ, ਅੱਜ ਤੱਕ ਤੇ ਮੈਂ ਜ਼ੈਨਜ਼ੀ ਨੂੰ ਬੜਾ ਹਰ ਐਂਗਲ ਤੋਂ ਟਾਈਮ ਕੱਢ ਕੇ ਦੇਖਦਾ, ਮੈਂ ਕਦੀ ਸੋਸ਼ਲ ਨੈਟਵਰਕ ਮੀਡੀਆ ਤੇ ਇੰਨਾ ਟਾਈਮ ਨਹੀਂ ਜਿੰਨਾ ਅੱਜ ਲਾਉਣਾ ਪੈਂਦਾ, ਕਿਉਂਕਿ ਤਿਆਰੀ ਕਰਨੀ ਪੈਂਦੀ ਹੈ, ਕਿਉਂਕਿ ਜ਼ਿੰਮੇਵਾਰੀਆਂ ਵੱਧ ਗਈਆਂ ਨੇ। ਕੋਈ ਵੀ ਉਹਨਾਂ ਦੀ ਸਟੇਟਮੈਂਟ ਇਹੋ ਜਿਹੀ ਨਹੀਂ ਹੈ ਕਿ ਜਿਹੜੀ ਦੇਸ਼ ਦੇ ਹਿੱਤ ਵਿੱਚ ਨਾ ਹੋਵੇ ਜਾਂ ਨੌਜਵਾਨ ਨੂੰ ਗੁੰਮਰਾਹ ਕਰਨ ਵਾਲੀ ਹੋਵੇ। ਹਾਂ, ਇਹਨਾਂ ਦੀ ਆੜ ਹੇਠ ਕੋਈ ਇਹੋ ਜਿਹੇ ਗਲਤ ਅਨਸਰ ਜਿਵੇਂ ਪਹਿਲਾਂ ਆਏ ਨੇ, ਜਿਵੇਂ ਪੁਲਿਸ ਦੀ ਯੂਨੀਫਾਰਮ ਤੋਂ ਬਗੈਰ ਆਏ ਨੇ, ਉਹਨਾਂ ਡੰਡੇ ਵਰਾਏ ਨੇ ਜਾਂ ਜਿਸ ਤਰ੍ਹਾਂ ਹੋਇਆ, ਕੁਝ ਗੈਰ ਅਨਸਰ ਲੋਕ ਇਹੋ ਜਿਹੇ ਵਾਰ ਦਿੱਤੇ ਜਾਣ ਇਹਨਾਂ ਦੇ ਵਰਗੇ ਲੱਗਦੇ, ਉਥੋਂ ਸ਼ਬਦਾਵਲੀ ਇਹੋ ਜਿਹੀ ਵਰਤ ਲਈ ਜਾਵੇ ਵੀ ਅੱਗ ਲਾ ਦੋ, ਉਹ ਕਰ ਦੋ, ਫੂਕ ਦੋ, ਦਿਸ ਐਂਡ ਦੈਟ, ਉਹ ਅਜੇ ਸਮੇਂ ਦੀ ਬੁੱਕਲ ਦੇ ਵਿੱਚ ਹੋ ਵੀ ਸਕਦਾ, ਵਿਰੋਧੀਆਂ ਨੂੰ ਖੁੰਜੇ ਲਾਉਣ ਵਾਸਤੇ ਕੁਛ ਵੀ ਚਾਲਾਂ ਚੱਲੀਆਂ ਜਾਂਦੀਆਂ ਹੁੰਦੀਆਂ ਨੇ, ਪਰ ਅਜੇ ਸਲਿਊਟ ਹੈ ਜੈਨਜੀ ਨੂੰ ਕਿ ਉਹ ਆਪਣੀ ਗੱਲ ਬੜੇ ਤਰਕ ਨਾਲ ਰੱਖ ਰਹੇ ਨੇ। ਉਹ ਨੇਹਾ ਬੋਰਾ ਨੂੰ ਤੁਸੀਂ ਸੁਣਿਆ ਹੋਣਾ, ਉਹਦਾ ਗੱਲ ਕਰਨ ਦਾ ਅੰਦਾਜ਼, ਉਹਦੀ ਡਾਇਲੋਗ ਡਿਲੀਵਰੀ ਕਾਫੀ ਪ੍ਰਭਾਵਿਤ ਕਰਦੀ ਹੈ, ਉਹਨੂੰ ਕਿਵੇਂ ਖਿੱਚਿਆ ਗਿਆ, ਤੂਇਆ ਗਿਆ, ਉਹਨੂੰ ਡੰਡਿਨ ਕੀਤਾ ਜਾਂਦਾ, ਉਹਨੂੰ ਛੱਡ ਦਿੱਤਾ ਜਾਂਦਾ। ਇਸੇ ਤਰ੍ਹਾਂ ਹੋਰ ਵੀ ਬੱਚੇ ਬਹੁਤ ਸੋਹਣੇ ਨੇ, ਬੜੇ ਸੁਹਿਰਦ ਤਰੀਕੇ ਦੇ ਨਾਲ ਉਹ ਪ੍ਰੋਗਰਾਮ ਉਲੀਕ ਰਹੇ ਨੇ, ਪਰ ਸਰਕਾਰ ਨੂੰ ਸੁਣਨੀ ਚਾਹੀਦੀ ਹੈ ਗੱਲ, ਇੱਕ ਬੰਦੇ ਨੂੰ ਹਟਾ ਕੇ ਜੇ ਸ਼ਾਂਤੀ ਹੁੰਦੀ ਹੈ ਤਾਂ। ਪਰ ਉਹ ਕਹਿੰਦੇ ਨੇ ਕਿ ਵੀ ਧਰਮਿੰਦਰ ਪ੍ਰਧਾਨ ਤੋਂ ਬਾਅਦ ਹੁਣ ਲਾਈਨ ਲੱਗ ਗਈ,
6: ਇੱਕ ਨਹੀਂ ਹਟੇਗਾ ਸਾਹਿਬ, ਜੇ ਇੱਕ ਹਟੇਗਾ ਤਾਸ਼ ਦਾ ਮਹਿਲ ਹੈ, ਇੱਕ ਪੱਤਾ ਹਟੇਗਾ ਹੁਣ ਤਾਸ਼ ਦਾ ਸੰਪੂਰਨ ਮਹਿਲ ਜਿਹੜਾ ਧਵਸਤ ਹੋ ਜਾਏ।
0: ਬਿਲਕੁਲ, ਤੁਹਾਡੀ ਗੱਲ ਸਹੀ ਹੈ, ਸਹੀ ਪਕੜੇ ਤੁਸੀਂ। ਹਾਂਜੀ ਹਾਂਜੀ, ਚਲੋ ਅਜੂ ਜੀ ਤੁਹਾਡਾ ਕੁਝ
4: ਜੀ। ਮਿੰਟੂ ਜੀ, ਹਾਈਕੋਰਟ ਦੇ ਜਿਹੜੇ ਆਬਜ਼ਰਵਰਸ ਹੈਗੇ ਨੇ ਉਹਨਾਂ ਦੀ ਨਿਗਰਾਨੀ ਹੇਠ ਹੁਣ ਹੋਵੇਗੀ ਚੋਣ, ਕੀ ਕਹਿਣਾ ਚਾਹੋਗੇ?
6: ਹਾਂਜੀ ਦੇਖੋ, ਸ਼ਾਇਦ ਕੱਲ ਆਪਾਂ ਗੱਲ ਕਰਨੀ ਸੀ ਇਹਦੇ ਤੇ ਕਿ ਜਿਹੜਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ, 50 ਵਾਰਡ 28 ਪਟਿਆਲਾ ਦੇ, 7 ਹੋ ਗਏ ਸ਼ਾਇਦ ਧਰਮ ਕੋਟ, 15, 28, 7, 15, 35, 50 ਪੂਰੇ ਦੇ ਪੂਰੇ ਵਾਅਦਾ ਪ੍ਰਾਣ ਦੇ 15, ਯਾਨੀ ਟੋਟਲ 50 ਵਾਰਡਾਂ ਦਾ ਇਲੈਕਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ, ਜਿਹੜੀਆਂ ਫਾਈਂਡਿੰਗਸ ਉਹਨਾਂ ਦੇ ਕੋਲ ਅੱਪੜੀਆਂ। ਉਹਤੇ ਬਾਅਦ ਹੁਣ ਉਹਨਾਂ ਨੇ ਕੁਝ ਹਫ਼ਤਿਆਂ ਦੇ ਅੰਦਰ ਕਿਹਾ ਕਿ ਭਾਈ ਕਰਾਓ ਇਲੈਕਸ਼ਨ ਜ਼ਰਾ। ਇਸ ਵਾਰੀ ਕੀ ਕੀਤਾ ਕਿ ਇਹਨਾਂ ਵਾਰਡਸ ਵਾਸਤੇ ਜੋ ਇਲੈਕਸ਼ਨ ਹੋਏਗਾ, ਤਾਂ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ ਕਿ ਹਾਈ ਕੋਰਟ ਦੇ ਵੰਨੀਓ ਓਬਜ਼ਰਵਰ ਜਿਹੜੇ ਆ ਉਹ ਨਿਗਰਾਨ ਹੋ। ਤਾਂ ਮਤਲਬ ਕਿ ਤੁਸੀਂ ਹਿਸਾਬ ਲਾ ਲਓ, ਭਗਵੰਤ ਮਾਨ ਦਾ ਇੰਨਾ ਕੁ ਡੰਕਾ ਵੱਜ ਰਿਹਾ ਪੂਰੇ ਮੁਲਕ ਦੇ ਵਿੱਚ ਕਿ ਭਗਵੰਤ ਮਾਨ ਦੀ ਸਟੇਟ ਦੇ ਵਿਚ ਜਿਹੜੀ ਲੁੱਟੀ ਗਈ ਇਲੈਕਸ਼ਨ ਸੀ, ਪਹਿਲਾਂ ਤੇ ਲੋਕਤੰਤਰ ਦੇ ਲੁਟੇਰੇ ਆ। ਫਿਲਮ ਆਈ ਸੀ ਸਨੀ ਦਿਓਲ ਦੀ ਤੇ ਚੰਕੀ ਪਾਂਡੇ ਹੋਰਾਂ ਦੀ, ਉਹ ਨਸੂਰਉਦੀਨ ਦੀ ਲੁਟੇਰੇ, ਉਹ ਲੁਟੇਰੇ ਉਹ ਲੁਟੇਰੇ, ਜੂਹੀ ਚਾਵਲਾ ਨਾਲ ਬੜਾ ਗੀਤ ਉਹਦਾ ਹਿੱਟ ਸੀਗਾ, ਤੁਜੇ ਲੈਣੇ ਹੋਗੇ ਮੇਰੇ ਸੰਗ ਫੇਰੇ, ਉਹ ਲੁਟੇਰੇ ਉਹ ਲੁਟੇਰੇ ਉਹ ਲੁਟੇਰੇ, ਇਹ ਇਹ ਉਹ ਲੁਟੇਰੇ ਆ ਸਰ। ਇਹ ਤੇ ਅੱਛਾ, ਇਹ ਕਾਕਰੋਚ ਵਾਲੇ ਜਿਹੜੇ ਆ, ਇਹ ਇਹ ਕਾਕਰੋਚ ਵਾਲੇ ਆ ਜਿਹੜਾ ਅਭਿਜੀਤ ਦੀਪਕੇ ਆ, ਧਰੁਵ ਰਾਠੀ ਆ, ਇਹਨਾਂ ਦੇ ਪਤਾ ਨੀ ਅੱਖਾਂ ਚ ਕਿਹੜਾ ਮੋਤੀਆ ਉਤਰਿਆ, ਇਹਨਾਂ ਨੂੰ ਪਤਾ ਨੀ ਕਿ ਮੋਤੀਆ ਬਿੰਦ ਹੋਇਆ। ਵੀ ਬੰਦਾ ਪੁੱਛੇ ਜਿਹੜਾ ਤੁਹਾਡਾ ਅੰਕਲ ਇੱਥੇ ਲੋਕਤੰਤਰ ਦਾ ਡਕੈਤ ਬਣ ਗਿਆ, ਜਿਹਨੇ ਚੋਣ ਡਕੈਤੀ ਕਰ ਲਈ, ਚੋਣ ਲੁੱਟਣੀ ਤੇ ਗਿਆ ਨੇ ਇਸ ਤੋਂ ਸਿੱਖੋ। ਇੱਕ ਹੁੰਦੀ ਹੈ ਚੋਰੀ, ਚੋਣ ਚੋਰੀ, ਇੱਕ ਹੁੰਦੀ ਹੈ ਡਕੈਤੀ। ਡਕੈਤੀ ਪੈਂਦੀ ਹੈ ਦਿਨ ਦੀਵੀ, ਡਕੈਤੀ ਪੈਂਦੀ ਹੈ ਦਿਨ ਦੀਵੀ, ਕਿ ਜਿੱਥੇ ਹਥਿਆਰਾਂ ਦੀ ਨੋਕ ਤੇ ਕਹਿੰਦਾ ਪਾਸੇ ਹੋ ਕੇ ਖੜ ਜਾ, ਦਿਨ ਦੀਵੀ ਬੰਦੇ ਨੂੰ ਬੇਵਸ ਕਰਕੇ ਲੁੱਟਿਆ ਜਾਂਦਾ, ਇਹ ਡਕੈਤੀ ਸੀ। ਗਿਆਨੇਸ਼ ਜੇ ਚੋਰ ਆ ਤੇ ਤੁਹਾਡਾ ਅੰਕਲ ਮਾਨ ਡਕੈਤ ਆ, ਤੁਹਾਡਾ ਕੇਜਰੀਵਾਲ ਅੰਕਲ ਡਕੈਤ ਆ। ਕਿਉਂ? ਕਿਉਂਕਿ ਇਹਨਾਂ ਨੇ ਕਾਗਜ਼ ਖੋਏ। ਮੈਂ ਨੀ ਕਹਿ ਰਿਹਾ, ਫਾਈਂਡਿੰਗਸ ਕਹਿ ਰਹੀਆਂ ਨੇ, ਮੈਂ ਨੀ ਕਹਿ ਰਿਹਾ, ਇਹਨਾਂ ਨੇ ਕਾਗਜ਼ ਰੱਦ ਕਰਵਾਏ, ਫਾਈਂਡਿੰਗਸ ਕਹਿ ਰਹੀਆਂ ਨੇ। ਸੁਪਰੀਮ ਕੋਰਟ ਨੇ ਕਮਿਸ਼ਨ ਬਣਾਇਆ ਪੰਜਾਬ ਵਾਸਤੇ, ਵੇਖੋ ਕਿੱਡੀ ਬੇਇੱਜ਼ਤੀ ਵਾਲੀ ਗੱਲ ਆ, ਕਿੱਡੀ ਜ਼ਲਾਲਤ ਵਾਲੀ ਗੱਲ ਆ ਕਿ ਸੁਪਰੀਮ ਕੋਰਟ ਨੇ ਪੰਜਾਬ ਦੇ ਵਿੱਚ, ਤੇ ਤੁਸੀਂ ਵੀ ਤੇ ਵੇਖਿਆ ਹੀ ਆ ਕਿਵੇਂ ਖੋ ਖੋ ਕੇ ਭੱਜ ਰਹੇ ਸਨ ਕਾਗਜ਼।
7: ਬਿਲਕੁਲ ਬਿਲਕੁਲ
6: ਠੀਕ ਹੈ ਜੀ। ਇੱਕ ਔਰਤ ਦੇ ਕੱਪੜੇ ਪਾੜ ਤੇ ਇੱਕ ਗੁੰਡੇ ਨੇ, ਇਹਨਾਂ ਦਾ ਗੁੰਡਾ ਸੀ ਪਟਿਆਲੇ ਦੇ ਵਿੱਚ, ਪਨੂਰੀ ਅੱਖਾਂ ਮੀਚ ਕੇ ਬੈਠੇ ਰਹੇ, ਤਾਂ ਉਹਨਾਂ ਨੇ ਕਮਿਸ਼ਨ ਬਿਠਾ ਤਾ। ਜਦੋਂ ਕਮਿਸ਼ਨ ਬੈਠ ਗਿਆ, ਉਹਨਾਂ ਨੇ ਫਾਈਂਡਿੰਗਸ ਕੀਤੀਆਂ, ਡਰ ਪੈਦਾ ਕਰ ਦਿੱਤਾ ਗਿਆ ਉਮੀਦਵਾਰਾਂ ਨੂੰ ਕਿ ਤੂੰ ਕਾਗਜ਼ ਨੀ ਭਰਨੇ। ਸਰ ਐਦੋਂ ਵੱਡੀ ਡਕੈਤੀ ਹੋਏਗੀ ਲੋਕਤੰਤਰ ਦੀ, ਤੋਂ ਮਤਲਬ ਮੈਂ ਤੇ ਇਹਨਾਂ ਨੂੰ ਵੀ ਮੰਨਦਾ ਕਿ ਤੁਹਾਡਾ ਵੀ ਟੀਰ ਆ ਜਾਂ ਤੁਹਾਡੇ ਮੋਤੀਆ ਬਿੰਦ। ਆਪਦੇ ਅੰਕਲ ਬਾਰੇ ਬੋਲੋ, ਕੇਜਰੀਵਾਲ ਬਾਰੇ, ਆਪਦੇ ਅੰਕਲ ਮਾਨ ਬਾਰੇ ਬੋਲੋ, ਜੈਨ ਜੀ ਕਾਕਰੋਚ ਬੋਲੋ ਤੁਸੀਂ ਕਿ ਭਾਈ ਤੁਸੀਂ ਵੀ ਗਲਤ ਕਰ ਰਹੇ ਹੋ।
7: ਬਿਲਕੁਲ,
6: ਜੇ ਗਿਆਨੇਸ਼ ਗਲਤ ਕਰ ਰਿਹਾ ਐਸ ਆਈ ਆਰ ਦੇ ਜ਼ਰੀਏ, ਤੇ ਤੁਸੀਂ ਪੁਲਿਸ ਦੇ ਜ਼ਰੀਏ, ਤੁਸੀਂ ਗੁੰਡਿਆਂ ਦੇ ਜ਼ਰੀਏ, ਤੁਸੀਂ ਆਪਣੀ ਪੋਲੀਟੀਕਲ ਪਾਵਰ ਦੇ ਜ਼ਰੀਏ, ਤੁਸੀਂ ਕਿਹੜਾ ਸਹੀ ਕਰ ਰਹੇ ਹੋ?
7: ਬਿਲਕੁਲ ਬਿਲਕੁਲ।

0: ਬਦਲਵੇ ਨਵੇਂ ਅੰਦਾਜ਼ ਦੇ ਵਿਚ ਨਜ਼ਰ ਆਏ ਨੇ, ਕੀ ਕਹਿਣਾ ਚਾਹੋਗੇ?
1: ਦੇਖੋ ਇਹਨਾਂ ਨੇ ਕਾਪੀ ਕੀਤਾ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਦਾ ਜਿਹੜਾ ਇੰਟਰੈਕਸ਼ਨ ਹੈ ਜ਼ੈਨਸੀ ਦੇ ਨਾਲ, ਤੇ ਜ਼ੈਨਸੀ ਜਿਹੜਾ ਇਹਦੇ ਬਾਰੇ ਅਸੀਂ ਅੱਗੇ ਵੀ ਫਿਗਰ ਆਊਟ ਕੀਤਾ ਚੀਜ਼ਾਂ ਨੂੰ ਕਿ ਪੰਜਾਬ ਦੇ ਵਿਚ ਜ਼ੈਨਸੀ ਦੀ ਗਿਣਤੀ 25% ਦੇ ਕਰੀਬ ਹੋ ਸਕਦੀ ਹੈ, 20-25%। ਤੋ ਇਸ ਕਰਕੇ ਜ਼ੈਨਸੀ ਤੇ ਫੋਕਸਡ ਹੈਗੀਆਂ ਨੇ ਸਿਆਸੀ ਧਿਰਾਂ, ਤੇ ਆਮ ਆਦਮੀ ਪਾਰਟੀ ਵੀ ਖੇਡ ਮੇਲਿਆਂ ਦੇ ਜ਼ਰੀਏ, ਖੇਡਾਂ ਵਤਨ ਪੰਜਾਬ ਦੀਆਂ ਜ਼ਰੀਏ ਜਾਂ ਇਹਨਾਂ ਚੀਜ਼ਾਂ ਦੇ ਜ਼ਰੀਏ, ਜਿੰਮਾਂ ਦੇ ਜ਼ਰੀਏ, ਉਹ ਵੀ ਜ਼ੈਨਸੀ ਤੱਕ ਪਹੁੰਚ ਬਣਾ ਰਹੀ, ਤੇ ਇਹਨਾਂ ਨੂੰ ਵੀ ਸ਼ਾਇਦ ਇਹਨਾਂ ਦੇ ਥਿੰਕ ਟੈਂਕ ਨੂੰ ਲੱਗਾ ਹੋਏਗਾ ਕਿ ਆਪਾਂ ਵੀ ਹੁਣ ਪਵਾਈਏ ਪ੍ਰਧਾਨ ਨੂੰ ਝੱਗੇ ਪਜਾਮੇ ਦੀ ਜਗ੍ਹਾ ਤੇ ਜੀਨ
0: ਚਾੜੀ ਸਟੇਜ ਤੇ,
1: ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ
0: ਜੀਨਾਂ ਨੀ
1: ਬਈ। ਫਿਰ ਇਹਨਾਂ ਨੇ ਉਹ ਮਤਲਬ ਕਿ ਬਣਾ ਕੇ ਉਹ ਸਾਰਾ ਕੁਛ ਸ਼ੁਰੂ ਕਰ ਦਿੱਤਾ। ਦੇਖੋ ਗੱਲ ਇਹ ਆ ਕਿ ਸਭ ਨੂੰ ਅੱਗੇ ਵਧਣ ਦਾ ਅਧਿਕਾਰ ਹੈ ਜੀ, ਸਭ ਆਪੋ ਆਪਣੀ ਜਗ੍ਹਾ ਤੇ ਕੰਪੇਨ ਕਰਨ, ਪਰ ਠੀਕ ਆ ਇੱਕ ਚੀਜ਼ ਇਹਦੇ ਵਿੱਚ ਅੱਛੀ ਹੋ ਸਕਦੀ ਹੈ ਕਿ ਘੱਟੋ ਘੱਟ ਇੱਥੇ ਇਹਨਾਂ ਦੇ ਬੇਰਸ ਭਾਸ਼ਣ ਤੇ ਨਹੀਂ ਨਾ ਹੁੰਦੇ ਇੰਟਰੈਕਸ਼ਨ ਦੇ ਵਿੱਚ। ਸਾਡਾ ਯੂਥ ਸਵਾਲ ਕਰੇ ਤੁਹਾਨੂੰ ਕਿ ਬਾਈ 10 ਸਾਲ ਨੂੰ ਤੁਸੀਂ ਮੇਰੇ ਲਈ ਕੀ ਕਰੋਗੇ ਜਦ 10 ਸਾਲ ਨੂੰ ਮੈਂ ਨੌਕਰੀ ਦੀ ਕਤਾਰ ਚ ਹੋਊਂਗਾ। ਇਹ ਨੀ ਹੈ ਕਿ ਤੁਸੀਂ ਕਹਿ ਦੋ ਮੈਂ ਦਊਂਗਾ ਜੀ 60,000 ਨੌਕਰੀ ਦਊਂਗਾ ਜੀ, ਮੈਂ ਲੱਖ ਨੌਕਰੀ ਦਊਂਗਾ ਜੀ, ਮੈਂ ਹਰ ਘਰ ਨੌਕਰੀ ਦਊਂਗਾ ਜੀ। ਉਹ ਤੁਹਾਨੂੰ ਪੁੱਛੇ ਕਿ ਕਿਵੇਂ ਦੇਗਾ ਸਾਹਿਬ, ਕਿਸ ਤਰ੍ਹਾਂ ਦੇਵੇਂਗਾ, ਨਸ਼ਾ ਮੁਕਤ ਕਰ ਦਿਆਂਗੇ, ਛੱਡੋ ਜਕਾਰਾ ਬੋਲੇ ਸੋਨਿਆਲ, ਬਈ ਕਿਵੇਂ ਕਰੇਗਾ? ਇੰਟਰੈਕਸ਼ਨ ਠੀਕ ਹੈ, ਚਲੋ ਸਭ ਨੂੰ ਹੱਕ ਆ, ਤੇ ਕੈਟਵਾਕ ਜਿਹਾ ਵੀ ਕਰੀ ਜਾਂਦੇ ਆ, ਤੇ ਸਮੋਸਾ ਪੀਜ਼ਾ ਉੱਥੇ ਡਾਇਟ ਕੋਕ ਦੀ ਗੱਲ ਹੁੰਦੀ ਹੈ, ਪਾਸਤੇ ਦੀ ਗੱਲ ਹੁੰਦੀ ਹੈ, ਪੀਜ਼ੇ ਦੀ ਗੱਲ ਹੁੰਦੀ ਆ, ਉਹ ਲੱਸੀ ਵਾਲੇ ਹੁਣ ਜਥੇਦਾਰ ਤੇ ਗਏ।
0: ਗੱਲ ਤੁਸੀਂ ਬਹੁਤ ਵਧੀਆ ਮਿਰਕਰੀ ਕੀਤੀ ਹੈ ਭਗਵੰਤ ਮਾਨ ਦੀ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਵਕਤ, ਤੇ ਅਕਾਲੀ ਦਲ ਦਾ ਇਤਿਹਾਸ ਉਹ ਹੈ ਕਿ ਇਨ੍ਹਾਂ ਦੀਆਂ ਸਟੇਜਾਂ ਤੇ ਢਾਡੀ ਵਾਰਾਂ ਲੱਗਦੀਆਂ ਰਹੀਆਂ ਨੇ, ਤੇ ਅੱਜ ਜਿਸ ਅੰਦਾਜ਼ ਦੇ ਵਿੱਚ
1: ਉਹ ਮੈਂ ਸੁਣਾਉਣਾ ਉਹਨਾਂ ਗੱਲ
0: ਜਿਸ
1: 2016 ਚ ਖਤਮ
2: ਹੋ। ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਕਮੈਂਟਾਂ ਚ ਗਾਲ ਨੀ ਕੱਢਣੀ
1: ਪੈਂਦੀ ਆ ਫਿਰ ਤੱਕ ਚੈਂਪੀਅਨ। ਚੰਗਾ ਫਿਰ ਅਗਲੀ ਜਿਹੜੀ

ਕਰਕੇ ਵੀ ਜਦ ਕੋਈ ਰੋਂਦਾ ਹੈ, ਦੁੱਖ ਤਾਂ ਲੱਗਦਾ ਹੈ। ਕਿਸੇ ਦੀਆਂ ਨੀਂਦਾਂ ਉਡਾ ਕੇ ਜਦ ਕੋਈ ਆਪ ਸੌਂਦਾ ਹੈ, ਦੁੱਖ ਤਾਂ ਲੱਗਦਾ ਹੈ। ਤੂੰ ਸੋਚ ਵੀ ਸੱਜਣਾ ਨਹੀਂ ਸਕਦਾ, ਮੈਂ ਤੇਰਾ ਕਿੱਥੋਂ ਤੱਕ ਕੀਤਾ। ਅੱਜ ਇਸ ਗੱਲ ਤੇ ਸਾਡਾ ਰੂਹਾਂ ਦਾ ਰਿਸ਼ਤਾ ਟੁੱਟ ਚੱਲਿਆ। ਮੈਂ ਯਕੀਨ ਕੀਤਾ ਤੇ ਤੂੰ ਸ਼ੱਕ ਕੀਤਾ।

Encouraging community, culture, and unity. CJMR 1320.

voice for your community. The voice of the city. CJMR 1320.

Cultures Connect. CJMR 1320, the voice of the city.

voice for your community. The voice of the city. CJMR 1320.

Encouraging community, culture, and unity. CJMR 1320.

where cultures connect. CJMR 1320, the voice of the city.

your home for community. CJMR 1320.

This is CJMR 1320, the voice of the city.

Thank you.

You're listening to CJMR 1320, the voice of the city.

0: CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।

0: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਅਕਤੂਬਰ ਮਹੀਨੇ ਦੀ ਅੱਜ 9 ਤਰੀਕ ਦਿਨ ਸ਼ੁੱਕਰਵਾਰ ਹੈ। ਸੰਮਤ ਨਾਨਕ ਸ਼ਾਹੀ 558ਵੀਂ, ਖਾਲਸਾ 328ਵੀਂ, ਬਿਕਰਮੀ 283 ਅਤੇ 83 ਦਿਨਾਂ ਦਾ ਹੋ ਗਿਆ। ਸਟੂਡੀਓ ਨੰਬਰ 905-813-1320। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸਾਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ, ਦੇਖ ਸਕਦੇ ਹੋ ਅਤੇ ਨਾਲ ਦੀ ਨਾਲ IPTV ਬਾਕਸ ਤੇ ਵੀ ਦੇਖਿਆ ਸੁਣਿਆ ਜਾ ਸਕਦਾ ਹੈ। ਲੋਕਲ ਨੰਬਰ ਨੇ ਕੈਨੇਡਾ ਵਾਈਡ, ਜੇਕਰ ਤੁਸੀਂ ਆਊਟ ਆਫ ਰੇਂਜ ਹੋ ਜਾਓ, 647-910-1320, 647-910-1320 ਅਤੇ ਇਸ ਤੋਂ ਇਲਾਵਾ 641-741-1919 ਤੇ ਅਮਰੀਕਾ ਦੇ ਵਿਚ ਸੁਣਿਆ ਦੇਖਿਆ ਜਾ ਸਕਦਾ ਹੈ। ਆਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦਿਆਂ ਪਹਿਲੀਆਂ ਖ਼ਬਰਾਂ ਤੁਹਾਡੀ ਸੇਵਾ ਦੇ ਵਿਚ ਪੇਸ਼ ਕਰਨ ਲੱਗੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਨਗੇ ਲੋਟਸ ਫਿਨਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 34 ਵੱਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਅਤੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ 647-547-8188 ਅਤੇ ਅੱਜ ਸ਼ੁੱਕਰਵਾਰ ਹੈ, ਸ਼ਾਮ ਦੀ ਮਹਿਫਲ, ਦੁਪਹਿਰ ਦੀ ਮਹਿਫਲ ਤੁਸੀਂ ਪੀਜ਼ੇ ਦੇ ਨਾਲ ਮਨਾਉਣਾ ਚਾਹੁੰਦੇ ਹੋ ਤਾਂ 2 ਲਾਰਜ ਪੀਜ਼ਾਜ਼ ਵਿਦ 4 ਟੌਪਿੰਗ ਈਸਟ, 2 ਡਿਪਿੰਗ ਸਾਸ ਨਾਲ, 2 ਫਿਲਾਸਫਰਸ ਟੇਲ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ ਪੀਜ਼ਾ ਮਸ਼ੀਨ ਤੋਂ 4 ਟੌਪਿੰਗ ਈਚ, 2 ਲਾਰਜ ਪੀਜ਼ਾ ਵਿਦ 2 ਡਿਪਿੰਗ ਸਾਸ ਨਾਲ ਪਿਕ ਕਰ ਸਕਦੇ ਹੋ ਓਨਲੀ $24 ਤੇ 99 ਸੈਂਟ ਦੇ ਵਿਚ। 905-490-1222 ਤੇ ਕਾਲ ਕੀਤਾ ਜਾ ਸਕਦਾ। ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਏਅਰ ਇੰਡੀਆ ਹੁਣ ਯਾਤਰੀਆਂ ਨੂੰ ਦੇਵੇਗੀ ਫਿਜ਼ੀਕਲ ਸਿਮ ਤੇ ਈ ਸਿਮ। ਮੈਡ ਸੰਧੂ ਕਤਲ ਮਾਮਲੇ ਦੇ ਵਿਚ ਪੁਲਿਸ ਨੇ ਸੁਲਝਾਇਆ ਮਾਮਲਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ। ਨਵੀਂ ਲੀਡਰਸ਼ਿਪ ਦੇ ਨਾਲ 2027 ਚ ਵਾਪਸੀ ਦੇ ਦਾਅਵੇ ਦੇ ਨਾਲ ਮੈਦਾਨ ਚ ਉਤਰੀ ਪੰਜਾਬ ਕਾਂਗਰਸ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਅਸਤੀਫੇ ਦਾ ਕੀਤਾ ਐਲਾਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਨਕੀ ਦੇ ਸੁਖਚੈਨ ਸਿੰਘ ਨੂੰ ਸਾਊਦੀ ਅਰਬ ਚ ਸੁਣਾਈ ਗਈ ਸਿਰ ਕਲਮ ਕਰਨ ਦੀ ਸਜ਼ਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਏਅਰ ਇੰਡੀਆ ਨੇ ਇਕ ਨਵੀਂ ਸਹੂਲਤ ਦਾ ਐਲਾਨ ਕੀਤਾ। ਹੁਣ ਯਾਤਰੀਆਂ ਨੂੰ ਵਿਦੇਸ਼ ਚ ਕਾਲਿੰਗ ਤੇ ਇੰਟਰਨੈਟ ਵਰਤਣ ਦੇ ਲਈ ਖਾਸ ਸਿਮ ਕਾਰਡ ਮਿਲੇਗਾ। ਸ਼ੁਰੂਆਤ ਵਿਚ ਸਿਮ ਕਾਰਡ ਮੁਫ਼ਤ ਦਿੱਤਾ ਜਾਏਗਾ, ਪਰ ਇਸ ਦੀ ਵਰਤੋਂ ਦੇ ਨਾਲ ਜੁੜੀਆਂ ਕੁਝ ਸ਼ਰਤਾਂ ਵੀ ਨੇ। ਏਅਰ ਇੰਡੀਆ ਨੇ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਜ਼ਰੀਏ ਯਾਤਰੀ ਵਿਦੇਸ਼ ਵਿਚ ਵੀ ਕਾਲਿੰਗ ਤੇ ਇੰਟਰਨੈਟ ਦੀ ਵਰਤੋਂ ਕਰ ਸਕਣਗੇ। ਏਅਰਲਾਈਨ ਨੇ ਇਸ ਨਵੀਂ ਸਰਵਿਸ ਦੇ ਲਈ ਟਾਟਾ ਕਮਿਊਨੀਕੇਸ਼ਨ ਦੇ ਨਾਲ ਭਾਈਵਾਲੀ ਕੀਤੀ ਹੈ। ਏਅਰ ਇੰਡੀਆ ਨੇ ਆਪਣੀ ਨਵੀਂ ਟਰੈਵਲ ਸਿਮ ਕਾਰਡ ਸਰਵਿਸਿਜ਼ ਦਾ ਨਾਮ ਈਜ਼ੀ ਰੋਮ ਰੱਖਿਆ। ਏਅਰ ਇੰਡੀਆ ਦੇ ਬ੍ਰਾਂਡ ਦੇ ਨਾਂ ਤੋਂ ਮਿਲਣ ਵਾਲਾ ਇਕ ਟਰੈਵਲ ਸਿਮ ਕਾਰਡ ਹੋਏਗਾ ਜੋ ਅੰਤਰਰਾਸ਼ਟਰੀ ਰੋਮਿੰਗ ਦੀ ਸਹੂਲਤ ਦੇਵੇਗਾ। ਇਸ ਸਰਵਿਸ ਨੂੰ ਏਅਰ ਇੰਡੀਆ ਤੇ ਟਾਟਾ ਕਮਿਊਨੀਕੇਸ਼ਨ ਨੇ ਮਿਲ ਕੇ ਤਿਆਰ ਕੀਤਾ। ਇਸ ਦਾ ਮਕਸਦ ਵਿਦੇਸ਼ ਯਾਤਰਾ ਦੇ ਦੌਰਾਨ ਯਾਤਰੀਆਂ ਨੂੰ ਵਾਇਸ ਕਾਲਿੰਗ ਤੇ ਡਾਟਾ ਸਰਵਿਸ ਉਪਲਬਧ ਕਰਾਉਣਾ ਹੈ। ਏਅਰ ਇੰਡੀਆ ਨੇ ਵੀਰਵਾਰ 8 ਅਕਤੂਬਰ ਨੂੰ ਜਾਰੀ ਬਿਆਨ ਚ ਦਸਿਆ ਕਿ ਈਜ਼ੀ ਰੋਮ ਸਰਵਿਸ ਦੇ ਤਹਿਤ ਯਾਤਰੀਆਂ ਨੂੰ 2 ਬਦਲ ਮਿਲਣਗੇ। ਯਾਤਰੀ ਚਾਹੁਣ ਤਾਂ ਫਿਜ਼ੀਕਲ ਸਿਮ ਖਰੀਦਣ ਜਾਂ ਫਿਰ ਈ ਸਿਮ ਚੁਣ ਸਕਦੇ ਨੇ। ਇਨ੍ਹਾਂ ਦੋਵਾਂ ਨੂੰ ਖਰੀਦਣ ਦੇ ਲਈ ਏਅਰ ਇੰਡੀਆ ਦੀ ਬ੍ਰਾਂਡਿੰਗ ਵਾਲਾ ਇਕ ਖਾਸ ਵੈਬ ਪੇਜ ਵੀ ਉਪਲਬਧ ਕਰਾਇਆ ਜਾਵੇਗਾ, ਯਾਨੀ ਯਾਤਰੀ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਿਮ ਕਾਰਡ ਬਦਲ ਵੀ ਚੁਣ ਸਕਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਕੇਸ ਨੂੰ ਸੁਲਝਾਉਂਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ 3 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਤੇ ਗੋਲੀ ਮਾਰ ਕੇ ਮੈਡ ਸੰਧੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਕੈਂਟ ਅੰਮ੍ਰਿਤਸਰ ਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਦੀ ਟੀਮ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕਰਨ ਲਈ ਹਵਾਈ ਜਹਾਜ਼ ਰਾਹੀਂ ਗੁਜਰਾਤ ਵੀ ਰਵਾਨਾ ਹੋ ਗਈ ਹੈ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਅਗਲੇਰੀ ਜਾਂਚ ਦੇ ਲਈ ਜਲਦ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ। ਦੱਸ ਦਈਏ ਕਿ ਪੁਲਿਸ ਕਮਿਸ਼ਨਰ ਨੇ DCP ਦੀ ਅਗਵਾਈ ਹੇਠ ਬਣਾਈ ਇਕ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਘੋਖ ਕੀਤੀ ਹੈ। ਪੁਲਿਸ ਨੇ ਪਹਿਲਾਂ ਮਦਦ ਮੁਹੱਈਆ ਕਰਾਉਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਸੀ, ਜਿਸ ਤੋਂ ਗੁਜਰਾਤ ਚ ਲੁਕੇ ਮੁੱਖ ਮੁਲਜ਼ਮ ਬਾਰੇ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਸਿਲਸਿਲੇਵਾਰ ਸਭ ਦੀ ਧਰਪਕੜ ਕਰ ਲਈ ਗਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ

0: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਪ੍ਰਗਟ ਸਿੰਘ ਤੇ ਸਚਿਨ ਪਾਇਲਟ ਸਵੇਰੇ ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਅਤੇ ਪਾਰਟੀ ਦੀ ਤਾਕਤ ਤੇ ਏਕਤਾ ਦੇ ਪ੍ਰਦਰਸ਼ਨ ਵਜੋਂ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਵੱਡੀ ਗਿਣਤੀ ਚ ਵਰਕਰ ਤੇ ਆਗੂ ਇਕੱਠੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਸਭ ਤੋਂ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ। ਪਾਰਟੀ ਦੀ ਪੈਕ ਦੇ ਮੈਂਬਰ ਤੇ ਮੂਣਕ ਤੋਂ ਦੋ ਵਾਰ ਚੇਅਰਮੈਨ ਰਹਿ ਚੁੱਕੇ ਸੀਨੀਅਰ ਆਗੂ ਗੁਰਦੀਪ ਸਿੰਘ ਮਕਰੋੜ ਨੇ ਭਾਵੁਕ ਹੁੰਦਿਆਂ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਗੁਰਦੀਪ ਸਿੰਘ ਮਕਰੋੜ ਨੇ ਫੇਸਬੁੱਕ ਲਾਈਵ ਦੇ ਦੌਰਾਨ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਚਾਹ ਪੀਣ ਆਉਣਾ ਸੀ, ਜਿਸ ਦੇ ਲਈ ਘਰ ਚ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ, ਪਰ ਐਨ ਆਖਰੀ ਮੌਕੇ ਦੌਰਾ ਰੱਦ ਹੋਣ ਦਾ ਸੁਨੇਹਾ ਮਿਲਿਆ, ਜਿਸ ਤੋਂ ਬਾਅਦ ਬੜੇ ਭਾਵੁਕ ਹੋ ਗਏ। ਗੁਰਦੀਪ ਸਿੰਘ ਮਕਰੋੜ ਨੇ ਦਾਅਵਾ ਕੀਤਾ ਕਿ ਉਹ 1982 ਦੇ ਧਰਮ ਯੁੱਧ ਮੋਰਚੇ ਤੋਂ ਅਕਾਲੀ ਦਲ ਦੇ ਨਾਲ ਜੁੜੇ ਨੇ ਅਤੇ ਪਾਰਟੀ ਦੇ ਲਈ ਲੰਬੇ ਸਮੇਂ ਤੋਂ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ MLA ਜਾਂ ਹਲਕਾ ਇੰਚਾਰਜ ਦੀ ਟਿਕਟ ਦੀ ਮੰਗ ਵੀ ਨਹੀਂ ਕੀਤੀ। ਮਕਰੋੜ ਨੇ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਵੇਲੇ ਉਨ੍ਹਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਬੜੀ ਵੱਡੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਉਨ੍ਹਾਂ ਦੇ ਘਰ ਆ ਕੇ ਚਾਹ ਪੀਣ ਦਾ ਵਾਅਦਾ ਕੀਤਾ ਸੀ। ਮਕਰੋੜ ਨੇ ਕਿਹਾ ਕਿ ਘਰ ਦੀ ਸਾਫ਼ ਸਫਾਈ, ਰੰਗ ਰੋਗਣ, ਟੈਂਟ, ਕਰੀਬ 500 ਲੋਕਾਂ ਦੇ ਖਾਣ ਪੀਣ ਤੱਕ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਤੇ ਸਿਆਸਤ ਤੋਂ ਕਿਨਾਰਾ ਕਰਕੇ ਘਰੇ ਹੀ ਬੈਠਣਗੇ। ਸਮਰਾਲਾ ਦੇ ਨਾਲ ਲਗਦੇ ਪਿੰਡ ਮਾਨਕੀ ਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੂੰ ਸਾਊਦੀ ਅਰਬ ਵਿਚ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰ ਮੁਤਾਬਕ ਸਾਊਦੀ ਅਰਬ ਵਿਚ ਨੌਜਵਾਨ ਦਾ ਇਕ ਹੋਰ ਨੌਜਵਾਨ ਨਾਲ ਝਗੜਾ ਹੋ ਗਿਆ ਅਤੇ ਦੋਨਾਂ ਨੌਜਵਾਨਾਂ ਦੇ ਨਾਲ ਵਾਪਰੀ ਇਸ ਘਟਨਾ ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਸਾਊਦੀ ਅਰਬ ਦੀ ਪੁਲਿਸ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਮਾਨਕੀ ਨਿਵਾਸੀ ਸੁਖਚੈਨ ਸਮੇਤ ਦੋ ਨੌਜਵਾਨਾਂ ਨੂੰ ਸਿਰ ਕਲਮ ਕਰੇ ਜਾਣ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: ਖਬਰਾਂ ਦੇ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਪੈਸੇ ਭੇਜਣ ਲਈ ਤੁਸੀਂ ਕਾਲ ਕਰ ਸਕਦੇ ਹੋ ਲੁਧਿਆਣਾ ਟ੍ਰੇਡਿੰਗ ਇੰਕ ਨੰਬਰ 905-954-9059-5904-00। ਯਾਦ ਰਵੇ ਕਿ IPTV ਬਾਕਸ ਜਿੱਥੇ ਤੁਸੀਂ ਰੰਗਲਾ ਪੰਜਾਬ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ, ਉਥੇ ਨਾਰਥ ਅਮਰੀਕਾ ਦੇ ਵਿਚੋਂ ਤੁਸੀਂ ਆਪਣਾ ਬਾਕਸ ਸਾਡੇ ਨਾਲ ਸਵਿਚ ਕਰਨਾ ਚਾਹੋ। 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਤੁਹਾਡੀ ਤਸੱਲੀ ਲਈ ਟ੍ਰਾਇਲ ਬਿਲਕੁਲ ਫ੍ਰੀ। 4K HD ਚੈਨਲ, ਸਾਰੀਆਂ ਫਿਲਮਾਂ, ਡਰਾਮੇ, ਸੀਰੀਅਲ, ਚਲਚਿੱਤਰ ਜੋ ਤੁਸੀਂ ਦੇਖਦੇ ਹੋ। ਸਾਬਾ ਬੇਗਾ 6474585859647 5548 ਪ੍ਰੋਗਰਾਮ ਸਪਾਂਸਰ ਬਾਏ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ, ਨੰਬਰ 416-679-9999। ਟਾਪ ਚੋਇਸ ਇਲੈਕਟ੍ਰਾਨਿਕਸ ਜੱਗੀ ਅਕਾਊਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ, ਵੀ ਰਾਣਾ ਜੀ 905-677-4444 ਆਲਸੋ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਬ੍ਰੇਕ ਤੋਂ ਬਾਅਦ ਮੇਰੇ ਪਾਸ ਖ਼ਬਰਾਂ ਨੇ, ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ। ਹਾਜ਼ਰ ਹੋਣਗੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਆਪਣੇ ਸਮੇਂ ਦੇ ਮੁਤਾਬਕ, ਔਰ ਰਣਜੀਤ ਰਾਣਾ ਜੀ ਤੇ ਰੀਮਾ ਗੁਗਲਾਨੀ ਜੀ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਪੰਜਾਬ ਤੋਂ ਪੇਸ਼ ਕੀਤਾ ਜਾਵੇਗਾ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
4: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਤੋਂ 4 ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ

0: समान मिलेगा हुण वधिया रेट से क्योंकि तुहाडे अपने शहर विच आ गया अनाज मार्ट। रोज दी ग्रोसरी होवे चावल दालां आटा देसी घ्यो मसाले टी स्नैक्स या फिर इंडियन किचन दा कोई भी जरूरी समान सब कुछ मिलेगा अंडर वन रूफ। फ्रेशनेस वैरायटी क्वालिटी ते वधिया प्राइसेस ले अज ही विजिट करो अनाज मार्ट एयरपोर्ट रोड एंड मेफील्ड रोड दे कॉर्नर ते एट 6141 मेफील्ड रोड यूनिट 42 ए ब्रैम्पटन। कॉल 9059288557 अनाज मार्ट।
1: इंतजार हुण खत्म होया। रीमैक्स गोल्ड रियल्टी दे गौडी खुमान लैके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
2: मैं हरसिमरन सिंह। साडा शहर ब्रैम्पटन वध रहा है पर की साडियां सेवावां भी उसे रफ्तार नाल वध रही ने। पुलिस पैरामेडिक्स रीजनल रोड्स पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर। आउण वाली 26 अक्टूबर नूं वोट फॉर चेंज, वोट हरसिमरन सिंह।
3: ऑथराइज्ड एंड पेड बाय द कैंपेन ऑफिस ऑफ हरसिमरन सिंह।
4: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ ਦਾ ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
5: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 ਤੇ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
4: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045। ਟਾਪ ਚੋਇਸ ਇਲੈਕਟ੍ਰੋਨਿਕਸ।
6: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
4: ਕੈਲੇਡਨ ਸਬਜੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲਡ ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜੀ ਫਾਰਮ।
8: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
9: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ਆਈਡੀ ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ਆਈਡੀ ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
10: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
11: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
12: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
13: 6477769 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
14: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
15: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
16: If you're involved in a motor vehicle accident, a slip and fall, or any kind of accident that results in personal injury, please let us know. We can help.
15: Sanu contact karo. Our phone number hai 647-793-6889.
17: HK Movers, home, offices, apartments and delivery, big or small, we move it all.
18: HK Movers,
17: local and long distance, we also ship cars, Kailor transport and moving services.
18: For service with a smile, give us a call.
17: Call Mr. Harminder 416-524-6704.
18: 416-524-6704 pe.
17: Visit 140 Advance Boulevard, Unit Number 10, Brampton.
19: Long distance moving specialist,
17: HK Movers.
20: HK Movers.
21: Real news, real impact, showing you real world. CJMR 1320. CJMR 1320. The voice of the city.
22: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
23: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: लोग गूंगे हो गए, हालात गूंगे हो गए, लोग गूंगे हो गए, हालात गूंगे हो गए, आई जद घरां नूं अग तां किरदार गूंगे हो गए। लोग गूंगे हो गए, हालात गूंगे हो गए, आई जद घरां नूं अग तां किरदार गूंगे हो गए। गूंगियां दी मंडी विच भरे ना हुंगारा कोई, रूह दी कूक सुने किहड़ा दिलदार गूंगे हो गए। लोक गूंगे हो गए, हालात गूंगे हो गए, आई जद घरां नूं अग तां किरदार गूंगे हो गए। गूंगियां दी मंडी विच भरे ना हुंगारा कोई, रूह दी कूक सुने किहड़ा दिलदार गूंगे हो गए। समें नूं पै गईआं दंदलां, रूहे रात गूंगे हो गए, मोह दीआं तंदां टुट गईआं, मोहदार गूंगे हो गए। हक जमाईए किन्नां ते यारो, हकदार गूंगे हो गए। पत्तना ते डुब के बेड़ियां, पतवार गूंगे हो गए। कलमां नूं फनियर डस गया, कलमकार गूंगे हो गए, कलमकार गूंगे हो गए। डाक्टर हरजिंदर कौर सोहल साहब दीआं इन्हां सतरां दे नाल सवेर दी महफिल नाल जुड़ बैठे तमाम श्रोतियां दा हार्दिक एक बार फिर तो स्वागत। चलो बाकी दीआं चोणवीआं खबरां तुहाडी नज़र तुहाडे अपने प्रोग्राम दे विच पेश करन जा रहे हां। स्टूडियो दा नंबर है 905-813-1320। वख वख व्यापारी सज्जन इस हिस्से नूं स्पॉन्सर करदे ने, जिन्हां दे विच कटारिया टूर्स एंड ट्रैवल वालों भी स्पॉन्सर किया जा रहा है। कटारिया टूर्स एंड ट्रैवल ओसीए लई अपलाई करना, कैनेडियन सिटीजन सुपर वीजा, ट्रैवल इंश्योरेंस लई कोई भी जानकारी लई, टोरंटो टू दिल्ली कैनेडियन जिहड़ी है 1275 ते टोरंटो श्री अमृतसर आउण जाण दी टिकट तुहानूं जिहड़ी है ओह 2480-9913-95 की है। टोरंटो टू दिल्ली 1275 ते रिटर्न 1599 की, यह वधिया डील है। टोरंटो टू कराची 1245 ते रिटर्न 2220 की है। टोरंटो टू इस्लामाबाद 1290 रिटर्न 2095। पैकेज वेकेशन का लैना है, रहन सहन खान पीन इनकलूड हुंदा, आउण जाण का सारा कुछ विच ही हुंदा। डोमिनिकन रिपब्लिक 1200, मैक्सीको 1175 का, सवेर के 8:30 तो लैके रात के 11 तक। 7 days 2883 डाई रोड एट एयरपोर रोड 4550 इवनिज रोड ते कॉल कर सकते हो 905-678-1200। पेश कर लगे खबर जिसनों तुहाडे तक पहुंचदा करन दे विच मदद करदे ने। माल्टन दे विच गहना दा शानदार शोरूम अशोक जिलर, नंबर 905-671-4290। नॉर्थ अमेरिका दे विच प्रसिद्ध समोसा स्वीट्स एंड फैक्ट्री होलसेल दीआं कीमतां ते समोसा नमकीन मिठाईआं आदि खरीदण लई हरपाल संधु जी 416-213-1165 ते कॉल कीता जा सकदा है। टॉप चॉइस इलेक्ट्रॉनिक्स ते वधिया क्वालिटी दा फर्नीचर अते नाल दी नाल तुसी फ्रिज, स्टोव, डिशवाशर, वाशर, ड्रायर लैके आउणे ने। ऑलवेज चेते रखो 16 इंटरमोड ड्राइव ते वाकिआ ने। टॉप टॉप टॉप दा समान खरीदण लई टॉप चॉइस इलेक्ट्रॉनिक्स, नंबर 905-799-0045। अज शुक्रवार है, जे तुसी पीजा लवर हो तां पीजा मशीन ब्रैम्पटन दे विच ब्रैम्पटन हॉस्पिटल दे बिल्कुल लागे टू फिलोसफर्स टेल ते वाकया ने। करारे करारे चिकन विंग, पोटैटो वेजर ते वन फनिया टॉपिंग दे नाल पीजा जिथे तुसी तैयार करवा सकदे हो, उत्थे टू लार्ज पीजाज विद तुहाडे मन पौंदियां फोर टॉपिंग ईच नाल $24 ते 99 सेंट दे विच तुसी कैश डील पिक कर सकदे हो। नंबर 905-490-1222 लो पेश ने चोणवीआं खबरां।
1: You are listening to CNN Toronto, Chawla News Network Toronto.
0: ਸਿਰਮਾਨ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੇ ਮਹਿਫਲ ਦੇ ਵਿਚ ਪੇਸ਼ ਹਨ ਦੂਸਰੀਆਂ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ। ਕੈਨੇਡਾ ਦੇ ਹੋਣਗੇ ਚਾਰ ਟੋਟੇ, ਐਲਨ ਮਸਕ ਦੇ ਬਿਆਨ ਤੇ ਕੈਨੇਡੀ ਪ੍ਰਧਾਨ ਮੰਤਰੀ ਕਾਰਨੀ ਨੇ ਦਿੱਤਾ ਤਿੱਖਾ ਜਵਾਬ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਸਕ ਵੱਲੋਂ ਕਿਊਬਕ, ਅਲਬਰਟਾ ਤੇ ਸਸਕੈਚਵਾਨ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਸ਼ਬਦਾਂ ਚ ਵਿਰੋਧ ਕੀਤਾ। ਮਸਕ ਦੀਆਂ ਟਿੱਪਣੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡਾ ਦੀ ਪਹਿਲਕਦਮੀਆਂ ਅਤੇ ਕਿਊਬਕ ਦੇ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਹੀ ਤੈਅ ਹੋਵੇਗਾ। ਯਾਦ ਰਹੇ ਕਿ ਅਲਬਰਟਾ ਵਿਚ 19 ਅਕਤੂਬਰ ਨੂੰ ਕੈਨੇਡਾ ਵਿਚ ਰਹਿ ਜਾਂ ਆਜ਼ਾਦੀ ਲਈ ਰੈਫਰੈਂਡਮ ਵੱਲ ਵਧਣ ਸਬੰਧੀ ਵੋਟਿੰਗ ਹੋਣੀ ਹੈ। ਉਧਰ ਭਾਰਤੀ ਮੂਲ ਦੀ ਨਵੀਨ ਪਿੱਲੇ ਨੂੰ 2026 ਦਾ ਸ਼ਾਂਤੀ ਨੋਬਲ ਪੁਰਸਕਾਰ ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਕੰਮ ਮੰਤਰੀ ਕਾਨੂੰਨ ਮਜ਼ਬੂਤ ਕਰਨ ਲਈ ਮਿਲਿਆ ਸਨਮਾਨ। ਦੱਖਣੀ ਅਫਰੀਕਾ ਵਿਚ ਜਨਮੀ ਪਿੱਲੇ ਨੇ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀ। ਨਵੀਂ ਪਿੱਲੇ ਦੱਖਣੀ ਅਫਰੀਕਾ ਦੀ ਨਾਗਰਿਕ ਹੈ ਤੇ ਕਾਨੂੰਨਦਾਨ ਹੈ। ਓਨਟੇਰੀਓ ਸੂਬੇ ਚੋਂ ਪੜ ਰਹੇ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ ਵਧੀ ਔਰ ਪ੍ਰਾਈਵੇਟ ਕਾਲਜਾਂ ਦਾ ਮਾਮਲਾ ਪੁਲਿਸ ਦੇ ਹਵਾਲੇ। ਸੂਬਾ ਸਰਕਾਰ ਨੇ ਪ੍ਰਾਈਵੇਟ ਕਰੇ ਕਾਲਜਾਂ ਦੇ ਵਿਦਿਆਰਥੀਆਂ ਲਈ ਓਨਟੇਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਦੀਆਂ ਅਦਾਇਗੀਆਂ ਤੇ ਰੋਕ ਲਗਾ ਦਿੱਤੀ ਹੈ ਅਤੇ ਫੰਡਿੰਗ ਵਿਚ ਗੜਬੜੀਆਂ ਦੇ ਮਾਮਲੇ ਨੂੰ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਭਾਵ OPP ਦੇ ਹਵਾਲੇ ਕਰ ਦਿੱਤਾ ਹੈ। ਉਧਰ ਫਰਾਂਸ ਦੇ ਸਟਾਸਬਰਗ ਵਿਚ ਯੂਰਪੀ ਸੰਸਦ ਦੀਆਂ ਇਮਾਰਤਾਂ ਦੇ ਨੇੜੇ ਟਰੰਪ ਦਾ 30 ਕੈਰਟ ਸੋਨੇ ਦਾ ਬਣਿਆ ਬਿਨਾਂ ਕੱਪੜਿਆਂ ਭਾਵ ਨੰਗ ਤੜੰਗਾ ਵਾਲਾ ਬੁੱਤ ਚਰਚਾ ਬਟੇ ਰਿਹਾ ਹੈ। ਮੌਜੂਦਾ ਬੁੱਤ ਵਿਚ ਟਰੰਪ ਨੂੰ ਨਗਨ ਹਾਲਤ ਵਿਚ ਇਕ ਛੋਟੇ ਜਿਹੇ ਕੱਪੜੇ ਪਹਿਨੇ ਵਿਅਕਤੀ ਦੇ ਮੋਢੇ ਤੇ ਦਿਖਾਇਆ ਗਿਆ ਹੈ। ਉਨ੍ਹਾਂ ਦੇ ਇਕ ਹੱਥ ਵਿਚ ਨਿਆਂ ਦਾ ਤਰਾਜੂ ਜਦਕਿ ਦੂਜੇ ਹੱਥ ਵਿਚ ਲੰਮਾ ਗੋਲ ਕਲੱਬ ਹੈ। ਗੋਲਫ ਕਲੱਬ ਦੇ ਨੇੜੇ ਰੱਖੀ ਗੋਲਫ ਬਾਲ ਨੂੰ ਧਰਤੀ ਦਾ ਪ੍ਰਤੀਕ ਦਰਸਾਇਆ ਗਿਆ ਹੈ। ਮੂਰਤੀ ਦੇ ਆਧਾਰ ਤੇ ਲਿਖੇ ਸੰਦੇਸ਼ ਰਾਹੀਂ ਸੱਤਾ ਦੇ ਬੋਝ ਅਤੇ ਇਸ ਦੇ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਬੁੱਤ ਨੂੰ ਅਨਿਆਂ ਦਾ ਰਾਜਾ ਵੀ ਕਿਹਾ ਗਿਆ ਹੈ। ਆਸਟ੍ਰੇਲੀਆ ਚ 6.5 ਲੱਖ ਅਸਥਾਈ ਪ੍ਰਵਾਸੀ ਹੋਣਗੇ। ਘੱਟ ਇਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਨਿਯਮਾਂ ਨੂੰ ਹੋਰ ਸਖ਼ਤ ਕਰਨ, ਪਰਿਵਾਰ ਨੂੰ ਨਾਲ ਲਿਆਉਣ ਤੇ ਪਾਬੰਦੀ ਦੇ ਕੰਮ ਦੇ ਘੰਟਿਆਂ ਨਾਲ ਜੁੜੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਦੀ ਯੋਜਨਾ ਹੈ। ਉਧਰ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੀ ਲਾਈਵ ਸਟ੍ਰੀਮਿੰਗ ਕਰਨ ਜਾ ਰਿਹਾ ਅਮਰੀਕਾ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦਸਿਆ ਹੈ ਕਿ ਜਨਤਾ ਅਮਰੀਕੀ ਫੌਜ ਦੇ ਇਕ ਸਾਬਕਾ ਮੇਜਰ ਨੂੰ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੇਖ ਸਕੇਗੀ। ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਅਖਬਾਰ BBC ਲਿਖਦਾ ਹੈ ਕਿ ਉਸਨੇ ਦਸਿਆ ਹੈ ਕਿ ਨਿਦਾਲ ਹਸਨ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਲਾਈਵ ਸਟ੍ਰੀਮ ਕੀਤੀ ਜਾਵੇਗੀ। ਹਸਨ ਨੇ ਸੰਨ 2009 ਵਿਚ ਫੋਰਟ ਹੁੱਡ ਵਿਖੇ 13 ਨਿਹੱਥੇ ਅਮਰੀਕੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਰਾਹੀਂ ਸੁਣਦੇ ਹੋ ਮੰਡੇ ਟੂ ਫਰਾਈਡੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਰਾਤ ਨੂੰ 6 ਤੋਂ 9 ਤੁਸੀਂ ਸੁਣਦੇ ਹੋ। ਸੈਟਰਡੇ ਅਤੇ ਸੰਡੇ ਸੁਰਖਾਬ ਰੇਡੀਓ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਗੁਰਮਿੰਦਰ ਆਲੂਵਾਲੀਆ ਜੀ ਪੇਸ਼ ਕਰਦੇ ਨੇ 12 ਤੋਂ 1 ਅਤੇ ਉਸ ਤੋਂ ਬਾਅਦ 1 ਤੋਂ 4 ਸੈਟਰਡੇ ਏਸ਼ੀਅਨ ਵਿਜ਼ਨ। ਇਸੇ ਤਰ੍ਹਾਂ ਹੀ 12 ਤੋਂ 1 ਸੁਰਖਾਬ ਵੀਰ ਬਿਰਦੀ ਸਾਹਿਬ ਅਤੇ ਆਲੂਵਾਲੇ ਸਾਹਿਬ ਲੈ ਕੇ ਹਾਜ਼ਰ ਹੁੰਦੇ ਨੇ ਅਤੇ 1 ਤੋਂ 4 ਫਿਰ ਏਸ਼ੀਅਨ ਵਿਜ਼ਨ 7 ਡੇਜ਼ ਤੁਸੀਂ ਸੁਣ ਸਕਦੇ ਹੋ। ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ। ਅਮਰੀਕਾ ਦੇ ਮਾਈਕਰੋਸਾਫਟ ਦੇ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਨੂੰ ਮੁਅੱਤਲ ਕੀਤੇ ਜਾਣ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਕੰਪਨੀ ਨੂੰ ਵਿਦੇਸ਼ੀ ਬੰਧੂਆਂ ਮਜ਼ਦੂਰਾਂ ਦੀ ਬਜਾਏ ਸਭ ਤੋਂ ਵਧੀਆ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੀ ਲੋੜ ਹੈ। ਵੀਜ਼ਾ ਧੋਖਾਧੜੀ ਨਾਲ ਨਜਿੱਠਣ ਬਾਰੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੈਂਸ ਨੇ ਕਿਹਾ ਹੈ ਕਿ H-1B ਵੀਜ਼ਾ ਰਾਹੀਂ ਲੋਕ ਦੇਸ਼ ਵਿਚ ਆਉਂਦੇ ਹਨ। ਉਧਰ ਜਿਹੜੀ ਵੈਂਸ ਦੀ ਬੰਧੂਆ ਮਜ਼ਦੂਰ ਵਾਲੀ ਟਿੱਪਣੀ ਤੇ ਭਾਰਤ ਦਾ ਸਖ਼ਤ ਇਤਰਾਜ਼। ਭਾਰਤ ਨੇ H-1 ਵੀਜ਼ਾ ਭਾਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ JD Vance ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਚ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕੀਤਾ ਹੈ। ਅਮਰੀਕੀ ਜਨਗਣਨਾ ਦੇ ਅੰਕੜੇ ਦੇ ਆਧਾਰ ਤੇ ਜੇਕਰ ਵੇਖੀਏ ਤਾਂ ਹਾਲੀ ਅੰਦਾਜ਼ਿਆਂ ਮੁਤਾਬਕ ਅਮਰੀਕਾ ਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਰਹਿ ਰਹੇ ਨੇ। ਟਰੰਪ ਨਾਲ ਟੈਕਨਾਲੋਜੀ ਕੰਪਨੀ ਡੈੱਲ ਦੇ CEO ਦੀ ਪਤਨੀ ਕੱਲ ਤਸਵੀਰ ਆਈ ਵਾਇਰਲ ਹੋ ਰਹੀ ਹੈ। ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਨੂੰ ਲੈ ਕੇ ਮਜ਼ਾਕ ਉਡਾਇਆ ਜਾ ਰਿਹਾ ਪਰ ਉਨ੍ਹਾਂ ਦਾ ਦਿਲ ਬੜਾ ਵੱਡਾ ਹੈ। ਇਹ ਜੋੜਾ ਟਰੰਪ ਅਕਾਊਂਟਸ ਪ੍ਰੋਗਰਾਮ ਲਈ ਆਪਣੀ ਵੱਡੀ ਵਿੱਤੀ ਵਚਨਬੰਧਾਂ ਨੂੰ ਉਜਾਗਰ ਕਰਨ ਲਈ ਵਾਸਤੇ ਵਾਈਟ ਹਾਊਸ ਪਹੁੰਚਿਆ ਸੀ। ਇਸ ਪ੍ਰੋਗਰਾਮ ਤਹਿਤ 2025 ਤੋਂ 28 ਤੱਕ ਦਰਮਿਆਨ ਪੈਦਾ ਹੋਣ ਵਾਲੇ ਯੋਗ ਬੱਚਿਆਂ ਦੇ ਨਿਵੇਸ਼ ਖਾਤੇ ਚ ਸਰਕਾਰ ਵੱਲੋਂ ਸ਼ੁਰੂਆਤੀ ਰਕਮ ਵਜੋਂ $1,000 ਜਮ੍ਹਾਂ ਕਰਵਾਏ ਜਾ ਸਕਦੇ ਹਨ ਤੇ ਮਾਈਕਲ ਤੇ ਸੂਜਨ ਡੈੱਲ ਨੇ ਇਸ ਪਹਿਲਕਦਮੀ ਨੂੰ ਸਮਰਥਨ ਦੇਣ ਲਈ $1,000,000 ਦੇਣ ਦਾ ਵਾਅਦਾ ਕੀਤਾ ਹੈ। ਰਿਆਦ ਹਵਾਈ ਅੱਡੇ ਤੇ ਵੱਡਾ ਹਮਲਾ, 3 ਲੋਕਾਂ ਦੀ ਮੌਤ, ਹੁਤੀ ਬਾਗੀਆਂ ਨੇ ਲਈ ਜਿੰਮੇਵਾਰੀ। ਰਿਆਦ ਦੇ ਕਿੰਗ ਖਾਲਦ ਕੁਮਾਂਤਰੀ ਹਵਾਈ ਅੱਡੇ ਤੇ ਹਮਲੇ ਤੋਂ ਬਾਅਦ 300 ਤੋਂ ਵੱਧ ਉਡਾਨਾਂ ਰੱਦ। ਹੁਤੀ ਬਾਗੀਆਂ ਦੇ ਹਮਲਿਆਂ ਦੇ ਨਾਲ ਹਾਲਾਤ ਵਿਗੜੇ ਰਹੇ ਨੇ। ਪਾਕਿਸਤਾਨ ਨੇ ਕੀਤੀ ਨਿਖੇਧੀ। ਰੂਸੀ ਹਮਲਿਆਂ ਚ ਯੂਕਰੇਨ ਚੋਂ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਜ਼ੇਲੈਂਸਕੀ ਨੇ ਨਾਟੋ ਦੇਸ਼ਾਂ ਤੋਂ ਮਦਦ ਲਈ ਗੁਹਾਰ ਲਾਈ ਹੈ। ਉਧਰ ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ। ਗ੍ਰੀਨ ਪਾਰਟੀ ਦੇ ਨੇਤਾ ਤੇ ਵਧਿਆ ਦਬਾਅ। ਨਤੀਜੇ ਨੇ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਗ੍ਰੀਨ ਪਾਰਟੀ ਦੇ ਨੇਤਾ ਜੈਕ ਪਲਾਸਕੀ ਨੂੰ ਝਟਕਾ ਦਿੱਤੈ। ਅਮਰੀਕੀ ਡੈਮੋਕਰੇਟ ਪਾਰਟੀ ਦੀ ਕਾਂਗਰਸ ਵੁਮੈਨ ਪ੍ਰੇਮਾ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਏ। ਜਾਪਾਨ ਨੇ ਕਿਹਾ ਹੈ ਕਿ ਕਦ ਅਮਰੀਕਾ ਵਿਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ। ਅਮਰੀਕਾ ਵਿਚ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੇਣ ਲਈ ਮਾਈਕਰੋਸਾਫਟ ਵਿਰੁੱਧ ਕਾਰਵਾਈ ਦਾ ਐਲਾਨ ਕਰਨ ਤੋਂ ਥੋੜੀ ਦੇਰ ਬਾਅਦ ਹੀ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਸਤਿਆ ਨਡੇਲਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਰਾਸ਼ਟਰੀ ਤਕਨਾਲੋਜੀ ਅਤੇ ਨਵੀਨਤਾ ਮੈਡਲ ਵੀ ਪ੍ਰਦਾਨ ਕੀਤਾ ਹੈ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਔਰ ਇਸ ਦੇ ਨਾਲ ਹੀ ਛੋਟੀ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਫਿਰ ਹਾਜ਼ਰ ਹੋਣੇ ਆ। ਸਰਦਾਰ ਜਸਵੀਰ ਸਿੰਘ ਜੀ ਪੱਟੀ ਐਨੀ ਮੂਮੈਂਟ ਜੁੜ ਜਾਣਗੇ ਸਾਡੇ ਨਾਲ। ਪ੍ਰੋਗਰਾਮ ਸੁਣਨ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਤੁਸੀਂ ਸੁਣੀਆਂ ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ CK ਲਿਕੁਇਡੇਸ਼ਨ, ਜਿੱਥੇ ਬਹੁਤ ਵੱਡੀ ਸੇਲ ਇਸ ਵਕਤ ਚੱਲ ਰਹੀ ਹੈ। ਤੁਹਾਡੀ ਢੇਰ ਸਾਰੀ ਸੇਵਿੰਗ ਦੇ ਨਾਲ ਕੋਰੀਆ ਦੇ ਬਣੇ ਹੋਏ ਕੰਬਲ ਤੁਸੀਂ $50 ਦਾ 1-2 ਖਰੀਦੋ ਤੇ ਤੁਹਾਨੂੰ ਤੀਜਾ ਬਿਲਕੁਲ ਜਿਹੜਾ ਹੈ ਉਹ ਫ੍ਰੀ ਮਿਲ ਜਾਵੇਗਾ। ਜੀ ਹਾਂ, CK ਲਿਕੁਇਡੇਸ਼ਨ ਦੇ ਉੱਤੇ ਤੁਸੀਂ 16-piece ਡਿਨਰ ਸੈੱਟ 70 ਦਾ, ਰੇਡੀਓ 100 ਦੇ 5, ਕੰਫਰਟ ਸੈੱਟ $20 ਦਾ, ਪਰਫਿਊਮ 20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ ਸਿਰਫ $79 ਦਾ, ਇਸ਼ਤੀ ਆਇਰਨ $20 ਦੀ ਅਤੇ ਬਿਰਡੇ $15, ਹਨੀਵਲ ਜਿਹੜਾ ਹੈ ਟਾਵਰ ਜਿਹੜਾ ਹੈ ਫੈਨ ਵਧੀਆ $30 ਦਾ, ਦੋ ਰੰਗ ਨੇ ਵਾਈਟ ਅਤੇ ਬਲੈਕ, ਬ੍ਰੈਂਡਡ ਜੈਕਟ $15 ਦੇ, ਬੱਚਿਆਂ ਵਾਸਤੇ ਸਾਰੇ ਟੋਇਜ਼ ਤੁਹਾਨੂੰ ਮਿਲਣਗੇ ਜੀ। 50% ਆਫ ਟ੍ਰਾਈ ਸਾਈਕਲ ਬੱਚਿਆਂ ਵਾਸਤੇ ਜੋ ਹੈ $40 ਦਾ, ਤੇ 7-piece ਗਲਾਸ ਵਿਦ ਵਿਸਕੀ ਬੋਟਲ, ਇਹ ਬਹੁਤ ਵਧੀਆ ਗਿਫਟ ਸੈੱਟ ਹੈ $20 ਦਾ, ਪਰੰਤੂ $150 ਦੀ ਸ਼ੋਪਿੰਗ ਤੇ ਬਿਲਕੁਲ ਫ੍ਰੀ ਮਿਲੇਗਾ। 31 ਮਿਲਣੀ ਤੇ ਸਟੀਲ 905-405-5555, ਹੋਰ ਵੀ ਬਹੁਤ ਸਾਰਾ ਸਮਾਨ ਹੈ। ਇੰਡੀਆ ਲਿਜਾਣ ਲਈ ਸੂਟ ਕੇਸ ਵਧੀਆ ਕੀਮਤ ਤੇ ਲੈ ਸਕਦੇ ਹੋ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਅਗਰ ਤੁਹਾਨੂੰ ਕਿਧਰੇ ਕੋਈ ਟਿਕਟ ਮਿਲ ਗਈ ਹੈ, ਉਹਦੀ ਪ੍ਰੋਪਰ ਪੈਰਵਾਈ ਕਰਾਉਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ 416-6-99-99-99। ਘਰ ਦੀ ਰੈਨੋਵੇਸ਼ਨ ਤੋਂ ਪਹਿਲਾਂ ਇਕ ਗੇੜਾ ਹੋਮ ਫਿਕਸ ਤੇ ਜ਼ਰੂਰ ਲਗਾਓ। 2657 ਨਾਸਟੀਟ ਵੈਸਟ 20 ਡੈਲਟਾ ਪਾਰਕ ਬੁੱਲੇਵਾੜ, ਵਧੀਆ ਕੁਆਲਿਟੀ ਦਾ ਸਮਾਨ ਵਾਜਬ ਰੇਟਾਂ ਤੇ ਖਰੀਦਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 905-796-2555। ਇਨਫਿਨਿਟੀ ਟੈਂਟ ਐਂਡ ਕੋਰ, ਘਰ ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ ਸਲਾਈਡ, ਘਰ ਨੂੰ ਡੈਕੋਰੇਟ ਕਰਨ ਵਾਸਤੇ ਵਿਆਹ ਸ਼ਾਦੀ ਦੇ ਮੌਕੇ ਤੇ ਤੁਸੀਂ ਦਿਲਪ੍ਰੀਤ ਬਾਲਜੀ ਨੂੰ ਕਾਲ ਕਰ ਲਿਓ 647-708-0079। ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ, ਜਿੱਥੋਂ ਤੁਸੀਂ ਟਰੱਕਾਂ ਦੀ A-to-Z ਤਸੱਲੀਬਖਸ਼ ਮੁਰੰਮਤ ਕਰਵਾ ਸਕਦੇ ਹੋ। ਜੀ ਹਾਂ, ਨੋਟ ਕਰੋ, ਨੰਬਰ ਹੈ ਜੀ ਫੇਅਰ ਪ੍ਰਾਈਜ਼ ਟਰੱਕ ਰਿਪੇਅਰ, ਇੰਜਨ, ਟਰਾਂਸਮਿਸ਼ਨ ਰੀਬੈਲਡ, DPF ਕਲੀਨਿੰਗ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਹਰ ਤਰ੍ਹਾਂ ਦੀ ਮੁਰੰਮਤ ਲਈ ਵਨ ਗੁੱਡ ਮਾਰਕ ਪਲੇਸ ਟੋਬੀਕੋ, ਵੀਰ ਹੈਪੀ ਬਿਡਾ ਸੁੱਖਾ ਟੇਸੀ ਜੀ 647-96-97-57 ਅਤੇ ਪ੍ਰੋਗਰਾਮ ਨੂੰ ਕਾਵਿਆ ਹੋਮੋ ਕੇਅਰ ਦੇ ਮੀਤਾ ਓਜਾ ਜੀ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ। ਮੀਤਾ ਓਜਾ ਜੀ, ਤੁਹਾਡੇ ਸ਼ਹਿਰ ਦੇ ਵਿਚ ਜੈਨ ਕਾਉਟਰ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਹਰ ਬਿਮਾਰੀ ਦਾ ਹੱਲ ਜਿਵੇਂ ਡਾਇਗਨੋਸ ਕਰਕੇ ਤੁਹਾਨੂੰ ਕੋਈ ਵੀ ਮੈਡੀਸਨ ਦੇਣਗੇ, ਉਸ ਨੂੰ ਤੁਸੀਂ ਡੇਲੀ ਸੇਵ ਕਰਦੇ ਹੋ ਤਾਂ ਹੌਲੀ ਹੌਲੀ ਬਿਮਾਰੀ ਤੁਹਾਡੇ ਸਰੀਰ ਨੂੰ ਛੱਡ ਕੇ ਦੂਰ ਚਲੀ ਜਾਵੇਗੀ, ਮੁੜ ਵਾਪਸ ਨਹੀਂ ਆਵੇਗੀ। ਕਾਵਿਆ ਹੋ ਮੁਕੇ ਟੈਨਕੋਟਲ ਬੁਲੇਵਾਰ ਦੇ ਏਅਰਪੋਰਟ ਦੇ ਨਜ਼ਦੀਕ 647-7-27-79। ਤੁਹਾਡਾ ਕੋਈ ਵਪਾਰ ਹੈ, ਤੁਸੀਂ ਸਾਡੇ ਨਾਲ ਡਾਇਰੈਕਟ ਸੰਪਰਕ ਕਰ ਸਕਦੇ ਹੋ, ਸਾਡੀ ਟੀਮ ਸਾਰੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਮੇਰਾ ਨੰਬਰ ਹੈ 416-760-7394-1677-16794।
3: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 7-5478-1888।
4: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
0: ਬੜੇ ਸਾਹਿਬ ਐਨੀ ਮੂਵਮੈਂਟ ਸਾਡੇ ਨਾਲ ਜੁੜਨ ਜਾ ਰਹੇ ਨੇ। ਪ੍ਰੋਗਰਾਮ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਮੰਡੇ ਟੂ ਫਰਾਈਡੇ ਸਵੇਰੇ ਇਹ ਪ੍ਰੋਗਰਾਮ ਜਿੱਥੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਸੀਂ ਪੇਸ਼ ਕਰਦੇ ਹਾਂ, ਉੱਥੇ ਸ਼ਾਮ ਨੂੰ 6 ਤੋਂ 9 ਤੁਸੀਂ ਸੁਣ ਦਿਓ। ਔਰ ਰੇਡੀਓ ਸਰਖਾਬ ਕੱਲ ਆਵੇਗਾ 12 ਵਜੇ ਤੋਂ ਲੈ ਕੇ 1 ਵਜੇ ਤੱਕ। ਪਰਮਜੀਤ ਸਿੰਘ ਬੁਰਜੀ ਤੇ ਵੀਰ ਆਲੂ ਵਾਲੇ ਸਾਹਿਬ ਹਾਜ਼ਰ ਹੋਣਗੇ ਅਤੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਤੁਹਾਡੇ ਲਈ ਪੇਸ਼ ਕਰਨਗੇ ਅਰਸ਼ ਚਾਵਲਾ ਰੇਡੀਓ ਪ੍ਰੋਗਰਾਮ ਏਸ਼ੀਅਨ ਵਿਜ਼ਨ 1 ਵਜੇ ਤੋਂ ਲੈ ਕੇ 4 ਵਜੇ ਤੱਕ। ਇਸੇ ਤਰ੍ਹਾਂ ਸੰਡੇ ਵੀ ਸੁਰਖਾਬ 12 ਤੋਂ 1 ਅਤੇ 1 ਤੋਂ 4 ਏਸ਼ੀਅਨ ਵਿਜ਼ਨ ਤੁਸੀਂ ਜ਼ਰੂਰ ਸੁਣਨਾ। ਤੁਹਾਡਾ ਕੋਈ ਵਪਾਰ ਹੈ, ਉਸਦੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਅਗਰ ਪ੍ਰੋਗਰਾਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਨਾ ਚਾਹੋ, ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੋ, ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਚਾਹੋ, ਨੰਬਰ 416-303-1515 ਪ੍ਰੋਗਰਾਮ ਨੂੰ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ, ਉਨ੍ਹਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਨੋਟ ਕਰੋ ਕਿ ਸ਼ੁੱਧ ਖਾਲਸ ਖੋਏ ਦੀਆਂ ਬਣੀਆਂ ਮਿਠਾਈਆਂ ਦੀਵਾਲੀ ਦੇ ਮੌਕੇ ਤੁਸੀਂ ਐਡਵਾਂਸ ਡੱਬੇ ਬੁੱਕ ਕਰਾਉਣ ਲਈ 416-679-9999 ਯਾਦਗਾਰੀ ਸਮਾਗਮ ਵਾਸਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਰ ਰੋਡ ਨੰਬਰ 416-433-9999 HK ਮੂਵਰਜ਼ ਵੱਲੋਂ ਪੱਟੀ ਸਾਹਿਬ ਦੀ ਗੱਲਬਾਤ ਨੂੰ ਸਪਾਂਸਰ ਕੀਤਾ ਜਾਵੇਗਾ। ਪੂਰੇ ਕੈਨੇਡਾ ਦੇ ਵਿਚ ਕੋਈ ਵੀ ਕੀਮਤੀ ਸਮਾਨ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਾਉਣ ਲਈ ਜਾਂ ਸਟੋਰੇਜ ਸਰਵਿਸ ਵਾਸਤੇ 140 ਐਡਵਾਂਸ ਬੁਲੇਵਾਰ ਜੋਟ ਨੰਬਰ 10 416-567-6604 ਤੇ ਵੀਰ ਹਰਮਿੰਦਰ ਹੈਰੀ ਜੀ ਨੂੰ 416-524-6704 ਤੇ ਕਾਲ ਕਰੋ। ਆਲਿੰਕ ਟ੍ਰੈਵਲ ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 1080 ਅਤੇ ਨਵੰਬਰ ਮੰਥ ਟੋਰਾਂਟੋ ਟੂ ਅਕਤੂਬਰ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1-way ਟਿਕਟ 1360 ਵਿਦ 2 ਜਿਹੜੇ ਸੂਟਕੇਸ ਤੁਸੀਂ ਲਿਜਾ ਸਕਦੇ ਹੋ। ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ 781 ਬਵੇ ਡਰਾਈਵ ਤੇ ਨੰਬਰ 905-457-1100 ਤੇ ਕਾਲ ਕੀਤੀ ਜਾ ਸਕਦੀ ਹੈ। 3899 ਟਲਾਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਐਰਨ ਮਿਲ ਡੈਰੀ ਅਤੇ 401 ਦੇ ਬਿਲਕੁਲ ਲਾਗੇ ਜਿਹੜੇ ਵਿਰਸਰ ਚਰਚੇ ਦੀ ਰੋਕ ਲੈਂਦੇ ਨੇ। ਇਕ ਜਬਰਦਸਤ ਗਰੋਸਰੀ ਦਾ ਸੁਪਰ ਡੁਪਰ ਨਾਮ ਹੈ ਥੇੜਾ ਸੁਪਰ ਮਾਰਕੀਟ ਕੁਆਲਿਟੀ ਦੀ ਗਰੋਸਰੀ ਵਾਜਬਰੇਟ ਤੇ ਇੰਡੀਆ ਦਾ ਸੀਜ਼ਨ ਦਾ ਫਲ ਫਰੂਟ ਲੈਣ ਵਾਸਤੇ ਤੁਸੀਂ ਕਾਲ ਕਰ ਲੈਣਾ ਥੇੜਾ ਸੁਪਰ ਮਾਰਕੀਟ ਨੰਬਰ 905-824-9960। ਦੀਵਾਲੀ ਦੇ ਮੌਕੇ ਤੇ ਮਿਠਿਆਈਆਂ ਵੀ ਇੱਥੇ ਮਿਲਦੀਆਂ ਨੇ, ਸ਼ੁੱਧ ਖਾਲਸ ਦੇਸੀ ਘਿਓ ਦੇ ਵਿਚ ਜਲੇਬੀਆਂ ਤੇ ਗਰਮਾ ਗਰਮ ਪਕੌੜੇ ਵੀ ਤਲਦੇ ਨੇ ਦੀਵਾਲੀ ਵਾਲਾ ਦਿਨ। ਵੀਰ ਬਿੱਲਾ ਜੀ, ਹੁਣ ਕਰਾਂਗੇ ਗੱਲਬਾਤ ਸਾਡੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ।
5: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
6: ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਗੁੱਡ ਮਾਰਨਿੰਗ ਮਹਿਫਲ, ਤਮਾਮ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਤੁਹਾਡੀ ਨਜ਼ਰ ਕੀਤੀ ਜਾ ਰਹੀ ਹੈ ਪ੍ਰੋਗਰਾਮ ਦੇ ਵਿਚ, ਜਿੱਥੇ ਤੁਸੀਂ ਹਲਕਾ ਫੁਲਕਾ ਗੀਤ ਸੰਗੀਤ ਰਾਤ ਨੂੰ ਸੁਣਦੇ ਹੋ। ਉੱਥੇ ਰਾਤ ਦੇ ਪ੍ਰੋਗਰਾਮ ਦੇ ਵਿਚ ਵੀ ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਜੀ ਅਤੇ ਹਾਜ਼ਰ ਹੁੰਦੇ ਨੇ। ਸਾਡੇ ਖ਼ਬਰਾਂ ਦੇ ਵਿਸ਼ੇਸ਼ ਪਿੰਡ ਲੈ ਕੇ ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ ਅੰਜੂ ਜੀ ਖ਼ਬਰਾਂ ਪੇਸ਼ ਕਰਦੇ ਨੇ। ਮੇਰੇ ਕੋਲ ਖ਼ਬਰਾਂ ਆਰਟੀਕਲ ਨਿਊਜ਼ ਵਿਊਜ਼ ਦੋ ਹਿੱਸਿਆਂ ਦੇ ਵਿਚ ਹੁੰਦੇ ਨੇ, ਅਤੇ ਇਸ ਤੋਂ ਇਲਾਵਾ ਰਣਜੀਤ ਰਾਣਾ ਜੀ ਅਤੇ ਸਾਡੀ 10 ਜਣਿਆਂ ਦੀ ਟੀਮ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦੀ ਹੈ ਡੇ ਐਂਡ ਨਾਈਟ 7 ਡੇਜ਼। ਸੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੀ ਟੀਮ ਦਾ ਨੰਬਰ ਹੈ 416-716-7794-94। ਪਟੀ ਸਾਹਿਬ ਵੈਲਕਮ, ਗੁੱਡ ਮਾਰਨਿੰਗ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
7: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਪਟੀ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ?
7: ਬੜੀ ਕਿਰਪਾ ਜੀ।
0: ਬੀਬੀ ਰੂਪ ਕੌਰ ਨੇ ਖੁਲਾਸਾ ਕਰਨਾ ਸੀ ਅੱਜ, ਕੁਝ ਪਤਾ ਲੱਗਾ ਕਿ ਕਾਫੀ ਗਹਿਮਾ ਗਹਿਮੀ ਰਹੀ ਆ ਨੂੰ ਮਿਲੇ ਜਹੇਦਾਰ ਸਾਹਿਬ ਜਾਂ ਨਹੀਂ?
7: ਬੀਬੀ ਰੂਪਕੌਰ ਸਵੇਰੇ ਪਹਿਲਾਂ ਲਾਈਵ ਹੋ ਕੇ ਇਹ ਗੱਲ ਕਹਿੰਦੀ ਆ ਵੀ ਜਥੇਦਾਰ ਸਾਹਿਬ ਉੱਥੇ ਹੈ ਨੀ ਗਏ ਤੇ ਸਾਨੂੰ ਰੋਕਿਆ ਜਾ ਰਿਹਾ, ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਜਿਹੜੀਆਂ ਬੀਬੀਆਂ ਨੇ ਮੇਰੇ ਨਾਲ ਜਾ ਰਿਹਾ ਸੀ ਉਹਨਾਂ ਨੂੰ ਰੋਕਿਆ ਜਾ ਰਿਹਾ, ਉਹਨੂੰ ਧਮਕਾਇਆ ਜਾ ਰਿਹਾ, ਉਹਨਾਂ ਨੂੰ ਡਰਾਇਆ ਜਾ ਰਿਹਾ। ਅਸੀਂ DGP ਕੋਲੋਂ ਸਿਕਿਉਰਿਟੀ ਡਿਮਾਂਡ ਕਰਦੇ, ਤੁਹਾਨੂੰ ਪਤਾ ਬੀਬੀ ਨੂੰ ਸਿਕਿਉਰਿਟੀ ਮਿਲ ਗਈ ਸੀ, ਹੁਣ ਬਾਪੀ ਬਾਕੀ ਬੀਬੀਆਂ ਦੀ ਗੱਲ ਕੀਤੀ ਵੀ ਸਿਕਿਉਰਿਟੀ ਤੋਂ ਬਗੈਰ ਅਸੀਂ ਜਾ ਨਹੀਂ ਸਕਦੇ, ਸਾਡਾ ਕੋਈ ਨੁਕਸਾਨ ਹੋ ਸਕਦਾ, ਸਾਨੂੰ ਫੋਨ ਆਉਂਦੇ ਆ, ਕੋਈ ਤੇ ਸ਼ਾਬਾਸ਼ ਦਿੰਦੇ ਆ, ਕੋਈ ਕਹਿੰਦੇ ਆ ਜੀ ਵੇਖੋ ਜੀ ਬਚ ਕੇ ਰਿਹੋ, ਤੇ ਕੋਈ ਮਿੱਠੀ ਜੀ ਧਮਕੀ ਦਿੰਦੇ, ਬੰਦੇ ਮਾੜੇ ਮਾੜੇ ਆ ਜੀ। ਇਸ ਕਰਕੇ ਬੀਬੀ ਜੀ ਕਹਿੰਦੀਆਂ ਪਹਿਲਾਂ ਤੇ ਕਹਿਤਾ ਮੈਂ ਨੀ ਜਾਣਾ, ਮੁੜ ਕੇ ਚਲੇ ਵੀ ਗਏ ਤੇ ਜਥੇਦਾਰ ਉੱਥੇ ਨਹੀਂ ਸਨ। ਜਥੇਦਾਰ ਸਿੰਘ ਨੇ ਜਿਸ ਦਿਨ ਟਾਈਮ ਦਿੱਤਾ ਸੀ, ਬੀਬੀ ਬਾਹਰ ਸੀ, ਕਹਿੰਦੀ ਮੈਂ ਤੁਹਾਡੇ ਲਈ ਦੂਰ ਹਾਂ। ਅੱਜ ਫਿਰ ਬੀਬੀ ਗਈ ਸੀਗੀ ਉੱਥੇ, ਇੱਕ ਪੈਨ ਡਰਾਈਵ ਲੈ ਕੇ ਗਈ ਸੀਗੀ, ਤੇ ਬੀਬੀ ਤੇ ਕੋਈ ਨਾਲ ਗਈ ਨੀ ਸੀਗੀ ਜਿਹੜੀ ਪੀੜਤ ਸੀਗੀ, ਲੇਕਿਨ ਜਾ ਕੇ ਇੱਕ ਐਪਲੀਕੇਸ਼ਨ ਦੇ ਕੇ ਆ ਗਈ ਵੀ ਮੇਰੀ ਐਪਲੀਕੇਸ਼ਨ ਤੇ ਗੌਰ ਫਰਮਾਇਆ ਜਾਵੇ। ਹੁਣ ਗੌਰ ਫਰਮਾਇਆ ਜਾਂਦਾ ਕਿ ਨਹੀਂ ਜਾਂਦਾ ਇਹ ਤੇ ਪਤਾ ਨਹੀਂ, ਲੇਕਿਨ ਉਹਨਾਂ ਦੇ ਪੀਏ ਨੇ ਗੱਲ ਕਹੀ ਆ, ਉਹ ਕਹਿੰਦੇ ਜੀ ਉਹਨਾਂ ਨੇ ਬੀਬੀ ਹੋਣਾ ਇੱਕ ਐਪਲੀਕੇਸ਼ਨ ਦਿੱਤੀ ਹੈ ਸਾਨੂੰ, ਨਾ ਕੋਈ ਸਪਸ਼ਟੀਕਰਨ ਦਿੱਤਾ ਵਾ, ਨਾ ਸਪਸ਼ਟੀਕਰਨ ਦੇਣਾ ਵੀ ਕਹਿੰਦਾ ਵਾ। ਸਪਸ਼ਟੀਕਰਨ ਤਾਂ ਉਦੋਂ ਆਊਗਾ ਨਾ ਜਦੋਂ ਦੂਸਰੇ ਪਾਸੇ ਗੱਲਬਾਤ ਵੀ ਹੋਊਗੀ। ਤੇ ਉਹਨਾਂ ਐਪਲੀਕੇਸ਼ਨ ਦਿੱਤੀ ਆ ਵੀ ਇਹ ਕੁਛ ਇੱਥੇ ਹੋ ਰਿਹਾ ਤੇ ਇਸ ਤਰ੍ਹਾਂ ਦੇ ਬੰਦੇ ਹੈਗੇ, ਤੇ ਉਹਨੇ ਪੀਏ ਨੇ ਕਿਹਾ ਜੀ ਉਹਨਾਂ ਬੰਦਿਆਂ ਦੇ ਨਾਂ ਅਸੀਂ ਡਿਸਕਲੋਜ ਨਹੀਂ ਕਰ ਸਕਦੇ ਤੁਹਾਡੇ ਕੋਲੇ। ਹੁਣ ਬੀਬੀ ਨੂੰ ਫਿਰ ਬੁਲਾਉਣਗੇ ਜਥੇਦਾਰ, ਫਿਰ ਉਹ ਆਪਣੇ ਜਿਹੜਾ ਰਿਕਾਰਡ ਪੇਸ਼ ਕਰੂਗੀ, ਜਿਹੜੀ ਪੈਨ ਡਰਾਈਵ ਨਾਲ ਲੈ ਕੇ ਗਈ ਸੀ ਪੇਸ਼ ਕਰਨ ਵਾਸਤੇ, ਉਹਨੇ ਪੇਸ਼ ਨਹੀਂ ਕੀਤੀ
0: ਜੀ। ਜਥੇਦਾਰ ਸਾਹਿਬ
7: ਬੀਬੀ ਨੇ ਬਾਹਰ ਨਿਕਲ ਕੇ ਇੰਨੀ ਗੱਲ ਕਿਹਾ ਵੀ ਸਾਨੂੰ ਖਤਰਾ ਵਾ, ਸਾਡੀ ਸੁਰੱਖਿਆ ਦਾ ਪ੍ਰਬੰਧ ਜਥੇਦਾਰ ਕਰੇ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਕਰੇ ਤੇ ਸਰਕਾਰ ਕਰੇ। ਬੀਬੀ ਜੀ ਤੁਸੀਂ ਕਿੱਥੋਂ ਗੱਲਾਂ ਕਰਦੇ ਹੋ ਵੀ ਤੁਹਾਡੀ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇ? ਉਹ ਕਦੀ ਵੀ ਨਹੀਂ ਕਰਦੇ, ਪਰ ਤੁਹਾਨੂੰ ਪਤਾ ਹੋਏਗਾ ਜਦੋਂ ਇੱਕ ਵਾਰੀ ਜਗਦੀਸ਼ ਸਿੰਘ ਢਿੰਡਾ ਪੇਸ਼ ਹੋਇਆ ਸੀ ਅਕਾਲ ਤਖ਼ਤ ਤੇ, ਵਾਕਿਆ ਤੌਰ ਤੇ ਜਿਹੜੀ ਟਾਸਕ ਫੋਰਸ ਦੇ ਘੇਰੇ ਘੇਰੇ ਲਾਈ ਗਈ ਸੀ ਵੀ ਇਹਨੂੰ ਕੁਛ ਹੋਵੇ ਨਾ, ਇਹਨਾਂ ਕੋਈ ਗੜਬੜ ਨਾ ਹੋਵੇ, ਇੱਥੇ ਵੀ ਲਾ ਸਕਦੇ ਟਾਸਕ ਫੋਰਸ। ਪਰ ਬੀਬੀ ਗੱਲਾਂ ਵੀ ਜ਼ਿਆਦੀਆਂ ਕਰਦੀ ਹੈ ਤੇ ਕੰਮ ਘੱਟ ਘੱਟ ਕਰਦੀ ਹੈ। ਜਿਵੇਂ ਨਾ ਮੈਂ ਸੋਚਦਾ ਵੀ ਇਸ ਮਾਮਲੇ ਨੂੰ ਸਿਆਸੀ ਰੰਗ ਦਿੱਤੀ ਜਾ ਰਹੀ ਹੈ, ਪਰ ਇਹ ਚਾਵਲਾ ਸਾਹਿਬ ਗੱਲ ਹੈਗੀ ਹੈ ਤੇ ਬੀਬੀ ਕੋਲ ਕੁਝ ਸਬੂਤ ਜ਼ਰੂਰ ਹੈਗੇ।
0: ਗੱਲ ਇਹ ਆ ਕਿ ਬੀਬੀ ਐਵੇਂ ਨਹੀਂ ਬੋਲਦੀ ਪਈ,
7: ਸ਼੍ਰੋਮਣੀ ਕਮੇਟੀ ਦਾ ਇੱਕ ਬੁਲਾਰਾ ਵਾ, ਬੜਾ ਵੱਡਾ ਬੁਲਾਰਾ ਵਾ, ਤੁਹਾਡੇ ਕੈਨੇਡਾ ਦੇ ਇੱਕ ਟੀਵੀ ਚੈਨਲ ਨੂੰ ਸ਼ਾਇਦ ਆਉਣ ਵਾਲੇ ਦਿਨਾਂ ਚ ਕਿਸੇ ਕੋਈ ਖੁਲਾਸਾ ਕੀਤਾ ਜਾਂਦਾ ਉਹਦੇ ਬਾਰੇ, ਜੋ ਮੇਰੀ ਇਨਫੋਰਮੇਸ਼ਨ ਆ। ਮੈਨੂੰ ਨਹੀਂ ਪਤਾ ਉਹ ਕਿਹੜਾ ਚੈਨਲ ਕੌਣ ਆ ਕੌਣ ਨਹੀਂ ਹੈਗਾ, ਮੈਨੂੰ ਕਿਸੇ ਦਾ ਫੋਨ ਆਇਆ ਸੀ ਕੁਛ ਹੋਏਗਾ, ਮੈਂ ਹੋਵੇ ਚੰਗੀ ਗੱਲ। ਤੇ ਮੈਨੂੰ ਯਾਦ ਆਈ ਸੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਾਲੀ ਦੀ ਗੱਲ, ਮੈਂ ਟੋਹੜਾ ਸਾਹਿਬ ਨੂੰ ਮਿਲਿਆ, ਮੈਂ ਕਿਹਾ ਟੋਹੜਾ ਸਾਹਿਬ ਆਹ ਗੱਲ ਹੈਗੀ ਆ, ਆਹ ਕਹਾਣੀ ਹੈਗੀ, ਤੇ ਮੈਨੂੰ ਕਹਿੰਦਾ ਖਬਰ ਨਾ ਲਾਈ, ਅਸੀਂ ਬੰਦੋਬਸਤ ਕਰ ਦਿੰਦੇ ਹਾਂ। ਤਾਂ ਮੈਂ ਕਿਹਾ ਨਹੀਂ ਲਾਉਂਦੇ ਜੀ। ਵਾਕਈ ਉਹਨੇ ਬੰਦੇ ਦੀ ਜੋ ਕਹਾਣੀ ਵੇਖੀ ਤੇ ਬੜੀ ਵਿਚਿੱਤਰ ਸੀਗੀ, ਤੇ ਜਥੇਦਾਰ ਨੇ ਵਿਹਲਿਆ ਕਰਤਾ ਸੀ, ਉਹਨੇ ਕਿਹਾ ਭਾਈ ਅਸਤੀਫਾ ਦੇ ਕੇ ਚਲ ਜਾ ਘਰ ਨੂੰ, ਨਹੀਂ ਤੇ ਡਿਸਟ ਕਰਾਂਗੇ ਫਾਇਦਾ ਕੋਈ ਨਹੀਂ।
0: ਗੱਲ ਇਹ ਆ ਕਿ ਜੇ ਉਹ ਬੁਲਾਰਾ ਚਾਹੇ ਤਾਂ ਇੱਥੇ ਵੀ ਆ ਸਕਦਾ, ਪਰ ਬੁਲਾਰਾ ਆਵੇ ਕਮਰ ਕੱਸਾ ਕਰਕੇ, ਕਿਉਂਕਿ ਅਸੀਂ ਕਮਰ ਕੱਸਾ ਕਰਕੇ ਅੱਗੋਂ ਸਿੱਧੇ ਸਵਾਲ ਬੁਲਾਰੇ ਨੂੰ ਵੀ ਕਰਨੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ,
7: ਬੁਲਾਰੇ ਦਾ ਸਰ ਕਿੱਥਾ ਉੱਥੇ ਟੀਵੀ ਤੋਂ ਚੈਨਲ ਤੋਂ ਸੁਣਾਇਆ ਦੱਸਿਆ ਜਾਣਾ?
0: ਚਲੋ ਸੁਣਾਇਆ ਜਾਵੇ, ਦਿਖਾਇਆ ਜਾਵੇ, ਵਧੀਆ ਗੱਲ ਹੈ। ਜੇ ਕਰਤੂਤਾਂ ਇਹੋ ਜਿਹੀਆਂ ਹੈਗੀਆਂ ਨੇ ਤਾਂ ਨੰਗੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਕੋਈ ਦੋ ਚਾਰ ਜਣਿਆਂ ਦਾ ਕੋਈ ਅਦਾਰਾ ਥੋੜੀ ਹੈ, ਇਹ ਪੰਥ ਦਾ ਅਦਾਰਾ। ਇਹ ਗੁਰੂ ਕਲਗੀਆਂ ਵਾਲੇ ਬਾਪੂ ਦੀ ਸਾਜੀ ਹੋਈ ਖਾਲਸਾ ਪੰਥ ਦੀ ਫੌਜ ਦਾ ਜਿਹੜਾ ਹੈ ਉਹ ਦਰਬਾਰ ਹੈ। ਇਹਦੇ ਵਿਚ ਬੈਠ ਕੇ ਕੁਝ ਲੋਕ ਕਤਿੱਤਾਂ ਕਰ ਰਹੇ ਨੇ ਇਤਿਹਾਸ ਨੂੰ, ਜਦੋਂ ਅਸੀਂ ਦੱਸਦੇ ਹਾਂ ਤਾਂ ਫਿਰ ਕਿਹੜੇ ਮੂੰਹ ਦੇ ਨਾਲ ਇਤਿਹਾਸ ਦੱਸੀਏ ਕਿ ਬੀਬੀ ਜਿਵੇਂ ਇਹ ਰੂਪ ਕੌਰ ਲੱਗੀ ਹੋਈ ਹੈ, ਬੀਬੀ ਹਰਸ਼ਰਨ ਜਮਰਾਓ ਦੇ ਕਿਲੇ ਦੇ ਵਿਚੋਂ ਆਈ ਸੀਗੀ, ਜਮਰਾਓ ਦਾ ਕਿਲਾ ਢਹਿ ਰਿਹਾ। ਹਾਂਜੀ, ਤੇ ਗੱਲ ਇਹ ਆ ਕਿ ਇਹ ਕੌਮ ਦਾ ਕਿਲਾ ਜਿਹੜਾ ਇਹਨੂੰ ਢਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਦਾਗ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਸਰਾਵਾਂ ਦੇ ਵਿਚ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਨੇ, ਜਿਹੜੀਆਂ ਸਰਾਵਾਂ ਦੇ ਵਿਚ ਗੁਰਬਾਣੀ ਦਾ ਕੀਰਤਨ ਹੋਣਾ ਸੀ। ਅਸੀਂ ਕਹਿੰਦੇ ਨਾ ਜਮਰਾਓ ਤੋਂ ਆਈ ਹੋਈ ਇੱਕ ਪੁਕਾਰ, ਉਹ ਹਿੰਦੂ ਵੀਰ ਦੀ, ਹਾਂਜੀ, ਔਰਤ ਨੂੰ ਛੁਡਾ ਕੇ ਲਿਆਉਣ ਵਾਲੀ ਬਹਾਦਰ ਕੌਮ ਦੀਆਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਤੇ ਭਾਈ ਵਕੀਲ ਸਿੰਘ ਦੀਆਂ ਗੱਲਾਂ ਕਰਦੇ ਆ। ਇਹ ਉਸ ਕੌਮ ਨੂੰ ਢਾਹ ਲਾਉਣ ਵਾਲਿਆਂ ਦੀਆਂ ਕਰਤੂਤਾਂ ਨੰਗੀਆਂ ਹੋਣੀਆਂ ਚਾਹੀਦੀਆਂ ਨੇ, ਕਿਸੇ ਵੀ ਰੇੜੀ ਤੇ ਹੋ ਜਾਣ, ਕਿਸੇ ਵੀ ਟੈਲੀਵਿਜ਼ਨ ਦੂਸਰੀ ਕਿਸੇ ਵੀ ਜਗ੍ਹਾ ਤੇ ਹੋ ਜਾਣ, ਪਰ ਇਹਨਾਂ ਦੀਆਂ ਕਰਤੂਤਾਂ ਜੱਗ ਜਾਹਰ ਹੋਣੀਆਂ ਚਾਹੀਦੀਆਂ ਨੇ। ਜੇ ਬੀਬੀ ਰੂਪ ਕੌਰ ਦੇ ਕੁਝ ਕੋਲ ਹੈ ਪੱਲੇ ਹੈ, ਜੇ ਉਹ ਅੱਜ ਉਹ ਧੀਆਂ ਦੀ ਪੁਕਾਰ ਲੈ ਕੇ ਇਹਨਾਂ ਦੇ ਖਿਲਾਫ਼ ਜਹੇਦਾਰ ਸਾਹਿਬ ਦੇ ਕੋਲ ਜਾਣਾ ਚਾਹੁੰਦੀ ਤਾਂ ਜਹੇਦਾਰ ਨੂੰ ਦੋ ਕਦਮ ਅੱਗੇ ਹੋ ਕੇ ਇਹਨੂੰ ਕਲਾਵੇ ਚ ਲੈਣਾ ਚਾਹੀਦਾ, ਜੇ ਵਾਕਈ ਕੌਮ ਦਾ ਜਥੇਦਾਰ ਹੈ। ਤੇ ਜੇ ਕਿਸੇ ਦੇ ਇਸ਼ਾਰਿਆਂ ਤੇ ਨੱਚ ਰਿਹਾ ਭੰਬੀਰੀ ਵਾਂਗੂ ਤਾਂ ਦੈਟਸ ਅ ਡਿਫਰੈਂਟ ਸਟੋਰੀ, ਫੇਰ ਗੱਲ ਵੱਖਰੀ ਹੈ। ਕੱਲ ਮੈਂ ਬਹੁਤ ਜਾਬਤੇ ਦੇ ਵਿੱਚ ਸੀ, ਬੋਲਣਾ ਨਹੀਂ ਸੀ ਚਾਹੁੰਦੇ ਅਸੀਂ, ਸਾਨੂੰ ਕਈ ਵਾਰ ਵੀ ਵੀਰਾਂ ਦੇ ਫੋਨ ਆ ਜਾਂਦੇ, ਚਾਵਲਾ ਭਾਵੁਕ ਹੋ ਜਾਂਦੇ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ। ਤੇ ਇਹਨਾਂ ਇਹਨਾਂ ਇਹਨਾਂ ਮੁਸ਼ਟੰਡਿਆਂ ਦੀਆਂ ਮੁਸ਼ਟੰਡੇ ਹੀ ਨੇ ਇਹ, ਜੇ ਮੁਸ਼ਟੰਡ ਪੁਣਾ ਹੀ ਹੈ ਨਾ ਇਹਨਾਂ ਨੇ। ਜੇ ਜੱਗ ਜਾ ਰਿਹਾ ਕਿ ਜਹੇਦਾਰ ਧਾਮੀ ਵੀ ਕੀ ਜਵਾਬ ਦੇ ਰਹੇ ਨੇ ਪੱਤਰਕਾਰਾਂ ਨੂੰ ਕਿ ਤੁਹਾਡਾ ਮੈਂ ਜਵਾਬ ਦੇ, ਮੈਂ ਗੁਨਾਹਗਾਰ ਹਾਂ, ਸਵਾਲ ਕਰ ਰਹੇ ਨੇ ਜਹੇਦਾਰ ਸਾਹਿਬ ਤੁਹਾਨੂੰ ਧਾਮੀ ਸਾਹਿਬ ਪੱਤਰਕਾਰ ਕੇ 1,00,000 ਰੁਪਇਆ ਤੁਸੀਂ ਬੀਬੀ ਨੂੰ ਦੇ ਦਿੱਤਾ, ਮੁੜ ਕੇ ਇਹਨੂੰ ਰਿਹਾਇਸ਼ਗਾਹ ਦਿੱਤੀ, ਕਿੰਨਿਆਂ ਕੁ ਸਿੱਖ ਕੌਮ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਈ ਵਾਸਤੇ ਜਾਂ ਐਜੂਕੇਸ਼ਨ ਵਾਸਤੇ ਜਾਂ ਬਿਮਾਰੀ ਵਾਸਤੇ ਪੈਸੇ ਦਿੰਦੇ ਹੋ ਗੁਰੂ ਦੀ ਗੋਲਕ ਚੋਂ, ਤੇ ਕਿੰਨਿਆਂ ਕੁ ਨੂੰ ਤੁਸੀਂ ਤੜਕੇ ਵਾਲੀਆਂ ਦਾਲਾਂ ਦੇਸੀ ਘਿਓ ਦੀਆਂ ਜਿਹੜੀਆਂ ਨੇ ਸਰਾਵਾਂ ਦੇ ਚ ਦਿੰਦੇ ਹੋ, ਤੇ ਹੋਰ ਕੋਈ ਕੁਝ ਆਉਣ ਜਾਣ ਵਾਸਤੇ ਸਾਧਨ ਦਿੰਦੇ ਹੋ, ਤੇ ਮੁੱਕਰੀ ਜਾ ਰਹੇ ਹੋ, ਗੱਡੀਆਂ ਦਿੱਤੀਆਂ ਹੀ ਨਹੀਂ ਹੈ। ਮਤਲਬ ਇਹ ਸਭ ਤੋਂ ਵੱਡੀ ਹੇਠੀ ਕੌਮ ਦੀ ਅੱਜ ਇਸ ਵਕਤ ਹੋ ਰਹੀ ਹੈ। ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ ਪਰਦੇ ਪਾਉਣ ਵਾਸਤੇ ਇਹ ਕੌਮ ਦਾ ਜਿਹੜਾ ਨਾ ਸਰਮਾਇਆ ਇਹ ਢਾਹ ਲਾ ਰਹੇ ਨੇ, ਹੋਰ ਕੋਈ ਗੱਲ ਨਹੀਂ ਗੀ।
7: ਬੀਬੀ ਸਾਹਿਬ, ਸਨ 2002 ਦੇ ਵਿਚ ਜਦੋਂ ਬਾਬਾ ਧਨਵੰਤ ਸਿੰਘ ਦਾ ਸ਼ਿਕਾਇਤ ਲੈ ਕੇ ਖਾਲਸਾ ਪੰਜਾਬ ਵਾਲੇ ਗਏ ਸੀਗੇ, ਤੇ ਉਹ ਖਾਲਸਾ ਪੰਚਾਇਤ ਨੇ ਜਦੋਂ ਸ਼ਿਕਾਇਤ ਕੀਤੀ ਸੀ ਤੇ ਬਾਬਾ ਧਨਵੰਤ ਸਿੰਘ ਦੇ ਬਾਰੇ ਸਬੂਤ ਦਿੱਤੇ ਸੀਗੇ, ਤੇ ਅਕਾਲ ਤਖ਼ਤ ਨੇ ਬਾਬਾ ਧਨਵੰਤ ਸਿੰਘ ਨੂੰ ਬਰੀ ਕਰਤਾ ਸੀ ਤੇ ਅਦਾਲਤ ਨੇ ਸਜ਼ਾ ਸੁਣਾਤੀ।
0: ਬਿਲਕੁਲ।
7: ਤੇ ਜਥੇਦਾਰ ਨੂੰ ਲਾਉਣ ਵਾਸਤੇ ਜਦੋਂ 2005 ਦੇ ਵਿਚ ਉਹ ਗਏ ਸੀਗੇ ਉੱਥੇ ਅਰਦਾਸ ਕਰਨ ਵਾਸਤੇ, ਅਕਾਲ ਤਖ਼ਤ ਤੇ ਉਹਨਾਂ ਅਰਦਾਸ ਕੀਤੀ ਤੇ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸਕੱਤਰ ਨੂੰ ਦੇਣ ਜਾ ਰਹੇ ਸੀ, ਤੇ ਜਿਹੜੀ ਉਹਨਾਂ ਦੀ ਗਿੱਦੜ ਕੁੱਟ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਕੀਤੀ ਸੀ ਉਹ ਵੇਖੀ ਨਹੀਂ ਸੀ
0: ਜੀ। ਬਿਲਕੁਲ ਹਾਂਜੀ,
7: ਮੌਕੇ ਤੇ ਮੌਜੂਦ ਸੀ, ਪੁਲਿਸ ਨੇ ਕੁਛ ਨਹੀਂ ਕੀਤਾ। ਜਦੋਂ ਉਹ ਬੰਦੇ ਜਿਹੜੇ ਕੁੱਟ ਖਾਂਦੇ ਖਾਂਦੇ ਬਾਹਰ ਹੋ ਗਏ ਥੋੜੇ ਜੇ ਕੰਪਲੈਕਸ ਤੋਂ, ਜਿਹੜਾ ਉਹਨਾਂ ਦਫ਼ਤਰ ਆ ਦਰਬਾਰ ਸਾਹਿਬ ਕਿਹਾ ਸੀ ਦਫ਼ਤਰ ਕੰਪਲੈਕਸ ਬਾਹਰ ਆ ਗਏ, ਤੇ ਮੁਖਰ ਮੱਖਣ ਸਿੰਘ ਐਸ ਪੀ ਮੇਰੇ ਕੋਲ ਖੜਾ ਸੀ, ਉਹਨੇ ਮਾੜਾ ਜਿਹਾ ਨਿਗਲ ਕਹੀ ਆਪਣੇ ਮੁਲਾਜ਼ਮ ਹੁਣ ਤੁਸੀਂ ਕੀ ਕਰਦੇ ਹੋ, ਡਾਂਗਾਂ ਚੁੱਕੀਆਂ ਜੇ। ਤੇ ਦੋ ਮੁਲਾਜ਼ਮਾਂ ਨੇ ਦੋਵਾਂ ਨੇ ਆਪਣੇ ਡਾਂਗ ਤੇ ਡਾਂਗ ਖੜਕਾਈ ਸੀ ਤੇ ਇੱਕ ਗੁੰਡਾ ਨੀ ਲਵਾ, ਇੱਕ ਵੀ ਗੁੰਡਾ, ਇੰਨੇ ਕੁ ਬਹਾਦਰ ਵੀ ਹੈਗੇ
0: ਜੀ। ਪਰ ਸਾਹਿਬ ਅਗਲਾ ਕੁਸ਼ਚਨ ਆ ਵਾਈਂਡ ਅਪ ਤੇ, ਵੈਸੇ ਵਾਈਂਡ ਅਪ ਤੇ ਕੀਤਾ ਜਾ ਸਕਦਾ ਕਿ ਅੱਜ ਜਿਸ ਤਰੀਕੇ ਦੇ ਨਾਲ
7: ਅਕਾਲ ਤਖ਼ਤ ਦੇ ਉੱਤੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਨੇ ਪੰਜ ਜਥੇਦਾਰਾਂ ਨੇ ਬੈਠ ਕੇ ਫੈਸਲਾ ਕੀਤਾ ਸੀ, ਮਤਾ ਪਾਸ ਕੀਤਾ ਸੀ ਵੀ ਅੱਜ ਤੋਂ ਬਾਅਦ ਇੱਥੇ ਅਕਾਲ ਤਖ਼ਤ ਤੇ ਇਹੋ ਜਿਹੇ ਕੇਸ ਨਹੀਂ ਵਿਚਾਰੇ ਜਾਣੇ, ਖਾਸ ਕਰਕੇ ਜਿਸ ਕੇਸ ਐਫ ਆਈ ਆਰ ਹੋਊਗੀ ਤੇ ਉਹਦੇ ਵਿੱਚ ਕੋਈ ਗੱਲ ਨਹੀਂ ਕੀਤੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
7: ਲੇਕਿਨ ਪੁੱਛਣ ਵਾਲਾ ਕੋਈ ਨਹੀਂ
0: ਜੀ। ਚਲੋ ਅੱਜ ਸਵਾਲ ਤਾਂ ਇਹ ਵੀ ਬਣਦਾ ਚਾਵਲੇ ਮਹਿਤੇ ਨੂੰ ਤੇ ਗਰੇਵਾਲ ਨੂੰ ਜਿਹੜੇ ਇਕੱਠੇ ਹੋਏ ਫਿਰਦੇ ਨੇ, ਕਿ ਤੁਹਾਡੇ ਇਹ ਜਿੰਨੇ ਵੀ ਗਰੁੱਪ ਦੇ ਬੰਦੇ ਨੇ, ਇਹੀ ਗਰੁੱਪ ਦੇ ਬੰਦੇ ਜਿਹੜੇ ਨੇ ਜਵਾਬ ਦੇਣਗੇ ਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਤੇ ਉਸ ਵਕਤ ਲੋਕ, ਅਜੇ ਵੀ ਤੁਸੀਂ ਵੇਖੋ ਬਹੁਤ ਸਾਰੀਆਂ ਕਿਤਾਬਾਂ ਦੇ ਵਿਚ ਜੋ ਕੁਝ ਉਸ ਨੂੰ ਝੂਠ ਦਾ ਪਲੰਦਾ ਬਣਾ ਕੇ ਸੀ, ਤੇ ਝੂਠ ਦਾ ਪਲੰਦਾ ਕਹਾਂਗੇ ਕਿ ਪੇਸ਼ ਕੀਤਾ ਗਿਆ ਸੀ ਕਿ ਉੱਥੇ ਬੜਾ ਕੁਝ ਸੀ ਜੀ, ਬੜਾ ਗੰਦ ਵਰਤਦਾ ਸੀ, ਬੜਾ ਕੁਝ ਹੁੰਦਾ ਸੀ, ਬੜਾ ਉਹ ਹੁੰਦਾ ਸੀ, ਦਰਬਾਰ ਸਾਹਿਬ ਦਾ ਜਦੋਂ ਆਪਣੇ ਅਕਾਲ ਤਖ਼ਤ ਸਾਹਿਬ ਦਾ ਜਦੋਂ ਮਲਬਾ ਰੱਖਿਆ ਗਿਆ ਸੀ ਉਹਦੇ ਵਿੱਚ ਕਿੰਨੀਆਂ ਲਾਸ਼ਾਂ ਨਿਕਲੀਆਂ ਸੀ, ਉਦੋਂ ਵਿੱਚੋਂ ਕਈ ਕੁਝ ਉੱਥੇ ਕਈ ਕੁਝ ਲਿਖਣ ਵਾਲਿਆਂ ਨੇ ਗੰਦ ਲਿਖਿਆ ਸੀ, ਤੇ ਅਸੀਂ ਡਿਨਾਈ ਕਰਦੇ ਹਾਂ, ਤੇ ਕਿਸ ਮੂੰਹ ਦੇ ਨਾਲ ਜਿਹੜਾ ਇੱਕ ਬੰਦਾ ਕੋਈ ਡਿਨਾਈ ਕਰਨ ਦੀ ਕੋਸ਼ਿਸ਼ ਕਰੂਗਾ, ਕਹੋ ਵੇਖ ਲਓ ਤੁਹਾਡੀਆਂ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਚ ਕੀ ਹੁੰਦਾ, ਹੈ ਕੋਈ ਜਵਾਬ ਇਹਨਾਂ ਦੇ ਕੋਲੋਂ?
7: ਕੋਈ ਜਵਾਬ ਨਹੀਂ, ਕੋਈ ਜਵਾਬ ਨਹੀਂ,
0: ਸਿਰਫ ਕੁਸੀ ਦੇ ਭੁੱਖੇ ਹੋ, ਇੱਕ ਆਪਣੇ ਗਰੁੱਪ ਦੇ ਭੁੱਖੇ ਹੋ, ਤੇ ਕਿਸੇ ਜੇ ਬੀਬੀ ਆ ਹੀ ਰਹੀ ਹੈ ਪੁਕਾਰ ਸੁਣੋ ਉਹਦੀ, ਕਾਹਦੇ ਕੌਮ ਦੇ ਜਥੇਦਾਰ ਹੋ ਤੁਸੀਂ?
7: ਬਿਲਕੁਲ ਬਿਲਕੁਲ,
0: ਮਤਲਬ ਜਿੱਥੇ ਜਿੱਥੇ
7: ਉਹਦੀ ਪੁਕਾਰ ਸੁਣਨੀ ਚਾਹੀਦੀ, ਉਹ ਆਪਣਾ ਘਰ ਦਾ ਮਸਲਾ ਲੈ ਕੇ ਨਹੀਂ ਆਈ, ਉਹ ਪੰਥ ਦਾ ਮਸਲਾ ਲੈ ਕੇ ਆਈ ਹੈ, ਤੇ ਉਹਨੇ ਜਿਹੜੇ ਲਫ਼ਜ਼ ਵਰਤੇ ਨੇ ਉਹਨੇ ਕਿਹਾ ਪੰਥਕ ਐਬਸਟਿੰਗ ਫਾਈਲ ਆ ਮੇਰੇ ਕੋਲ
0: ਜੀ,
7: ਜੇ ਉਹਨੇ ਲਫ਼ਜ਼ ਵਰਤੇ ਕਿੰਨੇ ਦੁਖੀ ਹੋਏ ਵਰਤੇ ਹੋਣਗੇ ਉਹਨੇ
0: ਜੀ,
7: ਮਤਲਬ ਬਘਿਆੜ ਤੱਕ ਕਿਹਾ ਵੀ ਇਹ ਜਿਹੜੇ ਬਘਿਆੜ ਨਾ ਸਾਡੇ ਧੀਆਂ ਭੈਣਾਂ ਦੇ ਜਿਹੜੇ ਹਮਲੇ ਕਰ ਰਹੇ ਨੇ, ਇਹਨਾਂ ਚ ਬਚਾਉਣ ਦੀ ਲੋੜ ਆ, ਉੱਥੇ ਅਕਾਲ ਤਖ਼ਤ ਨੂੰ ਤਕੜਾ ਹੋਣ ਦੀ ਲੋੜ ਆ।
0: ਬਿਲਕੁਲ ਖੈਰ ਐਨੀਵੇ, ਕੱਲ ਤੁਸੀਂ ਛੁੱਟੀ ਬਾਰੇ ਗੱਲ ਕੀਤੀ ਸੀ, ਕਾਫੀ ਫੋਨ ਕਾਲਸ ਵੀ ਖੜਕਦੇ ਰਹੇ ਬਾਅਦ ਦੇ ਵਿਚ। ਐਨੀਵੇ 9058131322 ਸਾਡੇ ਕੋਲ ਆਉਣ ਵਾਲੇ ਜਦੋਂ ਸਾਡੀ ਟੈਸਟਿੰਗ ਪੀਰੀਅਡ ਖਤਮ ਹੋਣੀ ਹੈ ਦੋਸਤੋ, ਖੁੱਲ ਕੇ ਪੱਟੀ ਸਾਹਿਬ ਨੂੰ ਸਮਾਂ ਦਿਆ ਕਰਨਾ, ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ, ਤੁਹਾਡੀਆਂ ਓਪਨ ਕਾਲਸ ਵੀ ਜਿਹੜੀਆਂ ਨੇ ਉਹ ਪਹਿਲਾਂ ਹੀ ਕਰਦੇ ਹਾਂ, ਤੇ ਥੋੜਾ ਜਿਹਾ ਸਮਾਂ ਪੱਟੀ ਸਾਹਿਬ ਨੂੰ, ਕਿਉਂਕਿ ਬਿਜ਼ਨਸ ਸਾਡਾ ਬਹੁਤ ਹੁੰਦਾ ਜ਼ਰੂਰੀ ਕਵਰ ਕਰਨਾ, ਕਿਉਂਕਿ ਖਰਚੇ ਬਹੁਤ ਵੱਡੀ ਤਾਦਾਦ ਦੇ ਵਿਚ ਸਾਡੇ ਮੋਢਿਆਂ ਤੇ ਨੇ। ਔਰ ਅਸੀਂ ਧੰਨਵਾਦੀ ਹਾਂ ਉਨ੍ਹਾਂ ਆਪਣੇ ਸਾਥੀਆਂ ਦੇ ਜੋ ਇਸ ਸਮੇਂ ਸਾਡੇ ਨਾਲ ਨੇ, ਇਸ ਸਮੇਂ ਸਾਡੇ ਪਰਿਵਾਰ ਦੇ ਨਾਲ, ਇਸ ਸਮੇਂ CGMR 1320 AM ਦੇ ਨਾਲ ਨੇ। ਔਰ ਇਹ ਚੱਲ ਤਾਂ ਪਿਆ, ਰਿੜ ਵੀ ਜਾਣਾ, ਮੁੜ ਕੇ ਇਹਨੇ ਫਾਸਟ ਸਪੀਡ ਵੀ ਫੜ ਲੈਣਾ, ਪਰ ਸਲੋ ਐਂਡ ਸਟੱਡੀ ਵਿੰਸ ਦਾ ਰੇਸ, ਅਸੀਂ ਉਹਤੇ ਵਿਸ਼ਵਾਸ ਰੱਖਦੇ ਹਾਂ। ਸਹਿਜ ਪੱਕੇ ਸੋ ਮਿੱਠਾ ਹੋਏ, ਵਾਪਸ ਲਿਆਂਦਾ ਇਹਨੂੰ, ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਔਰ ਇਹਦੇ ਉੱਤੇ ਅਸੀਂ ਉਨ੍ਹਾਂ ਵਪਾਰੀ ਸੱਜਣਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਇਸ ਵਕਤ, ਇਸ ਘੜੀ, ਇਸ ਸਮੇਂ ਸਾਡੇ ਚਾਵਲਾ ਨਿਊਜ਼ ਨੈਟਵਰਕ ਕਹਿ ਲਓ ਜਾਂ CGMR 1320 AM ਦੇ ਨਾਲ ਸਾਡੇ ਸਪੋਰਟਰ ਨੇ, ਸਹਿਯੋਗੀ ਨੇ, ਜੋ ਐਡਵਰਟਾਈਜ਼ਮੈਂਟ ਕਰ ਰਹੇ ਨੇ, ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ, ਤੁਸੀਂ ਉਨ੍ਹਾਂ ਦਾ ਸਾਥ ਦੇ ਰਹੇ ਹੋ। ਔਰ ਸਟੂਡੀਓ ਦੇ ਨੰਬਰ 9058131313 9058131320 ਦਿਲ ਤਾਂ ਕਰਦਾ ਪੱਟੀ ਸਾਹਿਬ ਨਾਲ ਵਿਦਾਊਟ ਕਮਰਸ਼ੀਅਲ ਹੋਰ ਗੱਲਾਂ ਬਾਤਾਂ ਕਰੀਏ, ਪਰ ਇਹ ਮਜਬੂਰੀਆਂ ਵੀ ਸਾਡੀਆਂ ਨਾਲ ਦੀ ਨਾਲ ਤੁਹਾਨੂੰ ਸਮਝਣੇ ਪੈਣਗੇ, ਕਿਉਂਕਿ ਰੇਡੀਓ ਦੇ ਖਰਚੇ ਜਿਹੜੇ ਨੇ ਉਹ 7 days 24 hours ਟਿਕ ਟਿਕ ਟਿਕ ਟਿਕ ਟਿਕ ਕਰਕੇ ਟਿਕ ਟਿਕ ਕਰਦੇ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ, ਦੂਜੀ ਵਾਰੀ ਵੀ CBI ਦੇ ਅੱਗੇ ਪੇਸ਼ ਨਹੀਂ, ਉਹ ਤੇ ਕਲੀਨ ਚਿੱਟ ਦੇ ਗਏ ਸੀ ਭਗਵੰਤ ਮਾਨ ਸਾਹਿਬ, ਕਹਿੰਦੇ ਨੇ ਸਰਕਾਰ ਨੂੰ ਵੀ ਦੂਜੇ ਪਾਸੇ ਨਾਲ ਇਕੱਠੀ ਕਰ ਦਿਓ, ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ।
7: ਪਹਿਲੀ ਗੱਲ ਤੇ ਉਹਨਾਂ ਦੇ ਜਿਹੜੇ OSD ਨੇ ਰਾਜਵੀਰ ਸਿੰਘ ਘੁੰਮਣ, ਜਿਨ੍ਹਾਂ ਦੇ ਖਿਲਾਫ 5 ਤਰੀਕ ਨੂੰ ਜਿਹੜੇ ਇਹ ਰਾਜਵੀਰ ਘੁੰਮਣ, ਨਿਤਿਨ ਗੋਹਾਲ, ਜਤਨ ਗੋਹਾਲ, ਏਲੀਸ ਰਾਜਾ, ਅੱਗੇ ਡਾਕਟਰ ਰੋਮੀ ਰਾਜਾ ਮਹਾਜਨ, ਵੀਰ ਦਵਿੰਦਰ, ਫਿਰ RS ਨਾਗਰਾ ਤੇ ਹੋਰ ਅਣਪਛਾਤਿਆਂ ਦੇ ਖਿਲਾਫ ਜਿਹੜੀ FIR ਦਰਜ ਕੀਤੀ ਸੀ, ਉਸ ਕੇਸ ਦੇ ਵਿਚ CBI ਨੇ ਇਹਨਾਂ ਨੂੰ 7 ਤਰੀਕ ਨੂੰ ਬੁਲਾਇਆ ਸੀ, 7 ਨੂੰ ਇਹ ਪੇਸ਼ ਨਹੀਂ ਹੋਏ, ਅੱਜ ਫਿਰ ਬੁਲਾਇਆ ਸੀ, ਨਹੀਂ ਪੇਸ਼ ਹੋਏ। ਇਹਨਾਂ ਦੇ ਘਰ ਦੇ ਬੂਹੇ ਅੱਗੇ ਨਾਲ ਦੇ ਘਰ ਜਾ ਕੇ ਉਹ ਜਿਹੜੀ CBI ਦੇ ਅਧਿਕਾਰੀ ਸੀ ਉਹ ਇਹਨਾਂ ਨੂੰ ਸੰਮਣ ਦੇ ਕੇ ਆਏ, ਤੇ ਨਾਲ ਜਿੰਨੇ ਉਹਨਾਂ ਦੇ 1-2 ਗੇਟ ਹੈਗੀ, ਗੇਟਾਂ ਤੇ ਚਿਪਕਾ ਕੇ ਆਏ ਤੇ ਆਹ ਲਓ ਜੀ ਸੰਮਣ ਜਾਰੀ ਹੋ ਗਿਆ, ਲੇਕਿਨ ਉਹ ਪੇਸ਼ ਨਹੀਂ ਹੋਏ। ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਵੀ ਰਾਜਵੀਰ ਹੋਰੀ ਜਿਹੜੇ ਨਾ ਭਗੌੜੇ ਆ, ਨਾ ਕੋਈ ਗੱਲਬਾਤ ਪੇਸ਼ ਹੋਣ ਲਈ ਤਿਆਰ ਨੇ, ਲੇਕਿਨ ਸਾਨੂੰ ਤਰਤੀਬ ਵਾਰ ਕਿਸੇ ਤਰੀਕੇ ਨਾਲ ਜੀ ਆਓ, ਢੁਕਵੇਂ ਤਰੀਕੇ ਨਾਲ ਤੁਸੀਂ ਸਾਹਮਣੇ ਭੇਜੋ, ਅਸੀਂ ਜਾਣ ਲਈ ਤਿਆਰ ਹਾਂ। ਉਹ ਕੀ ਭਗਵਾਨ ਦੀ ਆਪਣੀ ਗੱਲ ਕਰਨ ਲਈ ਤਿਆਰ, ਜੋ ਪੁੱਛੇ ਤੋਂ ਦੱਸਣ ਲਈ ਤਿਆਰ ਨੇ। ਹੁਣ ਹੋਰ ਢੁਕਵਾਂ ਤਰੀਕਾ ਕਿਹੜਾ ਉਹ ਮੁੱਖ ਮੰਤਰੀ ਸਾਹਿਬ ਦੱਸ ਸਕਦੇ, ਆਪਾਂ ਤਾਂ ਪਤਾ ਨੀ। ਹਾਈ ਕੋਰਟ ਨੇ ਜਿਹੜਾ ਫੈਸਲਾ ਕੀਤਾ ਸੀਗਾ, ਨਿਖਿਲ ਸਰਾਫ ਦੀ ਜਿਹੜੀ PL ਪਾਈ ਸੀਗੀ ਵਕੀਲ ਦੀ, ਉਹਦੇ ਤੇ ਇਹਨਾਂ ਨੇ ED ਦੀ ਜਿਹੜੀ ਰਿਪੋਰਟ ਸੀ, ਜਿਹੜੀ ED ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹੜੀ ਪੰਜਾਬ ਦੇ DGP ਨੂੰ ਭੇਜੀ ਸੀ, ਇਹਦੇ ਬਿਆਬ ਤੇ ਮੁਕੱਦਮਾ ਦਰਜ ਕਰਕੇ ਤੇ ਪੜਤਾਲ ਕੀਤੀ ਜਾਵੇ, ਲੇਕਿਨ 67 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ। ਪਹਿਲੀ ਗੱਲ ਤੇ ED ਕੋਈ ਪੰਜਾਬ ਪੁਲਿਸ ਦੀ ਬੌਸ ਨਹੀਂ ਹੈਗੀ, ਪਿਓ ਨੂੰ ਦਬਾ ਕੇ ਕੰਮ ਕਰਾਵੇ, ਉਹ ਕੀਤਾ ਕੀਤਾ ਨਹੀਂ ਕੀਤਾ ਉਹਨਾਂ ਦੀ ਮਰਜ਼ੀ। ਦੂਸਰੀ ਚੀਜ਼, ਜਦੋਂ ਨਿਖਿਲ ਸਰਾਪ ਇਹ ਜਿਹੜੀ ਰਿਪੋਰਟ ਲੈ ਕੇ ਹਾਈਕੋਰਟ ਜਾਂਦਾ ਵਾ, ਕਨਵਿੰਸ ਕਰਦਾ ਤੇ ਹਾਈਕੋਰਟ ਇਹ ਮਾਮਲਾ CBI ਨੂੰ ਦੇ ਦਿੰਦੀ ਹੈ। ਜਦੋਂ CBI ਨੂੰ ਮਿਲ ਜਾਂਦਾ ਵਾ, CBI ਫਟਾਫਟ ਹੀ ਆਉਂਦੀ ਹੈ, ਨਾਲੋਂ ਮਿੰਟੋ ਮਿੰਟੀ ਪਰਚਮ ਦਰਜ ਕਰ ਦਿੰਦੀ ਹੈ, ਤਲਾਸ਼ੀ ਵੀ ਲੈ ਲੈਂਦੀ ਹੈ, ਸਭ ਕੁਛ ਕਰ ਲੈਂਦੀ ਹੈ, ED ਨਾਲ ED ਟੀਮ ਨਾਲ ਹੁੰਦੀ ਹੈ। ਤੇ ਹੁਣ ਜਿਹੜੀ ਸਰਕਾਰ ਆ, ਸਰਕਾਰ ਜਿਹੜੀ ਸੁਪਰੀਮ ਕੋਰਟ ਚਲੀ ਗਈ, ਸੁਪਰੀਮ ਕੋਰਟ ਪਹਿਲੇ 2 ਦਿਨ ਤੇ ਚੀਫ ਜਸਟਿਸ ਲੰਘਾ ਤੇ ਵੀ 2 ਦਿਨ ਸਾਡੇ ਕੋਲ ਕੋਈ ਸਪੇਅਰ ਟਾਈਮ ਨਹੀਂ, ਤੁਹਾਡੀ ਅਸੀਂ ਜਿਹੜੀ ਅਪੀਲ ਤੇ ਕੋਈ ਪਟੀਸ਼ਨ ਤੇ ਕੋਈ ਸੁਣਵਾਈ ਕਰ ਸਕੀ। ਜੇ ਸੁਣਵਾਈ ਗੱਲ ਕਰਨ ਦੀ ਹੋਈ, ਦੀਪਕ ਦੱਤਾ ਤੇ ਨਿੱਗੂ ਜਿਹੜਾ ਜੱਜ ਸੀ, 2 ਜਣੇ ਇਹਨਾਂ ਨੇ ਕੀ ਕੀਤਾ, ਦੋਵਾਂ ਨੇ ਜੱਜਾਂ ਦੇ ਵਿਚੋਂ ਜਿਹੜਾ ਇੱਕ ਜੱਜ ਸੀਗਾ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਜੱਜ ਰਿਹਾ ਸੀਗਾ, ਚੀਫ ਜਸਟਿਸ ਰਿਹਾ ਸੀਗਾ, ਉਹਨੂੰ ਕਿਹਾ ਫਾਈਲ ਪੜ, ਚਲੋ ਫਾਈਲ ਪੜੀ, ਜਾ ਕੇ ਇਹਨਾਂ ਦੇ ਇੱਕ ਵਿਕਾਸ ਗੁਪਤਾ ਜਿਹੜਾ ਹੈਗਾ ਵਾ ਸਰਕਾਰ ਦਾ ਵਕੀਲ, ਉਹ ਪੇਸ਼ ਹੋਇਆ, ਕਿਹਦੇ ਵਕੀਲ, ਉਹਨੇ ਕਿਹਾ ਜੀ ਇਹ ਜੱਜ ਸਾਹਿਬ ਜਿਹੜੀ ਕੇਸ ਨਹੀਂ ਸੁਣ ਸਕਦੇ, ਕਿ ਇਹ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵਿਚ ਜਿਹੜੇ ਚੀਫ ਜਸਟਿਸ ਰਹੇ ਤੇ ਉਦੋਂ ਵੀ ਇਹਨਾਂ ਦੇ ਵਿਵਾਦਤ ਰਹੇ ਸਰਕਾਰ ਦੇ ਖਿਲਾਫ, ਇਸ ਕਰਕੇ ਉਹਨਾਂ ਨੂੰ ਸੁਣ ਇਹ ਸੁਣ ਨਹੀਂ ਸਕਦੇ। ਦੀਪਕਰ ਦੱਤਾ ਜਿਹੜਾ ਜੱਜ ਸੀਗਾ ਉਹਨੇ ਫਿਰ ਇੰਨੀ ਗੱਲ ਕਹੀ ਵੀ ਠੀਕ ਆ ਅਸੀਂ ਤੁਹਾਡੀ ਫਾਈਲ ਵਾਪਸ ਭੇਜ ਦਿੰਦੇ ਹਾਂ। ਉਹ ਫਾਈਲ ਹੁਣ ਵਾਪਸ ਚੱਲੀ ਗਈ ਹੈ ਤੇ ਹੁਣ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਆਸ ਆ ਤੇ ਮੈਨੂੰ ਉਮੀਦ ਨਹੀਂ ਵੀ ਸ਼ਾਇਦ ਉਹ ਕੋਈ ਰਾਹਤ ਮਿਲੇ ਜਾਂ ਪੰਜ ਦਿਨ ਦਸ ਦਿਨ ਵਾਸਤੇ ਤੇ ਕੋਈ ਹੋ ਸਕਦਾ ਕੋਈ ਸਟੇ ਆਰਜੀ ਮਿਲ ਜਾਵੇ, ਅਦਰਵਾਈਜ਼ ਜੇ ਉੱਤੇ ਰਾਹਤ ਮਿਲ ਜਾਵੇ ਕੋਈ ਆਸ ਨਹੀਂ
0: ਜੀ। ਅੱਛਾ
7: ਇਹ ਜੱਜ ਕੌਣ ਹੈਗਾ ਜਦੋਂ ਬਹੁਆ ਮੋਤਰਾ ਦੇ ਕੋਲ ਆਈ ਸੀਗੀ ਵੀ ਜਦੋਂ ਮੈਂ ਆਪਣੇ ਇਲਾਕੇ ਚ ਜਾਂਦੀ ਹਾਂ ਤੇ ਕੁਛ ਸ਼ਰਾਰਤੀ ਅੰਦਰ ਮੇਰੇ ਤੇ ਆਂਡਿਆਂ ਦੀ ਬਰਸਾਤ ਕਰਦੇ ਤੇ ਟਮਾਟਰ ਦੀ ਬਰਸਾਤ ਕਰਦੇ, ਔਰ ਇਹਨੇ ਕਿਹਾ ਜੀ ਬੀਬੀ ਤੇ ਸਿਆਸਤ ਕਰਨੀ ਹੈ ਤੇ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਹੀ ਪੈਣਾ, ਜਾ ਕੇ ਕੰਮ ਕਰਦੇ
0: ਉਹੀ ਜੱਜ ਨੇ ਹਾਂਜੀ
7: ਮਤਲਬ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਤਾਂਹੀਓ ਤੇ ਇਹਨਾਂ ਨੂੰ ਕਿੰਤੂ ਕਰਦੇ ਵੀ ਤੁਸੀਂ ਦੋਹਰੇ ਮਾਪਦੰਡ ਬਣਾਉਂਦੇ ਹੋ ਜੀ।
0: ਬਿਲਕੁਲ ਜੀ ਬਿਲਕੁਲ,
7: ਔਰ ਉਹ ਬੀਬੀ ਨੇ ਫਿਰ ਕੀਤਾ ਗੱਡੀ ਚ ਬੈਠੀ ਆ ਸ਼ੀਸ਼ੇ ਠਾਹ ਕਰਦੇ ਨੇ ਆਪਣੀ ਨਾਲ ਵੀਡੀਓ ਬਣਾ ਰਹੀ ਆ, ਕਈ ਲੋਕ ਨੂੰ ਆਂਡੇ ਮਾਰ ਰਹੇ ਨੇ ਕਈ ਟਮਾਟਰ ਮਾਰ ਰਹੇ ਨੇ, ਉਹ ਨੀ ਕੋਈ ਗੱਲ ਮਾਰੋ ਤੁਸੀਂ, ਉਹ ਵੀਡੀਓ ਵਗੈਰਾ ਤੱਤੇ ਵਾਇਰਲ ਹੋਈ ਸੀ ਉਹਦੀ। ਹੁਣ ਉਹ ਜਿਹੜੇ ਜੱਜ ਉਹ ਜੇ ਉਹਨਾਂ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਕਿਵੇਂ ਉਹਨਾਂ ਕੋਲ ਨਿਰਪੱਖ ਮਤਾ ਕੀਤਾ ਜਾ ਸਕਦਾ।
0: ਬਿਲਕੁਲ ਜੀ। ਅੱਛਾ ਪਰ ਸਾਹਿਬ ਤਿੰਨ ਚਾਰ ਮਿੰਟ ਨੇ, ਦੋ ਕੁਸ਼ਚਨ ਆ, ਇੱਕ ਤਾਂ ਕੁੰਡੀਆਂ ਦੇ ਸਿੰਘ ਫਸਦੇ ਨਜ਼ਰ ਆ ਰਹੇ ਨੇ, ਇੱਕ ਤਾਂ ਦੇ ਮੈਦਾਨ ਦੇ ਵਿੱਚ ਦੋ, ਪਰ ਹੁਣ ਤਿੱਗੜੀ ਆ ਗਈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਲੜਨਗੇ ਚੋਣ, ਕੋਈ ਨਿਤਰੂਗੀ ਬੜੇ ਵੇ ਖਾਣੀ ਹੁਣ ਕੁੰਡੀਆਂ ਦੇ ਫਸ ਗਏ ਸਿੰਘ, ਕੀ ਕਹਿਣਾ ਚਾਹ।
7: ਭਾਈ ਅੰਮ੍ਰਿਤਪਾਲ ਦੇ ਜਿਹੜੀ ਪਾਰਟੀ ਆ
0: ਜੀ
7: ਉਹਨਾਂ ਨੇ ਅਨਾਊਂਸ ਕਰ ਦਿੱਤਾ
0: ਜੀ
7: ਵੀ ਜਿੱਥੋਂ ਸੁਖਬੀਰ ਸਿੰਘ ਬਾਦਲ ਚੋਣ ਲੜੇਗਾ ਤੇ ਜਿੱਥੋਂ ਬਕਾਇਦਾ ਤੌਰ ਤੇ ਭਗਵੰਤ ਮਾਨ ਚੋਣ ਲੜੇਗਾ ਉਹਨਾਂ ਦੋ ਹਲਕਿਆਂ ਤੋਂ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਬਰਾਬਰ ਚੋਣ ਲੈਣ
0: ਕਰ ਲਓ ਠੀਕ ਹੈ।
7: ਉਹਦਾ ਕਾਰਨ ਕੀ ਹੈ, ਜਦੋਂ ਇਹਨਾਂ ਦੇ ਆਪਸੀ ਸਿੰਘ ਫਸ ਜਾਣਗੇ ਨਾ ਇਹ ਆਪਣੇ ਹਲਕੇ ਤੋਂ ਬਾਹਰ ਜਾ ਕੇ ਹੋਰ ਪ੍ਰਚਾਰ ਨਹੀਂ ਕਰ ਸਕਣਗੇ, ਕਿਤੇ
0: ਬੰਨ ਦਿੱਤਾ ਕਿਲੇ ਨਾ
7: ਜਿੱਤ ਲਾਰ ਦੀ ਗੱਲ ਤੇ ਬਾਅਦ ਦੀ ਕਿੰਨੇ ਜਿੱਤਣਾ ਕਿੰਨੇ ਆਇਆ ਉਹ ਤੇ ਬਾਅਦ ਦੀ ਗੱਲ, ਪਰ ਜਿਸ ਤਰੀਕੇ ਨਾਲ ਜਿੰਨੀ ਕੁ ਕੈਟਵਾਕ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਡੈਮੇਜ ਕੰਟਰੋਲ ਕਰਦੇ ਆ
0: ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੇ ਅੱਜ
7: ਜ਼ਿਕਰ ਕਰਕੇ
0: ਜੀ
7: ਸਾਡਾ ਕਲਚਰ ਇਹ ਨੀ ਗਾ, ਸਾਡਾ ਕਲਚਰ ਝਾਡੀਆਂ ਰਾਗੀਆਂ ਕਮਿਸ਼ਨਰਾਂ ਦਾ ਕਲਚਰ, ਸਾਡਾ ਕਲਚਰ ਇਹ ਵੀ ਜਿਹੜਾ ਸਾਡਾ ਪ੍ਰਧਾਨ ਹੁੰਦਾ ਸੀਗਾ ਉਹਦਾ ਕੁੜਤਾ ਪਜਾਮਾ ਚਿੱਟਾ ਸਿਰ ਤੇ ਨੀਲੀ ਪੱਗ ਜਾਂ ਕਾਲੀ ਪੱਗ
0: ਜੀ
7: ਹੱਥ ਚੁੱਕਦੀ ਕਿਰਪਾਨ, ਤੇ ਜਦੋਂ ਸਟੇਜ ਤੇ ਬੋਲਦਾ ਤੇ ਗੱਜਦਾ ਸੀਗਾ ਉਹ ਗੁਰਬਾਣੀ ਦੀਆਂ ਤੁਕਾਂ ਦੇ ਦਾ ਹਵਾਲਾ ਦੇ ਕੇ ਗੱਲ ਕਰਦਾ।
0: ਚਲੋ ਕੱਪੜੇ ਪਾ ਕੇ ਜਿਹੋ ਜਿਹੇ ਮਰਜ਼ੀ ਆ ਜਾਵੇ ਪਰ ਆ ਸਟੇਜਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਇਹਨਾਂ ਨੇ ਆਰੰਭ ਕਰ ਦਿੱਤੀਆਂ ਠੁਮਕੇ ਲਾਉਣੇ, ਪਰ ਚਲੋ
7: ਵਰਦੀ ਵਰਦੀ ਹੈ ਇੱਕ ਸਾਡੇ ਮੁਤਾਬਕ ਤੁਹਾਨੂੰ ਪਤਾ ਨਾ ਵੀ ਜਦੋਂ ਕੇਸ ਹੋਇਆ ਸੀ ਤਾਂ ਆਪਣੇ ਆਪਣੇ ਕੋਲ ਸਮਾਂ ਥੋੜਾ ਫਿਰ ਗੱਲ ਕਰਾਂਗੇ ਕਿਤੇ ਬੜੀ ਇੰਟਰਸਟਿੰਗ ਚੀਜ਼ ਹੋ ਗਈ।
0: ਅੱਛਾ ਜਾਂਦੇ ਜਾਂਦੇ ਦੱਸ ਦੋ ਕਿ ਸਰਕਾਰ ਕੇਂਦਰ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੇ ਮੈਟਰੋ ਤੇ ਲੋਕਾਂ ਦੀ ਸਹੂਲਤ ਵਾਸਤੇ ਆਉਣ ਜਾਣ ਵਾਸਤੇ ਹੈ ਨਿਤਰਾ ਲੋਕਾਂ ਨੇ ਜਾਣਾ ਆਉਣਾ ਦੂਜੇ ਲੋਕਾਂ ਨੇ ਜਾਣਾ ਜ਼ਰੂਰੀ ਤੇ ਨਹੀਂ ਕੋਈ ਪ੍ਰਦਰਸ਼ਨਕਾਰੀ ਉੱਤੇ ਜਾ ਰਹੇ ਨੇ। ਸੁਪਰੀਮ ਕੋਰਟ ਨੂੰ ਦਖਲਅੰਦਾਜ਼ੀ ਦੇਣੀ ਪਈ ਹੈ ਕਿ ਮੈਟਰੋ ਸਟੇਸ਼ਨ ਬੰਦ ਨਾ ਕੀਤੇ ਜਾਣ, ਇਨ੍ਹਾਂ ਨੇ 12 ਸਟੇਸ਼ਨ ਬੰਦ ਕਰਤੇ ਸੀ, ਲੋਕਾਂ ਦਾ ਇਕੱਠ ਵੇਖ ਕੇ ਡਰ ਗਈ ਹੈ ਸਰਕਾਰ।
7: ਬਿਲਕੁਲ ਜੀ 12 ਸਟੇਸ਼ਨ ਬੰਦ।
8: This is CJMR, the voice of the city, part of White Oaks Communications Group, your trusted local radio provider for more than 70 years.
7: ਰੇਲਵੇ ਵਿਭਾਗ ਨੇ 13 ਗੱਡੀਆਂ ਰੱਦ ਕਰਤੀਆਂ ਨੇ ਲੋਕ ਬਾਹਰੋਂ ਆ ਨਾ ਸਕਣ, ਇੱਥੇ ਜਿੰਨਾ ਆਉਣਾ ਉਹਨਾਂ ਪਹੁੰਚ ਹੀ ਜਾਣਾ ਵਾ, ਜਿੰਨੇ ਮਰਜ਼ੀ ਕਰ ਲਿਓ। ਜਿਹੜੇ ਸਾਡੇ ਰਕੇਸ਼ ਟਕੈਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਵੀ ਜਿਹੜੇ ਨਹੀਂ ਜਾ ਸਕਦੇ ਦਿੱਲੀ ਉਹ ਜ਼ਿਲ੍ਹਾ ਪੱਧਰ ਦੇ ਉੱਤੇ DC ਦਫ਼ਤਰਾਂ ਦੇ ਬਾਹਰ ਧਰਨੇ ਦਿਓ, ਉੱਥੇ ਆਪਣੇ ਜਿਹੜੇ ਮੰਗ ਪੱਤਰ ਦਿਓ ਉਹਨਾਂ ਨੂੰ ਅਸੀਂ ਕੀ ਚਾਹੁੰਦੇ ਹਾਂ। ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ, ਲੇਕਿਨ ਇਹਨਾਂ ਨੇ ਵੇਖੋ ਸਰਕਾਰ ਇੰਨੀ ਡਰੀ ਪਈ ਹੈ, ਗੱਡੀਆਂ ਬੰਦ ਕਰ ਦਿਓ, ਬੱਸ ਬੰਦ ਕਰ ਦਿਓ, ਮੈਟਰੋ ਬੰਦ ਕਰ ਦਿਓ, ਇੰਨੀ ਡਰੀ ਪਈ ਸਰਕਾਰ
0: ਜੀ। ਪਰ ਸਾਹਿਬ ਸ਼ੁਕਰਵਾਰ ਆਇਆ, ਫਿਰ ਮਿਲਦੇ ਹਾਂ ਸੋਮਵਾਰ ਨੂੰ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
7: ਸ਼ੁਕਰੀਆ ਜੀ।
0: ਇਹ ਸਨ ਜੀ ਸਰਦਾਰ ਜਸਵੀਰ ਸਿੰਘ ਜੀ, ਪੱਟੀ ਪੱਤਰਕਾਰੀ ਦੇ ਬਾਬਾ ਬੋਰਡ, ਸਾਡੇ ਵੱਡੇ ਵੀਰ, ਤੇ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ, ਸਾਡਾ ਪਰਿਵਾਰ ਸੀਜੀਐਮਆਰ 1320 ਦੀ ਮੈਨੇਜਮੈਂਟ ਅਤੇ ਸੀਐਨਐਨ ਟੋਰਾਂਟੋ, ਅਸੀਂ ਤਮਾਮ ਉਨ੍ਹਾਂ ਸਹਿਯੋਗੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਸਮੇਂ ਸਾਥ ਦੇ ਰਹੇ ਨੇ, ਸਾਡੇ ਨਾਲ ਨੇ, ਤੁਹਾਡੇ ਵੱਲੋਂ ਫੋਨ ਕਾਲ ਜਿਸ ਤਰ੍ਹਾਂ ਦੀਆਂ ਵੀ ਆਉਂਦੀਆਂ ਨੇ ਅਸੀਂ ਸੁਣਦੇ ਹਾਂ। ਅਸੀਂ ਇਕੋ ਬੇਨਤੀ ਕਰਾਂਗੇ ਕਿ ਰਿਊਮਰਸ ਤੋਂ ਬਚ ਕੇ ਤੇ ਬਸ ਇਕ ਗੱਲ ਗਾਂਹ ਕਰਨ ਲੱਗਿਆ ਸੋਚ ਕੇ ਵਿਚਾਰ ਕੇ ਕਰੋ, ਕਿਤੇ ਨਾ ਘੁੰਮ ਘੁੰਮਾ ਕੇ ਗੱਲ ਵਾਪਸ ਆ ਜਾਂਦੀ ਹੈ। ਫਿਰ ਤੁਹਾਡਾ ਜਦੋਂ ਉਹਦੇ ਵਿਚ ਜਿਗਰ ਸੁਣਦੇ ਹੋ, ਜਿਹੜੇ ਤੁਸੀਂ ਸਾਡੇ ਬਿਲਕੁਲ ਲਾਗੇ ਕਿਸੇ ਵੇਲੇ ਹੁੰਦੇ ਹੋ, ਤੇ ਫਿਰ ਉਹ ਕਹਿੰਦੇ ਨੇ ਕਿ ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਨ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਐਡੀ ਕਿਆ ਟੋਰਾਂਟੋ, ਇੰਨੀ ਕਿਆ ਤੇ ਇੰਨਾ ਕੀ ਆ, ਬਸ ਸਾਰਿਆਂ ਨੂੰ ਤਕਰੀਬਨ 33 ਸਾਲ ਹੋ ਗਏ ਨੇ ਇੱਥੇ ਮੀਡੀਆ ਦੇ ਵਿਚ ਵਿਚਰਦਿਆਂ, ਤੇ ਤਕਰੀਬਨ ਸਾਰਿਆਂ ਦੀਆਂ ਰੂਹਾਂ ਤੋਂ ਵਾਕਵਾਂ ਸੀ। ਇਹ ਗੱਲ ਵੱਖਰੀ ਆ, ਬੋਲੀਏ ਚਾਹੇ ਨਾ ਬੋਲੀਏ। ਸੋ ਸੁਚੇਤ ਰਹੋ, ਚੜ੍ਹਦੀ ਕਲਾ ਚ ਰਹੋ, ਤੁਹਾਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਜਿਹੜੇ ਵਪਾਰੀ ਸੱਜਣ ਸਾਡਾ ਸਾਥ ਦੇ ਰਹੇ ਨੇ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਹੜੇ ਸਾਨੂੰ ਸੁਣਦੇ ਨੇ ਉਨ੍ਹਾਂ ਦਾ ਸਹਿਯੋਗ ਦੇ ਰਹੇ ਨੇ ਉਨ੍ਹਾਂ ਦਾ ਵੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮਿਲਦੇ ਆ ਸ਼ਾਮ ਨੂੰ 6 ਤੋਂ 9 ਫਿਰ, ਕੱਲ ਸੈਟਰਡੇ 12 ਤੋਂ 1 ਰੇਡੀਓ ਸਰਕਾਰ ਵੀਰ ਪਰਮਜੀਤ ਸਿੰਘ ਬਿਰਦੀ ਗੁਰਮਿੰਦਰ ਆਲੂ ਵਾਲੇ ਜੀ ਪੇਸ਼ ਕਰਨਗੇ, 1 ਤੋਂ 4 ਏਸ਼ੀਅਨ ਵਿਜ਼ਨ ਅਰਸ਼ ਪੇਸ਼ ਕਰਨਗੇ, ਅਤੇ ਨਾਲ ਦੀ ਨਾਲ ਸੰਡੇ ਵੀ ਇਸੇ ਤਰ੍ਹਾਂ ਰੇਡੀਓ ਸਰਕਾਰ ਅਤੇ ਏਸ਼ੀਅਨ ਵਿਜ਼ਨ। ਸੋ ਤੁਸੀਂ ਜੇਕਰ ਗੱਲਬਾਤ ਕਰਨੀ ਹੈ, ਮੇਰਾ ਨੰਬਰ ਹੈ 416-716-7794। ਲਓ ਦਿਓ ਛੁੱਟੀਆਂ, ਚੜ੍ਹਦੀ ਕਲਾ ਚ ਰਹੋ, ਰੱਬ ਰਾਖਾ, ਸਤਿ ਸ੍ਰੀ ਅਕਾਲ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ

0: ਹੋਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Main Harsimran Singh. Sada shehar Brampton vad raha hai, par ki sadiyan sevaawan vi ose raftaar na vad rahiyan ne. Police, paramedics, regional roads, pani ate surakhya sevaawan layi tuhaadi awaaz region tak pahunchauna meri tarjeeh hai. Ward 9 ate 10 ton, I am candidate for regional councillor aun wali 26 october nu. Vote for change, vote Harsimran Singh.
3: Authorized and paid by the campaign office of Harsimran Singh.
4: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 Airport Road in Caledon Airport and Mayfield or call 905-840-9000 Grocery te ter sari saving li aao Caledon Sabji Farm
5: Main Sukh

CJMR 1320 ਦੇ ਜੁੜਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਦੱਦ ਪਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਫਰਾਈਡੇ ਕਿਆ ਬਾਤ ਹੈ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਗਾਣਾ ਬੜਾ ਗਿੱਲ ਰੌਂਤਿਆਂ ਨੇ ਖਿੱਚ ਕੇ ਲਿਖਿਆ ਜੀ ਤੇ ਟੈਗ ਸਰਪੰਚੀ ਦਾ 26 ਅਕਤੂਬਰ ਦਿਨ ਰਹਿ ਗਏ ਨੇ ਥੋੜੇ ਦੇਖਦੇ ਆ ਕੁੰਡੀਆਂ ਦੇ ਸਿੰਘ ਕਿੱਥੇ ਕਿੱਥੇ ਫਸਦੇ ਨੇ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਫੇਸਬੁੱਕ ਅਤੇ ਯੂਟਿਊਬ ਤੇ ਅਸੀਂ ਲਾਈਵ ਹੋ ਚੁੱਕੇ ਹਾਂ ਰੰਗਲਾ ਪੰਜਾਬ ਦੇ ਪੇਜ ਤੇ 1320 ਦੀ ਖੂਬਸੂਰਤ ਫ੍ਰੀਕੁਐਂਸੀ ਦੇ ਉੱਤੇ ਇਸ ਵੇਲੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਲੰਬੇ ਰੂਟਾਂ ਤੇ ਜਾ ਰਹੇ ਹੋ ਤੇ ਸਾਨੂੰ ਤੁਸੀਂ ਲੋਕਲੀ ਸੁਣਨਾ ਚਾਹੁੰਦੇ ਹੋ 6479101320 647-910-1320 ਅਮਰੀਕਾ ਦਾ

0: number 641-741-1919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। ਆਕਾਸ਼ਵਾਣੀ ਜਿੱਥੇ 1320 ਦੀਆਂ ਲਹਿਰਾਂ ਸਾਨੂੰ ਸੁਣ ਰਹੇ ਹੋ, ਉੱਥੇ ਤੁਸੀਂ ਆਈ ਹਾਰਟ ਰੇਡੀਓ ਤੇ ਅਤੇ CGMR 1320 ਦਾ ਐਪ ਵੀ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ। ਦੂਰ ਤੱਕ ਸਾਡੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ, ਸ਼ੁਕਰੀਆ ਤੁਹਾਡਾ, ਧੰਨਵਾਦ। ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ, ਤੇ ਤੁਸੀਂ ਵੀ ਕੋਈ ਵੀ ਗੱਲਬਾਤ ਸਾਡੇ ਨਾਲ ਆਨ ਏਅਰ ਕਰਨਾ ਚਾਹੁੰਦੇ ਹੋ ਤਾਂ 905-813-1320 ਪੰਜਾਬ ਤੋਂ ਖਬਰਾਂ ਸਟੈਂਡ ਬਾਏ ਰੈਡੀ ਨੇ। ਉਸ ਤੋਂ ਬਾਅਦ 440 ਦੇ ਕਰੰਟ ਦੇ ਵੋਲਟ ਵਾਂਗੂ ਕਰਾਂਗੇ ਚੋਣਾਂ ਦਾ ਲੇਖਾ ਜੋਖਾ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP, ਹਾਈ ਕੋਰਟ ਨੇ 13 ਅਕਤੂਬਰ ਤੱਕ ਦਾ ਦਿੱਤਾ ਸੀ ਸਮਾਂ। ਪੰਜਾਬ ਸਰਕਾਰ ਨੇ ਅਦਾਲਤ ਚ ਝੂਠ ਬੋਲਣ ਦੇ ਲਈ ਬਿਨਾਂ ਸ਼ਰਤ ਮੰਗੀ ਮਾਫ਼ੀ। ਭਗਵੰਤ ਮਾਨ ਤੇ ਸੁਖਬੀਰ ਬਾਦਲ ਦੇ ਖਿਲਾਫ਼ ਚੋਣ ਲੜਨਗੇ ਭਾਈ ਅੰਮ੍ਰਿਤਪਾਲ ਸਿੰਘ। ਦਿੱਲੀ ਪੁਲਿਸ ਨੇ ਜੰਤਰ ਮੰਤਰ ਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਕੀਤੀ ਰੱਦ। ਅਤੇ ਭਾਰਤ ਵੰਸ਼ੀ ਨਵੀਨਤਮ ਪਿੱਲੇ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਨੂੰ ਆਖਿਰਕਾਰ ਸਥਾਈ DGP ਮਿਲ ਗਿਆ। ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ DGP ਲਾ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਯਾਦਵ ਇਸ ਅਹੁਦੇ ਤੇ ਕਾਰਜਕਾਰੀ ਸੇਵਾਵਾਂ ਨਿਭਾ ਰਹੇ ਸਨ। ਇਸ ਦੇ ਨਾਲ ਪੰਜਾਬ ਪੁਲਿਸ, ਜੋ ਕਿ ਪਿਛਲੇ 4 ਸਾਲਾਂ ਤੋਂ ਇਕ ਕਾਰਜਕਾਰੀ DGP ਦੀ ਦੇਖ ਰੇਖ ਹੇਠ ਹੈ, ਉਸ ਨੂੰ ਇਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ। ਗੌਰਵ ਯਾਦਵ July 2022 ਤੋਂ ਕਾਰਜਕਾਰੀ DGP ਵਜੋਂ ਸੇਵਾਵਾਂ ਨਿਭਾ ਰਹੇ ਸਨ। ਹਾਲਾਂਕਿ ਉਨ੍ਹਾਂ ਦੀ ਨਿਯੁਕਤੀ ਦੇ ਲਈ ਰਸਮੀ ਆਰਡਰ ਹਾਲੇ ਵੀ ਜਾਰੀ ਨਹੀਂ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ ਸਥਾਈ DGP ਦੀ ਨਿਯੁਕਤੀ ਦੇ ਲਈ 14 IPS ਅਧਿਕਾਰੀਆਂ ਦੇ ਨਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਸੌਂਪੇ ਸਨ। ਇਨ੍ਹਾਂ ਨਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਕਮਿਸ਼ਨ ਨੇ 3 ਅਧਿਕਾਰੀਆਂ ਦਾ ਇਕ ਪੈਨਲ ਰਾਜ ਸਰਕਾਰ ਨੂੰ ਭੇਜਿਆ। ਇਸ ਵਿਚ ਗੌਰਵ ਯਾਦਵ, ਸ਼ਰਦ ਸਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਸਨ। ਤਿੰਨੋ ਅਧਿਕਾਰੀ 1992 ਬੈਚ ਦੇ IPS ਅਧਿਕਾਰੀ ਨੇ। ਮੁੱਖ ਮੰਤਰੀ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਗੌਰਵ ਯਾਦਵ ਦੇ ਨਾਮ ਨੂੰ ਅੰਤਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਈ ਕੋਰਟ ਨੇ 13 ਅਕਤੂਬਰ ਤੱਕ ਇਸ ਤੇ ਰਿਪੋਰਟ ਵੀ ਮੰਗੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਚ ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ ਚ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਮੁੱਖ ਸਕੱਤਰ ਵੱਲੋਂ ਹਾਈ ਕੋਰਟ ਚ ਝੂਠੀ ਜਾਣਕਾਰੀ ਦੇਣ ਲਈ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮੁੱਖ ਸਕੱਤਰ ਨੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਦੇ DA ਮਾਮਲੇ ਚ ਦਾਇਰ ਅਪੀਲ ਵਿਚੋਂ ਖਾਮੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਜੋ ਬਾਅਦ ਵਿਚ ਗਲਤ ਪਾਈ ਗਈ। DA ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮੁੜ ਪੰਜਾਬ ਦੇ ਮੁੱਖ ਸਕੱਤਰ KP ਸਿਨਹਾ ਹਾਈ ਕੋਰਟ ਚ ਸ਼ਾਮਲ ਹੋਏ। ਸੁਣਵਾਈ ਦੌਰਾਨ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਨੇ ਕਿਹਾ ਕਿ DA ਮਾਮਲੇ ਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਹਜੇ ਤੱਕ ਸੁਪਰੀਮ ਕੋਰਟ ਚ ਸੂਚੀਬੱਧ ਨਹੀਂ ਹੈ, ਜਦਕਿ DA ਮਾਮਲੇ ਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ਉਸੇ ਦਿਨ ਦਾਇਰ ਕੀਤੀ ਗਈ ਸੀ ਤੇ ਅੱਜ ਸੁਣਵਾਈ ਲਈ ਨਿਰਧਾਰਿਤ ਹੈ। ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ। ਨਵਾਂ ਸ਼ਹਿਰ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਬਲਾਕ ਸੰਗਠਨ ਪ੍ਰਧਾਨ ਨਿਸ਼ਾਨਵੀਰ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਚ ਕੀਤਾ। ਇਸ ਮੌਕੇ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਹੋਈ ਹੈ। ਦਰਜਨਾ ਪੰਚਾਇਤਾਂ ਸਮੇਤ ਨਿਸ਼ਾਨਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-315-1515-416-303-1515। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਚੋਣ ਮੈਦਾਨ ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਅੰਮ੍ਰਿਤਪਾਲ 2 ਵਿਧਾਨ ਸਭਾ ਸੀਟਾਂ ਤੋਂ ਚੋਣਾਂ ਲੜਨਗੇ। ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੋਹਾਲੀ ਚ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿਚ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੋਂ ਇਲਾਵਾ ਸੀਨੀਅਰ ਆਗੂ ਵੀ ਸ਼ਾਮਲ ਸਨ। ਅਹਿਮ ਸੂਤਰਾਂ ਦੇ ਮੁਤਾਬਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹਲਕਾ ਲੰਬੀ ਜਾਂ ਫਿਰ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਨੇ। ਪਾਰਟੀ ਵੱਲੋਂ ਪਿਛਲੇ ਦਿਨਾਂ ਚ ਹਲਕਾ ਲੰਬੀ ਚ ਸਰਵੇਖਣ ਵੀ ਕਰਾਇਆ ਗਿਆ। ਇਹ ਤੈਅ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਹਲਕੇ ਯਾਨੀ ਲੰਬੀ ਜਾਂ ਗਿੱਦੜਬਾਹਾ ਤੋਂ ਚੋਣ ਲੜਨਗੇ, ਉਸੇ ਹੀ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਮੀਦਵਾਰ ਬਣਨਗੇ। ਇਸੇ ਤਰ੍ਹਾਂ ਜਸੀਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਮੈਦਾਨ ਚ ਉਤਰਦੇ ਨੇ, ਉਸੇ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਚ ਉਤਰਨਗੇ। ਪਾਰਟੀ ਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਰਾਮਪੁਰ ਫੂਲ ਤੋਂ ਚੋਣ ਮੈਦਾਨ ਚ ਲਿਆਉਣ ਦਾ ਫੈਸਲਾ ਕੀਤਾ ਸੀ, ਕਿਉਂਕਿ ਪਿਛਲੀ ਲੋਕ ਸਭਾ ਚੋਣ ਚ ਫਰੀਦਕੋਟ ਸੰਸਦੀ ਹਲਕੇ ਚ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ ਵੋਟ ਅਸੈਂਬਲੀ ਹਲਕਾ ਰਾਮਪੁਰ ਫੂਲ ਤੋਂ ਪਈ ਸੀ। ਕੱਲ ਦੀ ਮੀਟਿੰਗ ਚ ਫੈਸਲਾ ਹੋਇਆ ਕਿ ਰਾਮਪੁਰਾ ਫੂਲ ਦੀ ਜਗ੍ਹਾ ਅੰਮ੍ਰਿਤਪਾਲ ਸਿੰਘ ਉਸ ਸੀਟ ਤੋਂ ਉਮੀਦਵਾਰ ਬਣਨਗੇ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਲੜਨਗੇ। ਰਾਮਪੁਰਾ ਹਲਕੇ ਤੋਂ ਪਾਰਟੀ ਨੇ ਗਿੱਲ ਰੌਂਤਾ ਨੂੰ ਉਮੀਦਵਾਰ ਬਣਾਇਆ। ਦਿੱਲੀ ਪੁਲਿਸ ਨੇ ਕਾਂਗਰਸ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਤੇ ਧਰਨਾ ਦੇਣ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਦਿੱਤਾ ਜਾਣਾ ਸੀ। ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਬਹੁਤ ਦੇਰ ਨਾਲ ਦਿੱਤੀ ਅਤੇ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿਚ ਰੋਕੋ ਹੁਕਮ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਦਸਿਆ ਕਿ ਸੀਜੀਪੀ ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ, ਹਾਲਾਂਕਿ ਨਿਯਮਾਂ ਦੇ ਮੁਤਾਬਕ ਜੰਤਰ ਮੰਤਰ ਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਮੁਤਾਬਕ ਇਸ ਪਾਰਟੀ ਨੇ ਪਹਿਲਾਂ ਵੀ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਇਸ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਤੇ ਅਮਨ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਨਾਰਵੇ ਦੀ ਨੋਬਲ ਸਮਿਤੀ ਨੇ 2026 ਦਾ ਸ਼ਾਂਤੀ ਪੁਰਸਕਾਰ ਭਾਰਤ ਵੰਸ਼ੀ ਨਵੀਨਤਮ ਨਵੀਂ ਪਿੱਲੇ ਨੂੰ ਦੇਣ ਦਾ ਐਲਾਨ ਕੀਤਾ। ਦੱਖਣੀ ਅਫਰੀਕਾ ਚ ਜਨਮੀ ਪਿੱਲੇ ਨੇ ਰੰਗ ਭੇਦ ਦੇ ਖਿਲਾਫ਼ ਲੜਨ ਵਾਲੇ ਨੈਨਸਲ ਮੰਡੇਲਾ ਸਮੇਤ ਕਈ ਲੋਕਾਂ ਦੇ ਵਕੀਲ ਦੇ ਤੌਰ ਤੇ ਮਦਦ ਕੀਤੀ ਸੀ। ਉਨ੍ਹਾਂ ਯੁੱਧ ਅਪਰਾਧ ਦੇ ਨਰਸੰਹਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਜਿਸ ਦੇ ਲਈ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
4: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
3: ਔਰ ਵਿਜ਼ਿਟ www.calidonpaving.com।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏਬਰਾਮਟਨ। ਕਾਲ 9059288557 ਅਨਾਜ ਮਾਰਟ।
6: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
8: ਆਥੋਰਾਈਜ਼ਡ ਬਾਈ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165।
1: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तों उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तों लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वालों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
2: इंतजार हुण खत्म होया। रीमैक्स गोल्ड रियल्टी दे गौडी खुमाल लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
3: 2026 ब्रैम्पटन म्युनिसिपल इलेक्शन सोमवार 26 अक्टूबर नु है। जे तुसी वोटिंग डे वाले दिन वोट नहीं पा सकदे तां तुसी एडवांस वोटिंग दे दिनां दौरान पहला वोट पा सकदे हो। एडवांस वोटिंग 9, 10, 11, 16 अते 17 अक्टूबर नु होवेगी। वीकडेज विच वोटिंग दा समां दोपहर 12 बजे तों लैके रात दे 8 बजे तक होवेगा अते वीकेंड्स नु सवेरे 10 बजे तों लैके शाम नु 5 बजे तक तुसी ब्रैम्पटन विच किसी भी एडवांस वोटिंग लोकेशन ते वोट पा सकदे हो। वोट पाउण लई जे तुहानूं वोटर नोटिस मिली है तां ओह अपने नाल लैके आओ। नाल ही अपनी पहचान दा सबूत आईडी लैके आओ जिस उत्ते तुहाडा नाम अते एड्रेस लिखिया होवे। जे तुहानूं वोटर नोटिस नहीं मिली तां वोट पाउण लई अपनी आईडी नाल लैके आओ। तुसी उत्थे ही अपनी वोटर इन्फॉर्मेशन अपडेट कर सकदे हो जां अपनी वोटर इन्फॉर्मेशन एड करवा सकदे हो। वोटिंग लोकेशन, वोटर इन्फॉर्मेशन अते कैंडिडेट्स दी लिस्ट लई brampton.ca/brampton votes ते जाओ। ए मैसेज सिटी ऑफ ब्रैम्पटन वालों है। की तुसी एलर्जीज, जोड़ां दा दर्द, एसिडिटी जां गैस तो परेशान हो? की तुसी डायबिटीज, ब्लड प्रेशर, कोलेस्ट्रॉल जां थायराइड ली लगातार दवाइयां लेंदे लेंदे थक गए हो? जे हां, तां तुहाडे लई एक खुशखबरी। जेनेटिक टेस्टिंग दे माहर डॉक्टर निशा डोगरा अते उनां दी टीम ब्रैम्पटन विच तुहाडे लई ऑर्गेनाइज करन जा रहे ने एक फ्री हेल्थ सेमिनार। इस सेमिनार विच डॉक्टर निशा डोगरा तुहानू आम सेहत समस्यावां अते पॉसिबल रूट कॉजेज बारे दसणगे अते समझाउणगे की डाइट लाइफस्टाइल विच सेहतमंद बदलाव तुहाडे ओवरऑल हेल्थ नू किवें सपोर्ट कर सकदे ने। अक्टूबर 25 दोपहर 2 बजे तो 4 बजे तक ग्रीन बहार रेक्रिएशन सेंटर ब्रैम्पटन विखे। सीट्स लिमिटेड ने, इसलिए आज ही रजिस्ट्रेशन करो। कॉल करो 604-593-5030 डॉक्टर निशा डोगरा दा फ्री हेल्थ सेमिनार, सेहतमंद लाइफस्टाइल वाल एक चंगा कदम।
4: Real news, real impact, showing you real world. CJMR 1320. CJMR 1320. The voice of the city.
3: ਲੋ ਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। CJMR 1320 AM ਤੇ ਸਵੇਰ ਦੀ ਗੁੱਡ ਮਾਰਨਿੰਗ ਮਹਿਫਲ ਦੇ ਵਿੱਚ 11:26 ਹੋ ਚੁੱਕੇ ਨੇ ਤੇ ਅਨਾਊਂਸਮੈਂਟ ਤੁਸੀਂ ਸੁਣ ਚੁੱਕੇ ਹੋ। ਪਿਛਲੇ ਕੁਝ ਦਿਨਾਂ ਤੋਂ ਅਸੀਂ ਅਨਾਊਂਸ ਕਰਦੇ ਆ ਰਹੇ ਹਾਂ ਕਿ ਇੱਕ ਬਹੁਤ ਵੱਡਾ ਸੈਮੀਨਾਰ ਤੁਹਾਡੀ ਸਿਹਤ ਨੂੰ ਲੈ ਕੇ। ਡਾਕਟਰ ਨਿਸ਼ਾ ਡੋਗਰਾ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਜੋ ਕਿ ਤੁਹਾਡੀ ਸਿਹਤ ਨੂੰ ਲੈ ਕੇ ਇੱਕ ਬਹੁਤ ਪਿਆਰਾ ਜਿਹਾ ਸੈਮੀਨਾਰ ਜੋ ਹਰ ਸਾਲ ਕਰਦੇ ਨੇ। ਕਾਫੀ ਸਾਲਾਂ ਤੋਂ ਇਹ ਜੋ ਸੈਮੀਨਾਰ ਹੈ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਾ ਆ ਰਿਹਾ ਜੀ, ਐਂਡ ਸਿਹਤ ਨੂੰ ਲੈ ਕੇ ਇੱਕ ਅਜਿਹਾ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਲਈ ਲੈ ਕੇ ਆਏ ਨੇ ਜੀ। ਮੈਂ ਟੈਲੀਵਿਜ਼ਨ ਤੇ ਦਰਸ਼ਕਾਂ ਨੂੰ ਜਿਹੜਾ ਫਲਾਇਰ ਤੁਸੀਂ ਦੇਖ ਰਹੇ ਹੋ, ਇਹ ਨਿਸ਼ਾ ਡੋਗਰਾ ਜੀ ਦਾ ਜੋ ਇੱਕ ਬਹੁਤ ਵੱਡਾ ਯੋਗਦਾਨ ਹੈ ਜੀ ਤੁਹਾਡੇ ਲਈ, ਬਿਕਾਜ਼ ਜੇ ਤੁਹਾਡੀ ਹੈਲਥ ਹੈ ਤਾਂ ਸਭ ਕੁਛ ਹੈ ਜੀ। ਹੈਲਥ ਇਜ਼ ਐਵਰੀਥਿੰਗ। ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਅਕਤੂਬਰ
5: 25 ਨੂੰ ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ ਗ੍ਰੀਨ ਪਹਾੜ ਰੈਕਰੇਸ਼ਨ ਸੈਂਟਰ ਤੁਹਾਡੇ ਸ਼ਹਿਰ ਦੇ ਬ੍ਰੈਂਪਟਨ ਦੇ ਵਿੱਚ, ਜੇ ਮੈਂ ਐਡਰੈਸ ਦੱਸਦਾ ਫਟਾਫਟ ਤੁਹਾਨੂੰ ਤਾਂ ਬਹੁਤ ਹੀ ਸੌਖਾ ਜੀ, ਇਹ 1100 ਸੈਂਟਰਲ ਪਾਰਕ ਡਰਾਈਵ ਬ੍ਰੈਂਪਟਨ ਦੇ ਵਿੱਚ ਹੈ ਜੀ। ਉੱਥੇ ਤੁਸੀਂ ਰਜਿਸਟ੍ਰੇਸ਼ਨ ਲਈ, ਸੀਟਸ ਲਿਮਿਟਿਡ ਨੇ, 6045935030 ਨੰਬਰ ਹੈ, 6045935030 604-593-5030 ਤੇ ਤੁਸੀਂ ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸਾਡੇ ਨਾਲ ਇਸ ਵੇਲੇ ਹੌਟ ਲਾਈਨ ਤੇ ਜੁੜ ਚੁੱਕੇ ਨੇ। ਨਿਸ਼ਾ ਜੀ, ਵੈਰੀ ਵੈਰੀ ਗੁੱਡ ਮਾਰਨਿੰਗ।
6: ਗੁੱਡ ਮਾਰਨਿੰਗ ਅਸ਼ੀ, ਔਰ ਪ੍ਰੋਗਰਾਮ ਸੁਣ ਵਾਲੇ ਨੂੰ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ, ਨਮਸਕਾਰ।
5: ਕੀ ਹਾਲ ਚਾਲ, ਠੀਕ ਠਾਕ ਹੋ?
6: ਬਿਲਕੁਲ ਠੀਕ, ਐਂਡ ਆਈ ਐਮ ਇਕੁਅਲੀ ਐਕਸਾਈਟਿਡ ਟੂ ਕਮ ਓਵਰ ਦੇਅਰ ਐਂਡ ਮੀਟ ਯੂ ਐਵਰੀਵਨ ਐਂਡ ਕੰਟਰੀਬਿਊਟਿੰਗ ਸਮ ਵੇ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ, ਹੱਸਦੇ ਖੇਲਦੇ ਰਹਿਣ।
5: ਡਾਕਟਰ ਨਿਸ਼ਾ ਡੋਗਰਾ ਜੀ, ਮੈਂ ਤੁਹਾਡੀ ਬਾਇਓਗ੍ਰਾਫੀ ਪੜ੍ਹ ਰਿਹਾ ਸੀ ਐਂਡ ਹੈਟਸ ਆਫ ਟੂ ਯੂ, ਤੁਸੀਂ ਐਡੇ ਵੱਡੇ ਪੋਸਟ ਦੇ ਵਿੱਚ ਹੋ ਕੇ ਵੀ ਤੁਸੀਂ ਸਮਾਜ ਸੇਵਾ ਤੇ ਲੱਗੇ ਹੋਏ ਹੋ, ਕੀ ਗੱਲ?
6: ਬਿਲਕੁਲ ਜੀ, ਇਹ ਤੇ ਇੱਕ ਬਹੁਤ ਫਰਜ਼ ਬਣਦਾ, ਅਗਰ ਅਸੀਂ ਇੱਥੇ ਤੱਕ ਪਹੁੰਚੇ ਵੀ ਹਾਂ ਤੇ ਹਰ ਇੱਕ ਦਾ ਰੋਲ ਹੈ, ਹਰ ਇੱਕ ਸਟੈਪ ਵਿੱਚ ਹੈਲਪ ਹੋਈ ਹੈ, ਫਰੈਂਡਸ ਦੀ ਵੀ, ਪੇਰੈਂਟਸ ਦੀ ਵੀ, ਕਮਿਊਨਿਟੀ ਦੀ ਵੀ, ਹਰ ਇੱਕ ਨੇ ਇੱਥੇ ਪਹੁੰਚਣ ਲਈ ਹੈਲਪ ਕੀਤੀ ਹੈ, ਤੋ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਲੇਕਿਨ ਹੁੰਦਾ ਨਾ ਕਿ ਇੱਕ ਟਾਈਮ ਆਉਂਦਾ ਕਿ ਹੁੰਦਾ ਕਿ ਵੀ ਹੈਵ ਟੂ ਗਿਵ ਸਮਥਿੰਗ ਟੂ ਕਮਿਊਨਿਟੀ ਬੈਕ, ਤੋ ਗਿਵ ਬੈਕ ਕਰਨਾ ਵੀ ਇੱਕ ਸਾਡਾ ਬਹੁਤ ਜ਼ਰੂਰੀ ਫਰਜ਼ ਹੈ। ਤੋ
5: ਵੈਸੇ ਵੀ ਨਿਸ਼ਾ ਜੀ, ਕਹਿੰਦੇ ਰੱਬ ਦਾ ਦੂਜਾ ਰੂਪ ਡਾਕਟਰਸ ਹੁੰਦੇ ਨੇ ਜੀ।
6: ਥੈਂਕ ਯੂ ਜੀ, ਉਹ ਗੱਲ ਸਹੀ ਹੈ, ਲੇਕਿਨ ਜ਼ਰੂਰੀ ਵੀ ਹੈ, ਕਿਉਂਕਿ ਅਗਰ ਰੱਬ ਸਮਝਦੇ ਤਾਂ ਰੱਬ ਬਣਨਾ ਵੀ ਪੈਂਦਾ, ਤੇ ਇਹ ਇੱਕ ਬਹੁਤ ਵੱਡੀ ਮਤਲਬ ਜ਼ਿੰਮੇਵਾਰੀ ਵੀ ਬਣਦੀ ਹੈ ਸਾਡੀ।
5: ਬਿਲਕੁਲ ਬਿਲਕੁਲ,
6: ਫਰਜ਼ ਹੈ। ਤੇ ਇਹ ਵੀ ਗੱਲ ਇਹ ਹੈ ਕਿ ਅਸੀਂ ਖੁਸ਼ਖਬਰੀ ਵੀ ਹੈ ਬਹੁਤ ਵੱਡੀ ਕਿ ਸਾਨੂੰ 18 ਸਾਲ ਹੋ ਗਏ ਨੇ ਇਹ ਕੰਮ ਕਰਦੇ, ਤੇ ਅਸੀਂ ਇਹ 18 ਸਾਲ ਸੈਲੀਬ੍ਰੇਟ ਕਰਦੇ ਪਏ ਆ। ਇਸ ਕਰਕੇ ਅਸੀਂ ਥਰੂ ਆਊਟ US ਤੇ ਕੈਨੇਡਾ ਵਿੱਚ ਇਹ ਅਲੱਗ ਅਲੱਗ ਅਸੀਂ ਸੈਮੀਨਾਰ ਲਗਾਉਂਦੇ ਪਏ ਆ ਔਰ ਹੈਲਥ ਅਵੇਅਰਨੈਸ ਕਰਾਉਂਦੇ ਪਏ ਆ, ਕਿਉਂਕਿ ਅਸੀਂ ਮੈਂ ਬਹੁਤ ਦੁੱਖ ਹੁੰਦਾ ਜਿਹੜੇ ਸੁਣ ਕੇ ਕਿ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ, ਉੱਧਰ ਹਾਰਟ ਅਟੈਕ, ਆਪਣੇ ਰਿਸ਼ਤੇਦਾਰਾਂ ਨੂੰ ਹਾਰਟ ਅਟੈਕ ਹੋ ਗਿਆ। ਸੋ ਇਹ ਜਿਹੜਾ ਇੱਕ ਦੁੱਖ ਹੈ ਨਾ, ਇਹ ਬਹੁਤ ਹੀ ਗਹਿਰਾ ਹੈ ਔਰ ਇਹ ਵੀ ਲੱਗਦਾ ਬੀਇੰਗ ਡਾਕਟਰ ਕਿ ਇਹ ਚੀਜ਼ਾਂ ਠੀਕ ਹੋ ਸਕਦੀਆਂ ਨੇ ਟਾਈਮ ਦੇ ਮੁਤਾਬਿਕ, ਜੇ ਅਸੀਂ ਟਾਈਮ ਦੇ ਮੁਤਾਬਿਕ ਆਪਣੇ ਪ੍ਰੋਪਰ ਚੈੱਕਅਪ ਕਰਵਾ ਲਈਏ, ਆਪਣੇ ਆਪ ਨੂੰ ਆਪਣੀ ਜਿਹੜੇ ਬਦਲਾਵ, ਜਿਹੜੇ ਦੇਖੋ ਛੋਟੇ ਛੋਟੇ ਬਦਲਾਵ ਹੁੰਦੇ ਆ, ਆਪਣੇ ਡਾਇਟ ਚ ਬਦਲਾਵ ਕਰਕੇ, ਆਪਣੇ ਲਾਈਫ ਸਟਾਈਲ ਚ ਛੋਟੀ ਛੋਟੀ ਆਦਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਠੀਕ ਕਰ ਲਈਏ, ਤੇ ਸਾਨੂੰ ਹਾਸਪਿਟਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਜਾਂ ਆਪਣੀ ਜਾਨ ਕੋਲੋਂ ਹੱਥ ਨਹੀਂ ਧੋਣਾ ਪੈਂਦਾ, ਜਾਂ ਸਾਡੇ ਰਿਸ਼ਤੇਦਾਰ ਸਾਡੇ ਕੋਲੋਂ ਦੂਰ ਨਾ ਚਲੇ ਜਾਣ। ਤੋ ਇਹ ਇੱਕ ਅਵੇਅਰਨੈਸ ਹੁੰਦੀ ਹੈ, ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਸੈਮੀਨਾਰ ਚ ਹਿੱਸਾ ਬਣੀਏ, ਉੱਥੇ ਜਾਈਏ, ਸੁਣੀਏ ਡਾਕਟਰ ਦੀ ਗੱਲਾਂ ਔਰ ਦੇਖੀਏ ਕਿ ਕਿਆ ਦਵਾਈਆਂ ਤੇ ਇੰਜੈਕਸ਼ਨ ਤੇ ਸਰਜਰੀ ਤੇ ਹਾਸਪਿਟਲਾਈਜੇਸ਼ਨ ਦੇ ਇਲਾਵਾ ਵੀ ਕੋਈ ਹੈ ਜਿਹਦੇ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਹਾਂ। ਸੋ ਇਸ ਕਰਕੇ ਇਹ ਅਵੇਅਰਨੈਸ ਜਿਹੜੀ ਹੈ ਅਸੀਂ ਆਮ ਪਬਲਿਕ ਨੂੰ ਦੇਣਾ ਚਾਹੁੰਦੇ ਹਾਂ, ਤੇ ਉਹਨਾਂ ਦਾ ਇਹ ਹੈ ਕਿ ਅਸੀਂ ਸਿਰਫ ਇੱਕੋ ਬੇਨਤੀ ਕਰਨੀ ਹੈ ਕਿ ਉੱਥੇ ਸਾਰੇ ਪਹੁੰਚ ਜਾਣ, ਤੇ ਬਾਕੀ ਫਿਰ ਸਾਡੇ ਹੱਥ ਕਿ ਇੰਟਰਟੇਨ ਵੀ ਹੋਏਗਾ, ਇਨਫੋਰਮੇਸ਼ਨ ਵੀ ਹੋਏਗੀ ਔਰ ਖੂਬ ਸਾਰੀ ਉਹਨਾਂ ਨੂੰ ਐਸੇ ਬਦਲਾਵ ਹੋਏਗੇ ਉਹ ਰੈਡੀ ਟੂ ਆਪਣੇ ਆਪ ਨੂੰ ਬਦਲ ਸਕਦੇ ਨੇ, ਆਪਣੇ ਆਪ ਨੂੰ ਚੇਂਜ ਕਰ ਸਕਦੇ ਨੇ।
5: ਸੋ
6: ਦੈਟ ਵੀ ਮਾਈ ਪ੍ਰੋਮਿਸ ਟੂ ਦੈਮ।
5: ਸੋ ਨਿਸ਼ਾ ਜੀ, ਇਸ ਕਹਿ ਲੋ ਕਿ ਸੈਮੀਨਾਰ ਦੇ ਵਿੱਚ ਜਿੱਥੇ ਤੁਸੀਂ ਹੈਲਥ ਦੀ ਵੀ ਗੱਲਾਂ ਬਾਤਾਂ ਕਰੋਗੇ, ਆਈ ਨੋ ਕਿ ਦੇਖੋ ਜੀ ਤਿਉਹਾਰਾਂ ਦਾ ਸੀਜ਼ਨ ਵੀ ਆ ਰਿਹਾ ਜੀ, ਲੋਕਾਂ ਨੂੰ ਚਸਕਾ ਹੈ ਜੀ ਮਿਠਾਈਆਂ ਦਾ, ਐਂਡ ਓਬਵੀਅਸਲੀ ਮਿਠਾਈ ਹੁੰਦੀ ਮਿੱਠੀ ਹੈ ਬਟ ਹੁੰਦੀ ਬੜੀ ਜ਼ਹਿਰੀਲੀ ਹੈ ਜੀ ਕਈਆਂ ਦੇ ਵਾਸਤੇ, ਤੇ ਉਹਦਾ ਵਾਸਤੇ ਤੁਹਾਨੂੰ ਤੁਸੀਂ ਉਹ ਵੀ ਟੌਪਿਕ ਛੇੜੋਗੇ ਜੀ?
6: ਬਿਲਕੁਲ ਜੀ, ਇਹ ਤੇ ਮੈਂ ਹਰ ਵਾਰੀ ਕਰਨੀ ਆ, ਕਿਉਂਕਿ ਦੇਖੋ ਸਾਡੇ ਅਸੀਂ ਬੀਇੰਗ ਇੰਡੀਅਨ ਹਰ ਇੱਕ ਕੋਈ ਨਾ ਕੋਈ ਮਹੀਨਾ ਤਿਉਹਾਰ ਤਿਉਹਾਰਾਂ ਦਾ ਆਉਂਦਾ ਹੀ ਹੈ, ਮਤਲਬ ਵੀ ਸੈਲੀਬ੍ਰੇਟ ਛੋਟੀ ਕੋਲੋਂ ਛੋਟੀ ਖੁਸ਼ੀ ਵੀ ਅਸੀਂ ਸੈਲੀਬ੍ਰੇਟ ਕਰਨੇ ਆ। ਹੁਣ ਤੇ ਐਡ ਹੋ ਗਿਆ ਕਿ ਜੇ ਵੈਲੈਂਟਾਈਨ ਡੇ ਸ਼ੁਰੂ ਕਰ ਲਓ, ਪਹਿਲੇ ਲੋਹੜੀ ਆ ਜਾਂਦੀ ਹੈ, ਲੋਹੜੀ ਸੈਲੀਬ੍ਰੇਟ ਕਰਨੇ ਆ, ਹੈ ਨਾ, ਨਵਾਂ ਸਾਲ ਕਰਕੇ ਫਿਰ ਲੋਹੜੀ ਆ ਜਾਂਦੀ ਹੈ, ਫਿਰ ਉਹਦੇ ਬਾਅਦ ਵੈਲੈਂਟਾਈਨ ਆ ਜਾਂਦਾ, ਫਿਰ ਉਹਦੇ ਬਾਅਦ ਕਿੰਨੇ ਅਲੱਗ ਅਲੱਗ ਦੇਖੋ ਆਉਂਦੇ ਜਾਂਦੇ ਨੇ, ਤੇ ਮਠਿਆਈਆਂ ਤੇ ਚੱਲਦੀਆਂ ਹੀ ਨੇ, ਫੰਕਸ਼ਨ ਵੀ ਹੁੰਦੇ ਨੇ, ਤੇ ਜ਼ਰੂਰੀ ਵੀ ਹੈ, ਇੱਕ ਪਾਰਟ ਹੈ। ਲੇਕਿਨ ਹੁਣ ਜਿਸ ਤਰ੍ਹਾਂ ਦੀਵਾਲੀ ਆਉਂਦੀ ਪਈ ਹੈ, ਤੇ ਇਹ ਤੇ ਸਾਡਾ ਆਪਣੇ ਇੰਡੀਅਨਸ ਦਾ ਬਹੁਤ ਵੱਡਾ ਤਿਉਹਾਰ ਹੈ ਨਾ, ਤੇ ਉਹਦੇ ਵਾਸਤੇ ਵੀ ਦੇਖੋ ਖੁਸ਼ੀਆਂ ਜ਼ਰੂਰੀ ਨੇ, ਲੇਕਿਨ ਆਪਣੀ ਸਿਹਤ ਜਿਹੜੀ ਹੈ ਉਹ ਜ਼ਰੂਰੀ ਹੈ, ਤੇ ਫਿਰ ਖੁਸ਼ੀਆਂ ਆਉਂਦੀਆਂ ਨੇ। ਤੇ ਜੇ ਮਤਲਬ ਧਿਆਨ ਚ ਬਿਮਾਰ ਹੋ ਜਾਓ ਤੇ ਫਿਰ ਉਹ ਖੁਸ਼ੀਆਂ ਜਿਹੜੀਆਂ ਨੇ ਉਹ ਇੱਕ ਗਮੀ ਬਣ ਜਾਂਦੀ ਹੈ। ਤੇ ਉਹ ਸੈਮੀਨਾਰ ਚ ਮੈਂ ਇਹ ਵੀ ਦੱਸਣਾ ਕਿ ਤੁਸੀਂ ਚਾਹੇ ਤਿਉਹਾਰ ਵੀ ਮਨਾਓ, ਤੁਸੀਂ ਮਠਿਆਈਆਂ ਵੀ ਖਾਓ, ਤੁਸੀਂ ਅਗਰ ਬਰਥਡੇ ਸੈਲੀਬ੍ਰੇਟ ਕਰਨੇ ਕੇਕ ਵੀ ਖਾਣੇ ਨੇ, ਲੇਕਿਨ ਕਿਸ ਤਰ੍ਹਾਂ ਤੁਸੀਂ ਉਹ ਚੀਜ਼ਾਂ ਕਰਦੇ ਹੋਏ ਵੀ ਤੁਸੀਂ ਸਿਹਤਮੰਦ ਰਹਿ ਸਕਦੇ ਹੋ, ਜਾਂ ਕਿੱਦਾਂ ਉਹ ਲਿਮਿਟ ਚ ਖਾਣੀਆਂ ਨੇ, ਜਾਂ ਹੋਰ ਉਹਦੇ ਨਾਲ ਅੱਗੇ ਹੋਰ ਕੀ ਕਰਨਾ ਚਾਹੀਦਾ ਕਿ ਉਹਨਾਂ ਦਾ ਪ੍ਰਭਾਵ ਜਿਹੜਾ ਤੁਹਾਡੀ ਸਿਹਤ ਤੇ ਨੈਗੇਟਿਵ ਨਾ ਬਣੇ, ਔਰ ਕਿੱਦਾਂ ਤੁਸੀਂ ਆਪਣੀ ਸਿਹਤ ਨੂੰ ਕੰਟੀਨਿਊਸਲੀ ਇੱਕ ਹੈਲਦੀ ਜਰਨੀ ਦੀ ਤਰਫ ਲੈ ਜਾ ਸਕੋ।
5: ਮੈਂ ਇੱਕ ਵਾਰੀ ਫਿਰ ਤੋਂ ਨੰਬਰ ਦੱਸਣਾ ਚਾਹਾਂਗਾ ਬਾਰ ਬਾਰ, ਬਿਕਾਜ਼ ਇਹ ਇੱਕ ਫ੍ਰੀ ਸੈਮੀਨਾਰ ਤਾਂ ਹੈ ਪਰ ਤੁਹਾਨੂੰ ਰਜਿਸਟ੍ਰੇਸ਼ਨ ਜ਼ਰੂਰ ਕਰਨੀ ਪਵੇਗੀ ਜੀ। 6045930500 ਸੰਗਣ ਵਾਲੀ ਕੋਈ ਗੱਲ ਨਹੀਂ ਹੈ ਜੀ, ਇਹਦੇ ਵਿੱਚ ਤੁਸੀਂ ਜਾ ਕੇ ਉੱਥੇ ਬਹਿ ਕੇ ਇੱਕ ਐਜੂਕੇਟ ਆਪਣੇ ਆਪ ਨੂੰ ਐਜੂਕੇਟ ਕਰ ਸਕਦੇ, ਖਾਸ ਕਰਕੇ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ ਜੀ, ਕੋਲੈਸਟਰੋਲ ਦੀ ਪ੍ਰੋਬਲਮ ਹੈ, ਤੁਸੀਂ ਦਵਾਈਆਂ ਖਾ ਖਾ ਕੇ ਆਪਣੇ ਪਰੇਸ਼ਾਨ ਹੋ ਰਹੇ ਹੋ ਜੀ। ਇੱਕ ਵਾਰੀ ਫਿਰ ਤੋਂ ਮੈਂ ਨੰਬਰ ਦੱਸਦਾ ਜੀ, 6045930500 604-593-5030 ਤੇ ਤੁਸੀਂ ਨਿਸ਼ਾ ਡੋਗਰਾ ਜੀ ਨੂੰ ਕਾਲ ਕਰ ਸਕਦੇ ਹੋ 6045930500। ਨਿਸ਼ਾ ਜੀ ਕੁਛ ਐਂਡ ਦੇ ਵਿੱਚ ਕਹਿਣਾ ਚਾਹੁੰਦੇ ਸਾਡੇ ਸਰੋਤਿਆਂ ਨੂੰ?
6: ਬਿਲਕੁਲ ਜੀ, ਮੈਨੂੰ ਇਹ ਵੀ ਬੜੀ ਖੁਸ਼ੀ ਹੁੰਦੀ ਪਈ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਨਾ, ਕਈ ਵਾਰੀ ਆਵਾਜ਼ ਸੁਣ ਕੇ ਵੀ ਇੰਨੇ ਐਕਸਾਈਟ ਹੋ ਜਾਂਦੇ, ਕਹਿੰਦੇ ਕਿ ਅੱਛਾ ਅਸੀਂ ਤੁਹਾਡੀ ਆਵਾਜ਼ ਪਹਿਚਾਣ ਲਈ, ਤੁਸੀਂ ਨਿਸ਼ਾ ਡੋਗਰਾ ਬੋਲਦੇ ਪਏ ਹੋ ਨਾ, ਅਸੀਂ ਤੇ ਬਹੁਤ ਵੇਟ ਕਰਦੇ ਪਏ ਤੁਹਾਡਾ। ਸੋ ਦਿਸ ਕਾਇੰਡ ਆਫ ਜਿਹੜੀ ਐਕਸਾਈਟਮੈਂਟ ਹੈ ਉਹਨਾਂ ਦੀ ਤਰਫ਼ ਦਾ ਵੀ, ਉਹ ਮੈਨੂੰ ਬੜੀ ਖੁਸ਼ੀ ਦਿੰਦਾ ਔਰ ਮੈਨੂੰ ਲੱਗਦਾ ਕਿ ਮੇਰਾ ਵੈਲਕਮ ਹੁੰਦਾ ਪਿਆ। ਸੋ ਮੈਂ ਕਹਿੰਦੀ ਕਾਫੀ ਸੀਟਸ ਫੁੱਲ ਹੋ ਚੁੱਕੀਆਂ ਨੇ, ਤੇ ਜਿਹੜੇ ਜਿਹੜੇ ਹਲੇ ਰਹਿ ਗਏ ਨੇ ਉਹਨਾਂ ਨੂੰ ਜਿਹੜੀ ਹੈ ਜ਼ਰੂਰ ਉੱਥੇ ਪਹੁੰਚ ਜਾਣ, ਔਰ ਆਪਣਾ ਫੋਨ ਨੰਬਰ ਜਿਹੜਾ ਹੈ ਉਹ ਜ਼ਰੂਰ ਦੱਸ ਦਿਆ ਕਰੋ, ਕਿਉਂਕਿ ਇਹ ਫੋਨ ਨੰਬਰ ਸਾਡੇ ਨਾਲ ਕਨੈਕਸ਼ਨ ਹੁੰਦਾ। ਤੇ ਰਜਿਸਟ੍ਰੇਸ਼ਨ ਦਾ ਕਹਿੰਦੇ ਕਿੱਦਾਂ ਰਜਿਸਟ੍ਰੇਸ਼ਨ ਕਰਨੀ ਹੈ, ਮੈਂ ਕਹਾਂਗੀ ਬਹੁਤ ਸਿੰਪਲ ਹੈ, ਤੁਸੀਂ ਸਿਰਫ ਫੋਨ ਕਰਕੇ ਤੇ ਆਪਣਾ ਤੁਸੀਂ ਨੰਬਰ ਦੱਸ ਦੇਣਾ, ਔਰ ਇਹ ਦੱਸਣਾ ਕਿ ਸਾਨੂੰ ਕਿਹੜੀ ਕਿਹੜੀਆਂ ਪ੍ਰੋਬਲਮਸ ਨੇ ਔਰ ਕਿੰਨੇ ਮੈਂਬਰ ਆਉਂਦੇ ਪਏ ਨੇ। ਪੂਰਾ ਐਡਰੈਸ ਤੇ ਜਿਹੜੇ ਪਿਕਚਰ ਵਗੈਰਾ ਪੈਂਫਲੇਟ ਅਸੀਂ ਉਹਨਾਂ ਨੂੰ ਦੇ ਦਿਆਂਗੇ ਔਰ ਉਹਨਾਂ ਦੀ ਸੀਟ ਰਿਜ਼ਰਵ ਕਰ ਦਿਆਂਗੇ, ਪਰ ਆਪਣੇ ਕੁਐਸਚਨ ਵੀ ਦੱਸ ਦੇਣ, ਆਪਣੀ ਪ੍ਰੋਬਲਮਾਂ ਦੱਸ ਦੇਣ ਤਾਂ ਕਿ ਅਸੀਂ ਉਹਨਾਂ ਦੀ ਸੀਟ ਰਿਜ਼ਰਵ ਕਰ ਦਈਏ।
5: ਡਾਕਟਰ ਨਿਸ਼ਾ ਡੋਗਰਾ ਜੀ ਇੱਕ ਵਾਰੀ ਫਿਰ ਤੋਂ ਦੱਸਦਾ ਜੀ, ਮੈਂ ਅਕਤੂਬਰ 25 ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ 1100 ਸੈਂਟਰਲ ਪਾਰਕਵੇ ਡਰਾਈਵ ਬ੍ਰੈਂਪਟਨ ਦੇ ਵਿੱਚ ਇੱਕ ਫ੍ਰੀ ਸੈਮੀਨਾਰ ਕਰਨ ਜਾ ਰਹੇ ਨੇ ਤੁਹਾਡੀ ਹੈਲਥ ਦੇ ਸੰਬੰਧੀ। ਤੁਸੀਂ ਐਲਰਜੀਜ਼, ਜੁਆਇੰਟ ਪੇਨ, ਐਸਿਡ, ਗੈਸ ਜਾਂ ਸ਼ੂਗਰ ਤੁਹਾਨੂੰ ਪ੍ਰੋਬਲਮ ਹੈ ਤਾਂ ਫ੍ਰੀ ਇਹ ਹੈਲਥ ਸੈਮੀਨਾਰ ਹੋਵੇਗਾ ਜੀ। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 604-593-5030। ਡਾਕਟਰ ਸਾਹਿਬ ਥੈਂਕ ਯੂ ਸੋ ਮਚ ਫੋਰ ਯੋਰ ਟਾਈਮ। ਫ੍ਰੀ ਸੈਮੀਨਾਰ ਹੋਣ ਜਾ ਰਿਹਾ ਜੀ, ਤੇ ਹੁਣ ਤੁਹਾਨੂੰ ਲੈ ਚਲਦੇ ਆ ਜੀ ਕਟਾਰੀਆ ਟੂਰਸ ਐਂਡ ਟਰੈਵਲ। ਅੱਜ ਫਰਾਈਡੇ ਹੈ ਤੇ ਫਰਾਈਡੇ ਦੇ ਮੌਕੇ ਤੇ ਕੀ ਕੁਛ ਡੀਲਾਂ ਦਾ ਡਾਲਾ ਲੈ ਕੇ ਅਵਤਾਰ ਜੀ ਲੈ ਕੇ ਆਏ ਨੇ ਸਾਡੇ ਸਰੋਤਿਆਂ ਦੇ ਵਾਸਤੇ, ਕਰਦੇ ਉਹਨਾਂ ਦਾ ਸਵਾਗਤ। ਅਵਤਾਰ ਜੀ, ਵਾਰਮ ਵੈਲਕਮ ਐਂਡ ਲੌਂਗ ਵੀਕਐਂਡ।
7: ਵੈਰੀ ਵੈਰੀ ਗੁੱਡ ਮਾਰਨਿੰਗ ਐਂਡ ਥੈਂਕ ਯੂ ਫੋਰ ਲੌਂਗ ਵੀਕਐਂਡ। ਉਹ ਤਾਂ ਸਾਰਿਆਂ ਨੂੰ ਵਧਾਈਆਂ ਹੁੰਦੀਆਂ ਜੀ ਲੌਂਗ ਵੀਕਐਂਡ ਤੇ, ਨਾਨਕਿਆਂ ਜਾਣ ਦੇ ਅੱਗੇ ਚਾਹ ਹੁੰਦਾ ਜੀ।
5: ਇਹ ਵੀ ਗੱਲ ਸਹੀ ਹੈ, ਥੋੜਾ ਜਿਹਾ ਬੰਦਾ ਆਰਾਮ ਕਰ ਪੈਂਦਾ ਜੀ। ਸੋ ਥੈਂਕਸ ਗਿਵਿੰਗ, ਸ਼ੁਕਰਾਨਾ, ਸ਼ੁਕਰਾਨਾ ਵਾਲਾ ਹਫਤਾ ਜੀ,
7: ਥੈਂਕਸ ਗਿਵਿੰਗ ਡੇ।
5: ਬਿਲਕੁਲ,
7: ਬਟ ਇਹ ਹੈ ਜੀ ਸਾਡਾ ਤਾਂ ਸਾਡੇ ਕਰਮਾਂ ਚ ਸੇਵਾ ਲਿਖੀ ਗਈ ਤੇ ਅਸੀਂ ਪੂਰੀ ਕਰੀ ਦੀ ਹੈ।
5: ਬਿਲਕੁਲ,
7: ਸਾਡੀ ਆਫਿਸ ਸੱਤੋ ਦਿਨ ਖੁੱਲੇ ਹੀ ਰਹਿੰਦੇ ਆ ਭੈਣ ਭਰਾਵਾਂ ਦੀ, ਰੱਬ ਨਾ ਕਰੇ ਚਲੋ ਕਿਸੇ ਨੂੰ ਕੋਈ ਐਮਰਜੈਂਸੀ ਪਵੇ, ਪਰ ਫੇਰ ਵੀ ਅਸੀਂ ਤਾਂ ਬੈਠੇ ਰਹਿੰਦੇ ਆ ਸੱਤੋ ਦਿਨ ਕਿ ਸਾਡੇ ਜਿਸ ਦਿਨ ਭੈਣ ਭਰਾਵਾਂ ਨੂੰ ਛੁੱਟੀ ਹੋਵੇ ਉਹ ਸਾਡੀ ਸਰਵਿਸ ਲੈ ਸਕਣ, ਈਜ਼ੀਲੀ ਆਪਦੇ ਮੂਡ ਚ ਆ ਕੇ ਆਰਾਮ ਨਾਲ 2-4 ਘੰਟੇ ਸੌਂ ਕੇ ਪਹਿਲਾਂ ਉੱਠ ਕੇ 10-11 ਵਜੇ ਉੱਠਣ, ਉਸ ਤੋਂ ਬਾਅਦ ਕਟਾਰੀਆ ਟਰੈਵਲ ਆਉਣ, ਆਪਦਾ ਟਰੈਵਲ ਪਲਾਨ ਕਰਨ ਸਾਰਾ ਰਾਊਂਡ ਦਾ ਵਰਲਡ ਜਿੱਥੇ ਵੀ ਜਾਣਾ। ਤੁਹਾਨੂੰ ਪਤਾ ਬੈਸਟ ਸਰਵਿਸ ਦੇ ਨਾਲ ਸੱਤੋ ਦਿਨ ਕਟਾਰੀਆ ਟਰੈਵਲ ਤੁਹਾਡੀ ਸੇਵਾ ਵਿੱਚ ਹੈਗਾ। ਸੇਵਾ ਲਈ ਮੈਂ ਤਾਂ ਕਹਿੰਦਾ ਬਿਕੋਜ਼ ਭੈਣ ਭਰਾਵਾਂ ਨੇ ਹੀ ਸੇਵਾ ਕਰਨ ਲਾਇਆ ਤੇ ਬਹੁਤ ਵਧੀਆ। ਦੇਖੋ ਇੱਕ ਬੰਦਾ ਕਹਿੰਦਾ ਹੁੰਦਾ ਨਾ ਜੀ ਨਹੀਂ, ਮੈਂ ਕਹਿੰਦਾ ਸਾਡੇ ਭੈਣ ਭਰਾਵਾਂ ਦੇ ਸਿਰ ਤੇ ਹੀ ਸਾਡੇ 20 ਜਣਿਆਂ ਦੇ ਘਰ ਚੱਲਦੇ ਆ।
5: ਕੀ ਬਾਤ ਹੈ, ਬਿਲਕੁਲ ਜੀ,
7: ਥੈਂਕ ਯੂ ਆ ਜੀ, ਥੈਂਕ ਯੂ ਆ ਇਹ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ। ਇਹ ਸਭ ਤੋਂ ਵੱਡਾ ਆਦਰ ਆ ਜੀ ਮੇਰੇ ਲਈ ਵੀ ਭੈਣ ਭਰਾਵਾਂ ਦਾ ਵੀ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਔਰ ਗਾਂ ਵੀ ਪਹੁੰਚਾਉਣਗੇ, ਮੈਨੂੰ ਇੰਨਾ ਮਾਣ ਹੈ ਇਹਨਾਂ ਭੈਣ ਭਰਾਵਾਂ ਤੇ। ਪਰ ਇਹ ਆ ਵੀ ਕਟਾਰੀਆ ਟਰੈਵਲ ਤੁਹਾਡੇ ਨਾਲ ਗਰੰਟੀ ਕਰਦਾ, ਬਹੁਤ ਇਮਾਨਦਾਰੀ ਨਾਲ ਸਰਵਿਸ ਕਰਦਾ ਵਾ, ਦਿੰਦਾ ਵਾ, ਤੇ ਸਰਵਿਸ ਐਂ ਇਮਾਨਦਾਰੀ ਨਾਲ ਦਊਗਾ ਫੋਰ ਲਾਈਫ।
5: ਕਿਆ ਬਾਤ ਹੈ ਜੀ, ਸੋ ਇਮਾਨਦਾਰੀਆਂ ਵਾਲੀ ਫਿਰ ਡੀਲਾਂ ਵੀ ਕੱਢੋ ਆਪਣੇ
7: ਬਿਲਕੁਲ ਜੀ, ਹੁਣ ਆਪਾਂ ਨਾ ਡੀਲ ਜਿਹੜੀ ਜਿਵੇਂ ਪਟਾਕਾ ਡੀਲ ਆ, ਇੰਡੀਆ ਤੋਂ ਪਟਾਕਾ ਡੀਲ ਪਾਉਣਾ ਮੈਂ, ਇੰਡੀਆ ਤੋਂ ਪਟਾਕਾ ਡੀਲ ਆ। ਜਿੰਨੇ ਵੀ ਭੈਣ ਭਰਾ ਸਾਡੇ ਬੈਠੇ ਆ, ਸਾਡੇ ਕਹਿੰਦੇ ਜੀ ਮਾਂ ਪਿਓ ਉੱਥੇ ਬੈਠੇ ਆ, ਅਸੀਂ ਮਾਂ ਪਿਓ ਨੂੰ ਮਿਲਣਾ, ਇੱਥੇ ਬੁਲਾਉਣਾ, ਭੈਣ ਭਰਾ ਬੈਠੇ ਆ, ਕੋਈ ਸਟੂਡੈਂਟ ਆ ਜਾਂ ਕੋਈ ਵੀ ਵਰਕ ਪਰਮਿਟ ਤੇ ਆਉਣਾ, ਚਾਹੇ ਕਿਸੇ ਮਾਂ ਪਿਓ ਨੇ ਸੁਪਰ ਵੀਜ਼ੇ ਤੇ ਆਉਣਾ, ਤੇ ਅਮੇਜ਼ਿੰਗ ਡੀਲ, ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਡੀਲ ਜਿਹੜੀ ਕਿਸੇ ਦੇ ਸੋਹਣੀ ਨੀ ਹੋਣੀ। ਦੋ ਬੈਗਾਂ ਨਾਲ ਵਨ ਵੇ ਟਿਕਟ ਕਿਸੇ ਨੇ ਲੈਣੀ ਆ ਇੰਡੀਆ ਤੋਂ ਇੱਥੇ ਆਉਣਾ ਅਕਤੂਬਰ ਤੇ ਨਵੰਬਰ ਦੇ ਵਿੱਚ,
5: ਅਵਤਾਰ ਜੀ ਮੈਂ ਕੋਈ ਪ੍ਰਾਈਸ ਨਹੀਂ ਹੁੰਦੀ, ਬਿਕਾਜ਼ ਤੁਸੀਂ ਘੱਟ ਹੀ ਪ੍ਰਾਈਸ ਦੱਸਣੀ ਹੈ, ਮੈਂ ਵੱਧ ਦੱਸ ਦੂੰਗਾ,
7: $640 ਦੀ।
5: ਇੱਕ ਮਿੰਟ ਅਵਤਾਰ ਜੀ,
7: ਮੈਂ ਬਹੁਤ ਭਾਜੀ ਹੋਸਾ ਹਵਾ ਚ ਬੋਲਦਾ ਹੁੰਦਾ, ਜਦੋਂ ਵੀ ਕਹਿੰਦਾ ਹੁੰਦਾ ਇਮਾਨਦਾਰੀ ਨਾਲ, ਤਾਂ ਮੈਂ ਕੀ ਕਿਹਾ,
5: ਤੁਸੀਂ
7: ਇਮਾਨਦਾਰੀ ਮੇਰਾ ਪਹਿਲਾ ਕੰਮ।
5: ਨੋ, ਰਿਪੀਟ ਕਰੋ ਦੁਬਾਰਾ, ਤੁਸੀਂ ਕੀ ਕਿਹਾ ਮੈਨੂੰ?
7: ਦਿੱਲੀ ਤੋਂ ਟੋਰਾਂਟੋ ਕੋਈ ਵੀ ਭੈਣ ਭਰਾ ਸਾਡਾ ਆਉਣਾ ਚਾਹੁੰਦਾ ਵਨ ਵੇ ਟਿਕਟ ਦੇ ਉੱਤੇ, ਦੋ ਬੈਗਾਂ ਦੇ ਨਾਲ 640 ਦੀ। ਜੇ ਵਿਦਾਊਟ ਬੈਗਾਂ ਤੋਂ ਆਉਣਾ, ਕੱਲਾ ਹੈਂਡ ਬੈਗ ਚੱਕ ਕੇ ਆਉਣਾ, ਤੇ ਫੇਰ ਤੁਹਾਨੂੰ 600 ਤੋਂ ਵੀ ਘੱਟ ਮਿਲ ਜੂ, 590 ਦੀ।
5: ਅਵਤਾਰ ਜੀ ਮੈਂ ਕੁਛ ਨੀ ਕਹਿ ਸਕਦਾ ਇਸ ਵੇਲੇ, ਆਰ ਯੂ ਸੀਰੀਅਸ?
7: ਨਹੀਂ, ਮੈਨੂੰ ਪਤਾ ਮੈਂ ਹੁਣ ਤੈਨੂੰ ਫੋਰਸ ਤਾਂ ਕਰ ਨਹੀਂ ਸਕਦਾ ਨਾ, ਅੱਜ ਵੀ ਤੂੰ ਆਪਣੇ ਜਿਵੇਂ ਕਹਿ ਲੋ ਵੀ ਫਾਦਰ ਐਂਡ ਮਦਰ ਲਾ ਨੂੰ ਬੁਲਾ ਲਾ, ਕਿਉਂਕਿ ਹੁਣ ਹੀ ਗਏ ਆ ਵਾਪਸ।
5: ਮੈਂ ਬੁਲਾ ਲੈਣੇ ਆਪਾਂ, ਲੈ ਆਪਾਂ ਹੋੜੀ ਬੁਲਾ ਲੈਣੇ, $590 ਬਿਨਾ ਅਟੈਚੀ ਤੋਂ ਜਿਸ ਹੈਂਡ ਬੈਗ ਤੇ, 640 ਦੋ ਬੈਗਾਂ ਦੇ ਨਾਲ, ਜੇ ਕਿਸੇ ਨੇ
7: ਦੋ ਬੈਗਾਂ ਦੇ ਨਾਲ
5: ਅਕਤੂਬਰ ਦੇ ਮਹੀਨੇ ਚ,
7: ਅਕਤੂਬਰ ਦੇ ਮਹੀਨੇ ਚ ਆਉਣਾ ਤੇ ਨਵੰਬਰ ਦੇ ਵੀ ਕੁਛ ਦਿਨ ਹੈਗੇ ਆ ਸਾਡੇ।
5: ਵਾਓ, ਮਤਲਬ ਕਿ ਤੁਸੀਂ ਫਿਰ ਜੇ ਨਵਾਂ ਸਾਲ ਇੱਥੇ ਮਨਾਉਣਾ ਆ, ਜਾਂ ਤੁਸੀਂ ਪਾਰਟੀ ਸ਼ਾਰਟੀ ਕਰਨੀ ਆ, ਤੇ ਦੁਸਹਿਰਾ ਇੱਥੇ ਦੇਖਣਾ ਆ, ਬਸੰਤ ਇੱਥੇ ਦੇਖਣੀ ਆ, ਲੋਹੜੀ ਇੱਥੇ ਦੇਖਣੀ ਆ, ਮੈਂ ਕਹਿੰਦਾ ਜੀ ਇਹ ਤਾਂ ਬਹੁਤ ਵੱਡੀ ਵੱਡੀ ਨਿਊਜ਼ ਹੈ ਯਾਰ, ਬ੍ਰੇਕਿੰਗ ਨਿਊਜ਼ ਹੈ ਤਾਂ।
7: ਬਹੁਤ ਵਧੀਆ ਵੀਰੇ, ਕਿਉਂਕਿ ਹੁਣ ਉਹ ਆਪਾਂ ਕਹਿੰਦੇ ਹੁੰਦੇ ਨਾ, ਪਹਿਲਾਂ ਆਪਾਂ ਸਾਰੇ ਲੋਕ ਦਿਨ ਤਿਉਹਾਰਾਂ ਤੇ ਆਪਾਂ ਇੰਡੀਆ ਵੀ ਜਾਂਦੇ, ਹੁਣ ਆਪਦੇ ਬੱਚਿਆਂ ਕੋਲ ਵੀ ਲੋਕ ਆਉਂਦੇ ਨਾ ਦਿਨ ਤਿਉਹਾਰਾਂ ਤੇ, ਜਿਹੜੇ ਇਹਨਾਂ ਦੇ ਬੱਚੇ ਇੱਥੇ ਆ ਜਾਂ ਸਾਡੇ ਵਰਗੇ ਇੱਥੇ ਬੈਠੇ ਆ, ਸਾਡੇ ਮਾਂ ਪਿਓ ਇੰਡੀਆ ਵਾ, ਉਹ ਮਿਲਣਾ ਮੰਗਦੇ ਆ, ਅਸੀਂ ਉਹਨਾਂ ਨੂੰ ਬੁਲਾ ਸਕਦੇ ਹਾਂ। ਸੋ ਮਤਲਬ ਏਦਾਂ ਰਿਵਰਸ ਡੀਲ ਵੀ ਸਾਡੇ ਕੋਲ ਬਹੁਤ ਸੋਹਣੀ ਆਉਂਦੀ ਹੈ, ਤੇ ਇਹੀ ਅਰਸੀ ਜੀ ਇਹਦੇ ਨਾਲ ਐਡ ਕਰਕੇ ਮੈਂ ਜਨਵਰੀ ਐਂਡ ਜਾਂ ਫਰਵਰੀ ਜਾਂ ਮਾਰਚ ਦੇ ਵਿੱਚ ਕਹੋ ਜੀ ਵਾਪਸ ਜਾਣਾ ਉਹਨਾਂ ਨੇ, ਮੰਨ ਲਓ ਆਉਣਾ ਅਕਤੂਬਰ ਨਵੰਬਰ ਦੇ ਵਿੱਚ ਤੇ ਫਰਵਰੀ ਐਂਡ ਚ ਵਾਪਸ ਜਾਣਾ ਜਾਂ ਮਾਰਚ ਚ ਜਾਣਾ ਜਾਂ ਕੁਛ ਦਿਨਾਂ ਦੇ ਵਿੱਚ ਜਨਵਰੀ ਐਂਡ ਚ ਵਾਪਸ ਜਾਣਾ, ਸਾਡੇ ਕੋਲ ਲਿਮਿਟਡ ਸੀਟਾਂ, ਰਿਟਰਨ ਟਿਕਟ ਸਿਰਫ ਤੇ ਸਿਰਫ $1440 ਦੀ।
5: ਮੈਂ ਤਾਂ $1440 ਦੇ ਵਿੱਚ ਤੁਸੀਂ ਇਹ ਪ੍ਰਾਈਸ ਵੀ ਅਨਾਉਂਸ
7: ਕਰ ਦਿੱਤੇ, ਦੋ ਬੈਗ ਦੇ ਰਹੇ ਹਾਂ ਜੀ ਮੈਂ।
5: ਵਾਓ ਵਾਓ ਵਾਓ ਵਾਓ,
7: ਸੋ ਇਸ ਅਮੇਜ਼ਿੰਗ ਡੀਲ ਆ, ਜੇ ਕਿਸੇ ਦਾ ਭੈਣ ਭਾਈ ਨੇ ਆਉਣਾ, ਮਾਂ ਪਿਓ ਨੇ ਆਉਣਾ, ਤੇ ਕਟਾਰੀਆ ਟਰੈਵਲ ਸੰਪਰਕ ਕਰ ਲੋ, ਤੁਹਾਨੂੰ ਆਲਵੇਜ਼ ਕਹਿੰਦੇ ਆ ਇਹ ਥੈਂਕਸਗਿਵਿੰਗ ਡੀਲ ਆ, ਮਤਲਬ ਆਲਵੇਜ਼ ਭੈਣ ਭਰਾਵਾਂ ਦਾ ਸਾਥ ਆ, ਤੇ ਵਧੀਆ ਤੋਂ ਵਧੀਆ ਏਅਰਲਾਈਨਾਂ ਸਾਨੂੰ ਡੀਲਾਂ ਦਿੰਦੀਆਂ ਤੇ ਕੱਢ ਕੇ ਲੈ ਕੇ ਆਈ ਦਾ। ਬਾਕੀ ਰਹਿ ਗਿਆ ਜੀ ਹੈਗੀ ਇੰਡੀਆ ਤੋਂ ਹੈ, ਸਾਡੇ ਕੋਲ ਇੰਡੀਆ ਤੋਂ ਬੜੀਆਂ ਡੇਟਾਂ ਅਵੇਲੇਬਲ ਹੈਗੀਆਂ ਜੀ, ਕਿਸੇ ਦਾ ਕੋਈ ਭੈਣ ਭਰਾ ਸਟਕ ਬੈਠਾ ਜਾਂ ਕੋਈ ਵੀ ਲੋੜ ਹੈਗੀ ਆ ਵੇਲੇ ਕੁਵੇਲੇ, ਜਦੋਂ ਮਰਜ਼ੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਇੰਡੀਆ ਤੋਂ ਵੀ ਬਣਾ ਕੇ ਦੇਵਾਂਗੇ ਟਿਕਟਾਂ, ਤੇ ਇੱਥੋਂ ਵੀ ਅਰਾਊਂਡ ਦਾ ਵਰਲਡ ਆ ਵੈਸੇ ਸਾਡੇ ਕੋਲ ਐਕਸੈਸ, ਜਿੱਥੋਂ ਦੀ ਮਰਜ਼ੀ ਟਿਕਟ ਬਣਾਉਣੀ ਹੈ, ਚਾਹੇ ਕੈਨੇਡਾ ਤੋਂ ਜਾਣਾ, ਚਾਹੇ ਆਸਟ੍ਰੇਲੀਆ ਤੋਂ ਇੰਡੀਆ ਜਾਣਾ, ਚਾਹੇ ਦੁਬਈ ਤੋਂ ਇੰਡੀਆ ਜਾਣਾ, ਚਾਹੇ ਯੂਰਪ ਤੋਂ ਇੰਡੀਆ ਜਾਣਾ, ਚਾਹੇ ਯੂਰਪ ਤੋਂ ਟੋਰਾਂਟੋ ਆਉਣਾ, ਚਾਹੇ ਆਸਟ੍ਰੇਲੀਆ ਤੋਂ ਟੋਰਾਂਟੋ ਆਉਣਾ, ਵਰਲਡ ਵਾਈਡ ਜਿੱਥੇ ਵੀ ਜਾਣਾ ਹੋਵੇ ਕਟਾਰੀਆ ਟਰੈਵਲ ਯਾਦ ਰੱਖੋ, ਜਿਹੜਾ ਕਿ ਸੱਤੋ ਦਿਨ ਦੋਨੇ ਆਫਿਸ, ਟੋਰਾਂਟੋ ਵਾਲਾ ਆਫਿਸ, ਬ੍ਰਾਂਪਟਨ ਵਾਲਾ ਆਫਿਸ ਤੇ ਨਾਲ ਮਾਲਟਨ ਵਾਲਾ ਆਫਿਸ, ਦੋਨੇ ਦੇ ਦੋਨੇ ਦਿਨ ਆਫਿਸ ਖੋਲਦੇ ਆ ਜੀ। ਜਿਵੇਂ ਕਹਿ ਲੋ ਵੀ ਬੱਲੇ ਬੱਲੇ ਡੀਲਾਂ ਹੁੰਦੀਆਂ, ਤੇ ਇੱਥੋਂ ਵੀ ਕਿਸੇ ਨੇ ਜਾਣਾ, ਸਾਡੇ ਕੋਲ ਡੀਲਸ ਜਿਹੜੀ ਕਿ ਪਹਿਲਾਂ ਅਸੀਂ ਜੀ ਤੁਹਾਨੂੰ ਪਤਾ ਸੀ ਬੜੀਆਂ ਸਸਤੀਆਂ ਵਿੱਚ, ਹੁਣ ਥੋੜਾ ਜਿਹਾ ਹਾਈ ਸੀਜ਼ਨ ਸ਼ੁਰੂ ਹੋ ਗਿਆ ਇੱਥੋਂ ਜਾਣ ਲਈ, ਤੇ ਉਹ $1250 ਦੀ ਤੁਹਾਨੂੰ ਵਨ ਵੇ ਦਿੱਲੀ ਲਈ ਮਿਲੇਗੀ, ਤੇ $1425 ਦੇ ਵਿੱਚ ਹਜੇ ਵੀ ਸਾਡੇ ਕੋਲ ਕੁਛ ਵਨ ਵੇ ਅੰਮ੍ਰਿਤਸਰ ਦੀਆਂ ਸੀਟਾਂ ਅਵੇਲੇਬਲ ਹੈਗੀਆਂ, ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਰਿਟਰਨ ਟਿਕਟ ਇਹੀ ਫੇਰ ਜਿਹੜੀ ਆਪਾਂ ਵੇਚੀ ਹੈ 1600-1500-1400 ਦੀ, ਪਹਿਲਾਂ ਹੁਣ ਇਹ ਵੱਧ ਕੇ 1890 ਦੀ। ਮੈਂ ਸਿਰਫ ਉਹ ਬੋਲਦਾ ਹੁੰਦਾ ਜਿਹੜੀ ਚੀਜ਼ ਮੈਂ ਡਿਲੀਵਰ ਕਰ ਸਕਾਂ ਸਰ, ਮੈਂ ਤੁਹਾਨੂੰ 1200-1500-1300 ਕਹਿ ਦੇਵਾਂ, ਉਹ ਮੈਂ ਡਿਲੀਵਰ ਨਾ ਕਰ ਸਕਾਂ, ਜਿਹੜੀ ਚੀਜ਼ ਨਹੀਂ ਹੈਗੀ ਨਹੀਂ ਹੈਗੀ ਜੀ ਮਾਰਕੀਟ ਦੇ ਵਿੱਚ, ਝੂਠ ਵਾਲਾ ਕੋਈ ਕੰਮ ਨਹੀਂ। ਸੋ $1790 ਤੋਂ ਸ਼ੁਰੂ ਹੈ ਦਿੱਲੀ ਦੀ ਟਿਕਟ, 2095 ਤੋਂ ਲੈ 3000 ਐਂ ਵੀ ਡਿਪੈਂਡ ਆ ਡੇਟਾਂ ਦੇ ਉੱਤੇ ਸਾਰਾ ਕੁਛ, ਜਿਹੜੀ ਡੇਟ ਤੇ ਮੰਗੋਗੇ ਹਰ ਡੇਟ ਦਾ ਕਸਟਮਾਈਜ਼ ਰੇਟ ਕਰਕੇ ਦੇਵਾਂਗੇ। ਟੋਰਾਂਟੋ ਤੋਂ ਵੀ ਦਿੱਲੀ ਜਾਣਾ ਹੋਵੇ, ਇੰਡੀਆ ਤੋਂ ਆਉਣਾ ਹੋਵੇ, ਵਰਲਡ ਵਾਈਡ ਕਿਤੇ ਵੀ ਜਾਣਾ ਹੋਵੇ, ਹਰ ਤਰ੍ਹਾਂ ਦੀਆਂ ਸੀਟ ਅਵੇਲੇਬਲ ਆ। ਤੇ ਬਾਕੀ ਤੁਹਾਨੂੰ ਪਤਾ ਹੀ ਆ, ਇਹ ਤਾਂ ਹੈਗੀਆਂ ਹੈਗੀਆਂ, ਕਿਸੇ ਨੇ ਕਰੇਬੀਅਨ ਜਾਣਾ ਹੋਵੇ, ਕਰੇਬੀਅਨ ਤਾਂ ਬੱਲੇ ਬੱਲੇ ਜੀ ਆਪਣਾ ਆਲਵੇਜ਼ ਅਵੇਲੇਬਲ ਰਹਿੰਦਾ, $1050 ਤੋਂ ਸ਼ੁਰੂ ਹੋ ਜਾਣਾ ਜੀ ਹੁਣ, ਕਿਉਂਕਿ ਆਉਣ ਵਾਲੇ ਦਿਨਾਂ ਚ ਬਿਜ਼ੀ ਸੀਜ਼ਨ ਹੋ ਗਿਆ, ਡੋਮਿਨਿਕਨ ਤੇ $950 ਤੋਂ ਮੈਕਸੀਕੋ ਕੋਸਟਰੀਕਾ ਹੋ ਜਾਂਦਾ ਜੀ ਆਪਣਾ ਕੋਈ $1150 ਦਾ, ਉਸ ਤੋਂ ਬਾਅਦ ਬਹਾਮਸ ਵਗੈਰਾ $1800+ ਦਾ, ਹਰ ਕੰਟਰੀ ਦਾ ਵੱਖਰਾ ਰੇਟ ਆ, ਹਰ ਕਸਟਮਾਈਜ਼ ਡੇਟ ਦੇ ਵੱਖਰਾ ਰੇਟ ਆ, ਤੇ ਬਾਕੀ ਜਿਵੇਂ ਤੁਸੀਂ ਆਲਵੇਜ਼ ਕਹਿੰਦੇ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣਾ ਤੇ ਕਟਾਰੀਆ ਟਰੈਵਲ ਆ ਜਾਓ, ਕੋਈ ਵੀ ਪੇਪਰ ਵਰਕ ਆ ਟਰੈਵਲ ਦੇ ਰਿਲੇਟਡ ਕੋਈ ਵੀ ਕੰਮ ਆ, ਕਟਾਰੀਆ ਟਰੈਵਲ ਹੈ ਆਲਵੇਜ਼ ਤੁਹਾਡੀ ਸੇਵਾ ਲਈ ਬੈਠਿਆ ਜੀ। ਜਿਵੇਂ ਕਹਿ ਲਓ ਵੀ ਪੇਪਰ ਵਰਕ ਮੀਨਸ ਇੰਡੀਆ ਦਾ ਵੀਜ਼ਾ ਲੈਣਾ, ਉਸੇ ਹੀ ਲੈਣੀ ਆ, ਉਸੇ ਅਪਡੇਟ ਕਰਾਉਣੀ ਆ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਚਾਹੇ PCC ਲੈਣੀ ਆ, ਚਾਹੇ ਅਮੈਰੀਕਾ ਦਾ ਵੀਜ਼ਾ ਲੈਣਾ, UK ਦਾ ਵੀਜ਼ਾ ਲੈਣਾ, ਅਮੈਰੀਕਾ ਦੀ ਨੇੜੇ ਦੀ ਡੇਟ ਲੈਣੀ ਆ, ਜਿਹੜੇ PR ਕਾਰਡ ਵਾਲੇ ਹੈਗੇ ਆ ਨੇੜੇ ਦੀ 2-3 ਮਹੀਨਿਆਂ ਦੀ ਡੇਟ ਮੰਗਦੇ ਆ ਅਪੁਆਇੰਟਮੈਂਟ ਦੀ, ਉਹ ਵੀ ਸਾਡੇ ਕੋਲ ਹੈਗੀ ਆ। ਯੂਰਪ ਦਾ ਵੀਜ਼ਾ ਕਿਸੇ ਦਾ ਕੰਟਰੀ ਦਾ, UK, ਉਸ ਤੋਂ ਬਾਅਦ ਆਸਟ੍ਰੇਲੀਆ, ਨਿਊਜ਼ੀਲੈਂਡ, ਇਹਦੇ ਵਿੱਚ ਇਹ ਕਹਿੰਦਾ ਹੁੰਦਾ ਆਲਵੇਜ਼ ਅਰਸ਼ ਜੀ, ਜੇ ਕਿਸੇ ਕੋਲ ਕੈਨੇਡੀਅਨ ਪਾਸਪੋਰਟ ਹੈ ਨਾ, ਸੋਚਿਆ ਕਰੋ ਤੁਹਾਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ, ਤੁਹਾਨੂੰ ਇੱਕ ਸ਼ਾਰਟ ਫਾਰਮ ਲੱਗਦਾ ਆਪੋਜੀਸ਼ਨ ਫਾਰਮ ਜਿਹੜਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK ਲਈ ਸਾਨੂੰ ਕੈਨੇਡੀਅਨ ਪਾਸਪੋਰਟ ਨੂੰ ਵੀ ਚਾਹੀਦਾ ਵਾ। ਸੋ ਇਹ ਮੇਕ ਸ਼ੋਰ ਕਰਿਆ ਕਰੋ, ਜਾਣ ਤੋਂ ਪਹਿਲਾਂ ਟਿਕਟ ਲੈਣ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕਰ ਲਿਆ ਕਰੋ। ਨੇਪਾਲ ਦਾ ਵੀਜ਼ਾ, ਚਾਹੇ PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਭਰਾਉਣਾ, ਇੱਕੋ ਹੀ ਸ਼ਬਦ ਦੇ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸੱਤੋ ਦਿਨ ਖੋਲੇ, ਤੇ ਉਸ ਤੋਂ ਬਾਅਦ ਅਰਜੀ ਡੀਲ ਜਿਹੜਾ ਧਮਾਕਾ ਹੋਰ ਆ। ਹੁਣ ਜਿੰਨੇ ਸਾਡੇ ਭੈਣ ਭਾਈ ਜਾ ਰਹੇ ਆ, ਕਿਉਂ ਨਾ ਇੱਕ ਅੱਧੀ ਕੰਟਰੀ ਰੋਕ ਕੇ ਭੇਜਿਆ ਜਾਵੇ।
5: ਜੀ ਜੀ ਜੀ ਜੀ ਬਿਲਕੁਲ ਜੀ,
7: ਔਰ ਪੂਰੀ ਇੰਜੋਇਮੈਂਟ ਦੇ ਨਾਲ ਇਹ ਕਟਾਰੀਆ ਟਰੈਵਲ ਦੀ ਜਿੰਮੇਵਾਰੀ ਹੋਊਗੀ, ਜਿਹੜਾ ਕਿ ਤੁਹਾਨੂੰ 5-6-7 ਤੁਹਾਡਾ ਕਸਟਮਾਈਜ਼ ਵੀ ਪੈਕੇਜ ਕਰ ਦੇਗਾ। ਪਰ ਸਾਡੇ ਕੋਲੇ ਦੁਬਈ ਰੋਕ ਕੇ ਜਾਣ ਦਾ ਪੈਕੇਜ ਹੈ, ਡੀਸੈਂਟ ਪੈਕੇਜ ਹੈ ਜੀ। ਜੇ ਤੁਸੀਂ 31 ਤੋਂ ਪਹਿਲਾਂ, ਅਕਤੂਬਰ ਤੋਂ ਪਹਿਲਾਂ ਟਿਕਟਾਂ ਸਾਡੇ ਤੋਂ ਇਸ਼ੂ ਕਰਾਉਣਾਗੇ, ਜਾਣਾ ਚਾਹੇ ਮਾਰਚ ਚ ਹੋਵੇ, ਫਰਵਰੀ ਚ ਹੋਵੇ, ਜਨਵਰੀ ਚ ਹੋਵੇ, ਦਸੰਬਰ ਚ ਹੋਵੇ, ਨਵੰਬਰ ਚ ਹੋਵੇ, ਤੇ ਉਹਦਾ ਡੀਲ ਹੈਗਾ ਜੀ ਵੇਖੋ $649 ਦੇ ਵਿੱਚ ਆਪਾਂ ਨੂੰ 3 ਰਾਤਾਂ 4 ਦਿਨਾਂ ਦਾ ਪੈਕੇਜ ਹੈ ਜੀ। ਉੱਥੇ ਆਲ ਇਨਕਲੂਸਿਵ ਜਿਵੇਂ ਕਹਿ ਲਓ ਵੀ 4-star ਹੋਟਲ ਆ, ਏਅਰਪੋਰਟ ਟ੍ਰਾਂਸਫਰ ਆ, ਐਵਰੀ ਡੇ ਬ੍ਰੇਕਫਾਸਟ ਆ, ਬੁਰਜ ਖਲੀਫਾ ਦੀ ਟਿਕਟ ਆ, ਸਟਾਰ ਕਰੂਜ਼ ਵਿਦ ਡਿਨਰ ਆ, ਸਫਾਰੀ ਵਿਦ ਡਿਨਰ ਆ, ਔਰ ਸਿਟੀ ਟੂਰ ਆ, ਤੇ ਨਾਲ ਤੁਹਾਨੂੰ 3 ਐਕਸਕਰਸ਼ਨ ਬਿਲਕੁਲ $300 ਦੇ ਬਿਲਕੁਲ ਫ੍ਰੀ ਦਿੱਤੇ ਜਾਣਗੇ, ਜਿਹੜੇ ਕਿ ਹਿਪ ਆਫ ਬੱਸ ਹੁੰਦੀ ਹੈ ਜੀ 24 ਆਵਰ ਲਈ, ਅਕਿਊਰੀਅਮ ਹੈਗਾ ਤੇ ਵਰਲਡ ਅਕਿਊਰੀਅਮ ਹੈਗਾ, ਜਿਹੜੇ ਟਾਪ ਕਲਾਸ ਦੀ ਹੈਗੀ ਸਰਵਿਸਿਸ, ਇਹ ਤੁਹਾਨੂੰ ਉਪਲਬਧ ਕਰਾਈ ਜਾਊਗੀ। ਤੇ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ 905-678-1200, ਤੇ ਬਾਕੀ ਸਾਰਾ ਕੁਛ ਕਰਕੇ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਜੇ, ਇੰਸ਼ੋਰੈਂਸ ਜ਼ਰੂਰ ਜ਼ਰੂਰ ਲਿਆ ਕਰੋ।
5: ਬਿਲਕੁਲ ਜੀ, 905-678-1200, 905-678-1200। ਸ਼ੁਕਰੀਆ, ਧੰਨਵਾਦ ਅਰਤਾ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲੈ ਲਈ ਆਉਂਦੀ ਹੈ, ਹੈਲੋ, ਸਤਿ ਸ਼੍ਰੀ ਅਕਾਲ ਜੀ।
8: ਮਤਲਬ ਜਦੋਂ ਵੀ ਸੁਣਦੇ ਆ, ਕਿਉਂਕਿ ਆਪਾਂ ਚਲਦੀ ਇਹਦੇ ਸਹਾਰੇ ਦਿਆਂਗੇ, ਤੁਹਾਡੇ ਰੇਡੀਓ ਦੇ ਸਹਾਰੇ
5: ਸਮਝਦੇ ਨਾ। ਥੈਂਕ ਯੂ ਮੇਰਾ ਵੀ, 100%, 100%, 100%, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। Authorized by the Harkirat Singh and Khushpal Singh Pawar campaigns.
3: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
4: ਉਹ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
3: ਸੱਚੀ?
4: ਓ ਮੁੱਚੀ,
5: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
4: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
3: ਹੁਣ ਐਡਰੈਸ ਵੀ ਲਿਖਾ।
4: ਲੈ ਲਿਖ ਲਾ, 1 Good Mark Place, Etobicoke, Unit 5,
5: ਕਾਲ 6477 06 9257, 6477 06 9257।
6: ਆਪਣੇ ਦੰਦਾਂ ਦਾ ਰੱਖੋ ਖਿਆਲ SM ਸੁਪਰੀਮ ਡੇਲ ਡੈਂਟਲ ਸੈਂਟਰ ਦੇ ਨਾਲ।
7: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕੈਨਾਲ, ਡੈਂਚਰ,
8: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
6: SM ਸੁਪਰੀਮ ਡੇਲ ਡੈਂਟਲ ਸੈਂਟਰ, 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਡ ਡਰਾਈਵ, Unit 17, ਬ੍ਰੈਂਪਟਨ। ਕਾਲ 9057898266।
9: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
10: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
9: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
0: ਥਿਆੜਾ ਸੁਪਰ ਮਾਰਕੀਟ, ਇੱਥੋਂ ਤੁਸੀਂ ਇੰਡੀਅਨ, ਕੈਨੇਡੀਅਨ, ਪਾਕਿਸਤਾਨੀ ਹਰ ਪ੍ਰਕਾਰ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਖਰੀਦ ਸਕਦੇ ਹੋ। ਇੱਥੇ ਮਿਲਦੀਆਂ ਨੇ ਐਕਸਟਰਾ ਕਲੀਨ ਚੁਗੀਆਂ ਹੋਈਆਂ ਦਾਲਾਂ, ਦੁੱਧ, ਘਿਓ, ਬਟਰ, ਤਾਰਾ ਸਬਜ਼ੀਆਂ, ਫਲ ਫਰੂਟ ਦੇ ਨਾਲ ਕਿਚਨ ਚ ਵਰਤੋਂ ਆਉਣ ਵਾਲੇ ਬਰਤਨ ਵੀ ਤੁਸੀਂ ਖਰੀਦ ਸਕਦੇ ਹੋ। ਪਤਾ ਹੈ 3899 ਟਰਲੋਨੀ ਸਰਕਲ, 1 Block ਸਾਊਥ ਆਫ ਡੈਰੀ ਇਨ ਮਿਸੀ ਸਾਗਾ, ਔਰ ਕਾਲ ਅਵਤਾਰ ਸਿੰਘ ਬਿੱਲਾ ਥਿਆੜਾ 9058248960, 905-824-9960। ਥਿਆੜਾ ਸੁਪਰ ਮਾਰਕੀਟ।
11: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475441888, 6475478188। Lotus Funeral Home।

0: पाँच से आठ तक बनाओ दिवाली ब्रार्स के साथ। हैप्पी दिवाली।
1: The 2026 Brampton municipal election is on Monday, October 26th. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
2: Real news, real impact, showing you real world. CJMR 1320, the voice of the city.
3: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਫਰਾਈਡੇ ਦਾ ਦਿਨ ਐਂਡ ਲੌਂਗ ਵੀਕਐਂਡ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਆਓ ਫਿਰ ਤੁਹਾਨੂੰ ਲੈ ਚੱਲੀਏ ਜੀ ਮੋਰਗੇਜ ਅਲਾਇੰਸ ਕੁਈਨ ਨੀਲਮ ਜੀ ਦੇ ਦਫ਼ਤਰ, ਜਿੱਥੇ ਇਸ ਵੇਲੇ ਸਾਡੇ ਨਾਲ ਹੌਟ ਲਾਈਨ ਤੇ ਜੁੜ ਚੁੱਕੇ ਨੇ। ਫਸਟ ਮੋਰਗੇਜ, ਸੈਕਿੰਡ ਮੋਰਗੇਜ, ਏ ਲੈਂਡਿੰਗ, ਬੀ ਲੈਂਡਿੰਗ, ਪ੍ਰਾਈਵੇਟ ਫੰਡਸ ਤੁਸੀਂ ਭਾਲ ਰਹੇ ਹੋ ਤਾਂ ਇੱਕੋ ਇੱਕ ਨੰਬਰ 6477397110 ਤੇ ਤੁਸੀਂ ਨੀਲਮ ਜੀ ਨੂੰ ਕਾਲ ਕਰ ਸਕਦੇ ਹੋ। ਕੀ ਕੁਛ ਨਵਾਂ ਲੈ ਕੇ ਆਏ ਨੇ ਮਾਰਕੀਟ ਦੇ ਵਿੱਚ, ਕੀ ਟਿਪਸ ਲੈ ਕੇ ਆਏ ਨੇ ਸਾਡੇ ਲਈ, ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਨੀਲਮ ਜੀ, ਵੈਰੀ ਗੁੱਡ ਮਾਰਨਿੰਗ।
4: ਵੈਰੀ ਗੁੱਡ ਮਾਰਨਿੰਗ, ਵੈਰੀ ਹੈਪੀ ਲੌਂਗ ਵੀਕਐਂਡ ਐਂਡ ਮੈਂ ਤੁਹਾਡਾ ਨਾਲ ਨਾਰਾਜ ਹਾਂ।
3: ਓ ਲੈ, ਮੇਰੇ ਨਾਲ ਨਾਰਾਜ? ਹਾਂ, ਇਹ ਤਾਂ ਪੰਗਾ ਪੈ ਗਿਆ। ਦੱਸੋ,
4: 2023 ਬੁਕੇ ਆਇਆ ਮੇਰੇ ਕੋਲ ਆਫਿਸ ਚ ਅੱਜ ਫਲਾਵਰਸ ਦੇ।
3: ਹਾਂਜੀ,
4: ਮੈਂ ਸੋਚਿਆ ਸ਼ਾਇਦ ਵਨ ਆਫ ਦਮ ਇਜ਼ ਯੂਰਸ।
3: ਫਲਾਵਰਸ ਮੈਂ ਫਲਾਵਰਸ ਭੇਜੂ?
4: ਹੈਪੀ ਬਰਥਡੇ ਟੂ ਮੀ।
3: ਓ ਲੈ, 21 ਉਹ ਕਿਹੜਾ ਗਾਣਾ ਸੀ, 18 ਬਰਸ ਕੀ ਹੋਨੇ ਕੋ ਆਈ ਰੇ। ਕਿਆ ਬਾਤ ਹੈ, ਕੌਣ ਪੁੱਛੇਗਾ, ਕਿਆ ਬਾਤ ਹੈ, 18 ਬਰਸ ਕੀ ਤੋ, ਹੈਪੀ ਬਰਥਡੇ ਨੀਲਮ ਜੀ।
4: ਥੈਂਕ ਯੂ, ਥੈਂਕ ਯੂ।
3: ਮੈਂ ਕਰਦੇ ਕਰਦੇ ਕਰਦੇ ਜੁਗਾੜ ਕੁਛ ਕਰਦੇ, ਸ਼ਾਮ ਨੂੰ ਕਰਦੇ ਕਰਦੇ ਪਲੈਨਿੰਗ। ਹੈਪੀ ਹੈਪੀ ਬਰਥਡੇ, ਵੈਰੀ ਵੈਰੀ ਹੈਪੀ ਬਰਥਡੇ। ਮੈਂ ਐਕਚੁਅਲੀ ਯੂ ਨੋ ਵਟ, ਆਈ ਨਿਊ ਇਟ ਵਾਜ਼ ਯੋਰ ਬਰਥਡੇ ਬਿਕਾਜ਼ ਆਈ ਥਿੰਕ ਵਿਕ ਔਰ ਸਮਬਡੀ ਪੋਸਟਡ ਇਟ, ਬਟ ਤੁਹਾਨੂੰ ਮੇਰੇ ਟੀਮ ਵੱਲੋਂ, ਏਸ਼ੀਅਨ ਵਿਜ਼ਨ ਵੱਲੋਂ, ਰੰਗਲਾ ਪੰਜਾਬ ਵੱਲੋਂ, 1320 ਦੀ ਸਮੁੱਚੀ ਮੈਨੇਜਮੈਂਟ ਵੱਲੋਂ, ਤੁਹਾਨੂੰ ਜਨਮ ਦਿਨ ਦੀਆਂ, ਹਾਂ ਵੱਡੇ ਚਾਵਲਾ ਸਾਹਿਬ ਵੱਲੋਂ, ਛੋਟੇ ਵੱਲੋਂ, ਨਿੱਕੇ ਵੱਲੋਂ, ਸਾਰਿਆਂ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ।
4: ਤੁਹਾਡਾ
3: ਮਨ ਕੀ ਕਹਿ ਰਿਹਾ?
4: ਵਧਣਗੇ, ਕਿਉਂਕਿ ਸੀਆਈਬੀਸੀ ਨੇ ਜੱਸੀ ਯੈਸਟਰਡੇ ਵਧਾਇਆ। ਵੇਰੀਏਬਲ ਹਾਲੇ ਤੱਕ ਤਾਂ ਸੇਮ ਨੇ, ਬਟ ਜਿੱਦਾਂ ਦੇ ਹਾਲਾਤ ਨੇ ਤਾਂ ਮੈਨੂੰ ਤਾਂ ਲੱਗਦਾ ਕਿ ਯੈਸ ਇਟ ਵਿਲ ਹੈਪਨ, ਹੋ ਸਕਦਾ ਕਿ ਯੈਸ ਸੂਨ
3: ਨਹੀਂ।
4: ਚਲੋ, ਪਤਾ ਕੀ ਹੈ, ਇਕੋਨੋਮੀ ਦੇ ਨਾਲ ਹੈ ਨਾ, ਵੈਸੇ ਤਾਂ ਸਾਰਾ ਸਿਆਪਾ ਟਰੰਪਾ ਜੀ ਦਾ ਪਾਇਆ ਹੋਇਆ,
3: ਬਿਲਕੁਲ ਬਿਲਕੁਲ ਨਹੀਂ ਹੈਗਾ, ਸਹੀ ਗੱਲ ਹੈ, ਸਹੀ ਗੱਲ ਹੈ, ਜੋ ਹੈ ਸੋ ਹੈ।
4: ਹਰ ਦੂਜੇ ਦਿਨ ਕੋਈ ਨਵੀਂ ਸੱਪ ਪਟਾਰੀ ਚੋ ਕੱਢ ਕੇ ਸਾਹਮਣੇ ਲੋਕਾਂ ਦੇ ਰੱਖ ਦਿੰਦੇ ਆ। ਪੀਪਲ ਖੁੱਲ ਕੇ ਏਅਰ ਤੇ ਕੁਛ ਕਹਿ ਵੀ ਨਹੀਂ ਸਕਦਾ, ਪਰ ਸਾਡੇ ਮੇਰੇ ਘਰ ਚ ਮੈਂ ਬਥੇਰੀਆਂ ਗੱਲ ਕਰਨੀ।
3: ਬਿਲਕੁਲ ਬਿਲਕੁਲ ਬਿਲਕੁਲ।
4: ਮੋਰਗੇਜ ਕਰਵਾਉਣੀ ਹੈ ਤੁਸੀਂ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ ਜਾਂ ਪ੍ਰਾਈਵੇਟ ਮੋਰਗੇਜ, ਅੱਜ ਦੀ ਅੱਜ ਫੰਡਸ ਚਾਹੀਦੇ ਆ। ਤੁਹਾਡੀ ਕਲੋਜ਼ਿੰਗਸ ਆਰ ਕਮਿੰਗ, ਬਿਲਡਰ ਦੀਆਂ ਕਲੋਜ਼ਿੰਗਸ ਆਲਵੇਜ਼ ਪੋਸੀਬਿਲਿਟੀ ਆ ਗਈਆਂ, ਬਿਲਕੁਲ ਆ ਗਈਆਂ ਪੋਸੀਬਿਲਿਟੀਜ਼ ਹੈਗੀਆਂ ਕਿ ਤੁਹਾਡੀ ਜਿਹੜੀ ਹੈ ਐਕਚੁਅਲੀ ਅਪਰੇਜ਼ਲ ਨਹੀਂ ਆਉਂਦੀ ਪਈ, ਪਰ ਆਪਾਂ ਕੋਲ ਹਰ ਇੱਕ ਚੀਜ਼ ਦਾ ਇਲਾਜ ਹੁੰਦਾ। ਇਫ ਯੂ ਆਰ ਉਸ ਚੀਜ਼ ਨੂੰ ਫੇਸ ਕਰਦੇ ਪਿਓ, ਕਾਲ ਮੀ, ਆਲ ਟੇਕ ਕੇਅਰ ਆਫ ਯੂ। ਲਾਸਟ ਥਿੰਗ ਆਈ ਵਾਜ਼ ਗੁੱਡ ਟੂ ਸੇ, ਤੁਹਾਡਾ ਜੇ ਬਾਹਰੋਂ ਕੰਮ ਹੁੰਦਾ ਜੀ ਸਦਕੇ ਜਿੱਦਾਂ ਮਰਜ਼ੀ ਕਰਾ ਲਓ, ਜਿੱਥੇ ਸਾਰੇ ਕਿਤੇ ਜੇ ਨਾ ਹੋ ਗਈ ਨਾ, ਦੈਨ ਪਿਕ ਅਪ ਅ ਕਾਲ and call me. Mortgage broker, mortgage queen, mortgage allies, Neelam Sarraw. 647-739-8710. Have a wonderful weekend, everybody.
3: ایک بڑی فتح میں نمبر دے دینا جی 647-739-8710 647-739-8710 ایک بڑی فتح نیلم جی ہیپی برتھ ڈے
4: تھینک یو
3: سو مچ تھینک یو تھینک یو جی آل رائٹ اے سنسی نیلم جی اینڈ تسی بس اس طرح سانو سنتے رہو 1320 اگر تسی اپنا کوئی وپار بزنس پروموٹ کرنا چاہتے ہو اس مادھیم دے تھرو سانو بڑی خوشی ہوے گی جی خاص کر کے جڑے بھی سارے رب ورگے سروتے سانو اس ویلے ٹیلیویژن تے اپنا پروموشن چاہتے نے جی آئی پی ٹی وی باکس سے پروموشن چاہتے نے ساری جی رینج ہے وہ دور تک جاتی ہے جی جتھے پہلو نہیں جاتی سی ہوں اتنے بھی جان لگ گئی جی مارکم سکاربرو کی گل کر کچنر کی گل کراں واٹرلو کی گل کراں کیمبرج کی گل کراں اتنے ایک ٹائم تے ساڈا پروگرام جڑا نہیں سنائی دیندا سی ہن سکاربرو دے وچ مارکم دے وچ سٹوویل دے وچ برادفورڈ دے وچ بھی سنائی دیندا جاندا جی سو تھینک یو سو مچ جنہ پیار محبت سانو دے رہے ہو اینڈ خاص کر کے ساڈے انہاں سپانسراں دا جنہاں نے سانو ڈے ون تو ساڈا ساتھ دتا جی تھینک یو سو مچ اینڈ جاندے جاندے ایک اناؤنسمنٹ کرن جا رہا ہاں برمپٹن شہر دے وچ میں نویں گھر لے کے آ رہا ہاں 38 فٹ لاٹ دے ٹوربرم اتے کنٹری سائڈ تے آ رہے نے 999,999 انڈر ملین ڈالر تو سٹارٹنگ انہاں دی پرائسز ہے رجسٹریشن ہو رہی نے جی یہ نہ میں تو پوچھ لو کہ پیکج دے دو آ دے دو او دے دو اپنا نام فون نمبر تے ای میل مینو 416-303-1515 ٹیکس کر دو جی پیکج سڈے کو جدو بھی آ گیا ایک ہفتے دے سارا نو پہل دیتی جاوے گی جی لائیو آن لوکیشن بھی اسی کران گے جی اتھے تے اتھے ہی تہاڈے چیکس اکتر کیتے جان گے جی تے اتھے ہی اے ڈیلنگز ہون گیاں جی ٹوربرم اتے کنٹری سائڈ تے نوے گھر آ رہے نے جی اودے واسطے 38 فٹ لاٹ تے مینو کال کر لو 416-303-1515 برمپٹن دے وچ گھر آ رہے نے 999,000 ڈیٹیچ 999 تو 416-303-1515 دیو آ گیا رب رکھا سات سری اکال

0: बस खुल गई, खोली गई। और
1: अच्छा बेबे मैं चली हूँ।
2: तू कितने चली हूँ?
1: एक ही मिट्टी जी कोले जाने हूँ।
2: हाँ बेबे मिट्टी आंदी है।
0: कुड़े सादे बेलियां दा मेकअप है हे, इनू मुल्तानी मिट्टी कहंदे ने, कोई इनू गच्ची कहंदा है, कोई मेरे अर्गा गच नहीं दसदा।
1: अच्छा ठीक है ठीक है बेबे मैं चली। भी
0: कुड़े मेरी गल तां
1: सुन,
0: रुक ਉਹ ਪੈਸੇ ਪੱਟੀ ਜਾਂਦੀ ਹੈ
3: ਮੇਰੇ ਚਰਜੀ ਬੱਤੀ ਹੈ ਨਹੀਂ ਦੇਖਣਾ ਉਹਨਾਂ ਨੂੰ
4: ਹੋ ਲਾਲਾ ਬੇਫਿਕਰ ਹੈ ਉਹ ਪੈਸੇ ਕਿਤੇ ਤੇਰੇ ਭੱਜੇ ਜਾਂਦੇ ਨਾ ਇਹ ਜੱਟ ਭੱਜਿਆ ਜਾਂਦਾ ਪਹੁੰਚ ਜਾਣਗੇ ਤੇਰੇ
3: ਮੇਰੀ ਗੱਲ ਤੋਂ ਮੇਰੇ ਪੈਸੇ ਪਹੁੰਚਾ ਦੀ ਯਾਰ ਮੈਂ ਬਾਰ ਬਾਰ ਨਹੀਂ ਹੋਣਾ
4: ਹੋ ਲਾਲਾ ਹੌਲੀ ਕਰ ਪਰਵਾਹ
3: ਹਾਂ ਹਾਂ ਠੀਕ
2: ਤੈਨੂੰ ਕੀ ਹੋ ਗਿਆ ਕੀ ਭੁੱਲ ਗਈ
1: ਭੁੱਲੀ ਕੁਛ ਨਹੀਂ ਬੇਬੇ ਮੈਂ ਸੋਚ ਰਹੀ ਸੀਗੀ ਬਿਊਟੀ ਪਾਰਲਰ ਤੋਂ ਮੈਂ ਜਾਣੀ ਰਹਿੰਦੀ ਹਾਂ ਅੱਜ ਤੁਹਾਡੀ ਮਿੱਟੀ ਦਾ ਜਾਦੂ
0: ਮੈਂ ਦੇਖ ਲੈ ਲੈ ਫੜ ਪੁੱਤ ਲੈ ਫੜ ਲੈ

ਸੁਖਜਿੰਦਰ ਜੀ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ, ਅਬੀ ਫਤਿਹ ਗੜੀ ਦਾ ਲਿਖਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰਕ ਸੌਂਗ ਹੈ ਜਿਹੜਾ ਬਹੁਤ ਜਲਦੀ ਟੀਵੀ ਤੋਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲਾ ਹੈ। ਸੋ ਤੁਸੀਂ ਰੱਜ ਕੇ

0: ਓਏ ਹਿਲਰੀ ਵੈਨਿਟੀ ਫਾਈਨਲੀ ਸਾਡਾ ਸ਼ੋ ਸਰਦਾਰ ਨਾਲ ਬਿਠਾਏ ਹੋਏ ਦੇਖ ਲੋ ਫਿਰ ਰੂਮ ਆਪਣਾ ਹੀ ਹੈ ਵੱਖਰਾ ਬਾਕੀ ਆਪਣਾ ਸ਼ੂਟ ਪੂਰਾ ਹੋ ਚੁੱਕਾ ਜੋ ਦੱਸ ਚੁੱਕੇ ਹੋਣੇ ਸ਼ਿੰਦਾ ਭਾਈ ਦਾ ਸ਼ੂਟ ਸੀਗਾ ਐਬੀ ਭਾਈ ਦੇ ਲਿਰਿਕਸ ਸੀਗੇ ਹੈ ਸ਼ਿੰਦਾ ਭਾਈ ਦਾ ਮਿਊਜ਼ਿਕ ਸੀਗਾ ਵੀਡੀਓ ਆਪਾਂ ਕਰਤੀ ਪਹਿਲਾਂ ਸ਼ਿੰਦਾ ਭਾਈ ਨੂੰ ਵੀਡੀਓ ਵੀ ਆਪ ਕਰ ਦੇ ਜੋ
1: ਇੱਕ ਦੋ ਤਿੰਨ ਪੈਗਾ
2: ਪੈਗਾ
3: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR 1320
4: ਆ ਗਿਆ ਮੇਰਾ ਪੁੱਤ
5: ਬੇਬੇ ਆ ਖੋਟਾ ਸਿੱਕਾ ਕੀ ਹੁੰਦਾ
4: ਖੋਟਾ ਸਿੱਕਾ ਹੁੰਦਾ ਜਿਹੜਾ ਕਿਤੇ ਨਹੀਂ ਚੱਲਦਾ
5: ਤੇ ਫਿਰ ਬੇਬੇ ਮੈਂ ਤਾਂ ਭੱਜਦਾ ਵੀ ਹਾਂ ਮੈਨੂੰ ਸਾਰੇ ਖੋਟਾ ਸਿੱਕਾ ਕਹਿੰਦੇ ਰਹਿੰਦੇ ਆ
4: ਮੇਰਾ ਪੁੱਤ ਤਾਂ ਖਰਾ ਸਿੱਕਾ ਹੈ ਤੇ ਜਿਹੜੇ ਖਰੇ ਤੇ ਹਿੰਮਤੀ ਹੁੰਦੇ ਆ ਨਾ ਜ਼ਿੰਦਗੀ ਦੀ ਦੌੜ ਚ ਸਾਰਿਆਂ ਤੋਂ ਅੱਗੇ ਨਿਕਲ ਜਾਂਦੇ ਮੇਰੇ ਪੁੱਤ ਨੇ ਸਾਰਿਆਂ ਨੂੰ ਪਿੱਛੇ ਛੱਡ ਜਾਣਾ ਜਾ ਨੇੜੇ ਲਾ ਰੋਟੀ ਦਿਆਂ ਚੱਲ ਵਾਹ

0: Sí, a ver, Paco, ya empieza.
1: Your home for community. CJMR 1320.

voice for your community. The voice of the city. CJMR 1320.

0: ਛੱਡ ਦਿਲਾ ਨਾਰਾ ਪਿੱਛੇ ਦਿਲ ਨਹੀਂ ਲਾਈਦਾ।
1: Where cultures connect. CJMR 1320, the voice of the city.

0: I'm a proud boy.
1: ਹੋਏ ਅੱਜ ਜੱਟਾਂ ਵਾਲੀ ਕਰਨੀ ਆ ਹੋਰਾਂ ਨੂੰ ਖੂੰਜੇ ਲਾਉਣ ਲੱਗੇ ਆ ਉਹ ਸੱਚ ਕਰ ਲਓ ਅੱਜ ਸਪੀਕਰਾਂ ਦੀ ਆ ਮੂਸੇ ਵਾਲਾ ਬਿਗ

0: ਸਦਾ ਸ਼ਹਿਰਾਂ ਵਾਂਗੂ ਬੁੱਕਦੇ ਆ, ਡਰ ਕੇ ਗੁਮਨਾਮੀ ਨਹੀਂ ਕਰਦੇ ਆ। ਅਸੀਂ ਝੰਡੇ ਹੋਏ ਬਾਕੀਆਂ ਦੇ, ਨਖਰੇ ਦੀ ਗੁਲਾਮੀ ਨਹੀਂ ਕਰਦੇ। ਮਿੱਠ ਬੋਲੜੇ ਬਿਜਨਸ ਮੈਂ ਨਹੀਂ, ਜੋ ਮੋਹਰੀ ਨੇ ਵੜਿਆਈਆਂ ਚ, ਜੱਟ ਫੋੜ ਅਰਜਣਾ ਵਾਲੇ ਆ, ਬੜੇ ਭੈੜੇ ਧੱਕੇ ਛਾਈਆਂ ਚ, ਬੜੇ ਭੈੜੇ ਧੱਕੇ ਛਾਈਆਂ ਚ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: Real news, real impact. Showing you real world. CJMR 1320. CJMR 1320. The voice of the city.
1: ਕੀ ਬਿਮਾਰੀ ਹੈ ਤੈਨੂੰ? ਨਹੀਂ, ਆਪਦੇ ਯਾਰਾਂ ਲਈ ਤੇਰੇ ਕੋਲ ਬਹੁਤ ਟਾਈਮ ਹੁੰਦਾ ਤੇ ਮੇਰੇ ਵਾਰੀ ਤੂੰ ਬਿਜ਼ੀ ਹੋ ਜਾਂਦਾ।

0: where cultures connect. CJMR 1320, the voice of the city.
1: Yo, bro, yo, bro, yo, yo, yo. You ready for this? Yeah, yeah, yeah, nigga, I'm ready. Yo, yo, you ready? You ready, fam? You ready? Yeah, yeah, yeah, yeah, yeah.
2: Go, go, go!
3: ਹੋ ਆਪਣੇ ਬਾਰੇ ਹੀ ਜਿਹੜੇ ਸੋਚਦੇ ਤੇ ਆਪਣਾ ਜੋ ਸੂਤ ਕਰਦੇ ਛੋਟੀ ਸੋਚ ਵਾਲੇ ਛੋਟੇ ਬੰਦੇ ਆ ਤੇ ਛੋਟੀ ਕਰਤੂਤ ਕਰਦੇ ਆ।

ਸੱਲ ਪਿੰਡ ਵਿੱਚ ਵਸੇ ਬਾਜਵਾ ਜੋ ਯਾਰੀਆਂ ਲਈ ਜਾਂਦਾ ਜਾਣਿਆ ਉਹ ਨਾ ਹੀ ਪੱਟਦਾ ਸਰਾਣਾ

0: ਸਿੰਘਾ ਬੋਲਦਾ ਵੀਰੇ, ਪੱਥਰਾਂ ਨਾਲ ਕੱਚ ਕਦੇ ਖੈਂਦੇ ਨਹੀਂ ਹੁੰਦੇ,
1: ਤੇ ਡੈਡ ਨਾ ਜਵਾਕ ਪੰਗੇ ਉਹ ਲੈਂਦੇ ਨਹੀਂ ਹੁੰਦੇ।
0: ਖੇਡੋ ਖੇਡੋ ਖੇਡੋ ਖੇਡੋ ਖੇਡੋ ਖੇਡੋ।

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ।

0: Real news, real impact, showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: CJMR 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ 9 ਵਜੇ ਤੱਕ ਰਹੇਗਾ ਤੇ ਪਹਿਲੀਆਂ ਖ਼ਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਰੀਮਾ ਗੁਗਲਾਨੀ ਜੀ ਹਾਜ਼ਰ ਨੇ। ਮੇਰੇ ਪਾਸ ਇਕ ਰਿਪੋਰਟ ਹੈ, ਇਕ ਆਰਟੀਕਲ ਹੈ, ਬਹੁਤ ਸਾਰੀਆਂ ਖ਼ਬਰਾਂ ਇਕੱਤਰ ਕੀਤੀਆਂ ਨੇ। ਸਾਥ ਦੇਣਗੇ ਮੈਡਮ ਮੰਜੂ ਸਿੱਕਾ ਜੀ, ਹਿੰਦੀ ਸਮਾਚਾਰ ਵੀ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ ਅਤੇ ਅੱਜ ਸ਼ੁੱਕਰਵਾਰ ਹੈ, ਤੁਹਾਡੇ ਲਈ ਹੈਲਥ ਟਿਪਸ ਲੈ ਕੇ ਹਾਜ਼ਰ ਹੋਣਗੇ ਮੀਤਾ ਓਜ਼ਾ ਜੀ ਕਾਵਿਆ ਹੋਮੁਕੇ ਤੋਂ। ਸਟੂਡੀਓ ਦਾ ਨੰਬਰ 9508131320। ਔਰ ਪ੍ਰੋਗਰਾਮ ਦਾ ਹਿੱਸਾ ਲੋਟਸ ਫਿਰਨ ਹੋਮ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡਲ 3-4 ਵੱਲ ਕਿਚਨਰ ਦੇ ਵਿਚ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 6475471888। ਤੇ ਲੋ ਇਕ ਸਪੈਸ਼ਲ ਡੀਲ ਤੁਹਾਨੂੰ ਦੇ ਲੱਗੇ ਆ। ਜੇਕਰ ਤੁਸੀਂ ਪੀਜ਼ਾ ਲਵਰ ਹੋ ਤਾਂ 2 ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਈਚ $24 ਤੇ 99 ਸੈਂਟ ਦੇ ਵਿਚ ਹੈ। ਜਾਂ ਤੁਸੀਂ 1 ਪਾਉਂਡ ਪੋਟੈਟੋ ਵੈਜ ਲੈ ਸਕਦੇ ਹੋ ਜਾਂ 2 ਡਿਪਿੰਗ ਸਾਸ ਲੈ ਸਕਦੇ ਹੋ। ਪਿਕਅਪ ਸਪੈਸ਼ਲ ਹੈ ਕੈਸ਼ 905-490-1222 2 ਫਿਲੋਸਫਰ ਸਟੇਲ ਬੈਂਪਟਨ ਹਾਸਪਿਟਲ ਦੇ ਨਜ਼ਦੀਕ। 2 ਲਾਰਜ ਪੀਜ਼ਾ ਫੂਡ ਟੋਪਿੰਗ ਈਚ 1 ਪਾਉਂਡ ਪੋਟੈਟੋ ਵੈਜ ਜਾਂ 2 ਡਿਪਿੰਗ ਸਾਸ ਤੁਹਾਨੂੰ ਦਿੱਤੀਆਂ ਜਾਣਗੀਆਂ। ਨੰਬਰ ਟੂ ਕਾਲ 905-490-1222 905-490-1222 ਇਹ ਡੀਲ ਸਪੈਸ਼ਲ ਅੱਜ ਤੁਹਾਨੂੰ ਦਿੱਤੀ ਜਾ ਰਹੀ ਹੈ। ਕਾਲ ਰਾਈਟ ਨਾਓ 905-490-1222। ਤੇ ਲੋ ਪੇਸ਼ ਨੇ ਖ਼ਬਰਾਂ ਲੈ ਕੇ ਰੀਮਾ ਗੁਗਲਾਨੀ ਜੀ ਫਰੋਮ ਪੰਜਾਬ ਕੁਝ ਇਸ ਪ੍ਰਕਾਰ।
3: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP। ਹਾਈ ਕੋਰਟ ਨੇ 13 ਅਕਤੂਬਰ ਤੱਕ ਦਾ ਦਿੱਤਾ ਸੀ ਸਮਾਂ। ਪੰਜਾਬ ਸਰਕਾਰ ਨੇ ਅਦਾਲਤ ਚ ਝੂਠ ਬੋਲਣ ਦੇ ਲਈ ਬਿਨਾਂ ਸ਼ਰਤ ਮੰਗੀ ਮਾਫ਼ੀ। ਭਗਵੰਤ ਮਾਨ ਤੇ ਸੁਖਬੀਰ ਬਾਦਲ ਦੇ ਖਿਲਾਫ਼ ਚੋਣ ਲੜਨਗੇ ਭਾਈ ਅੰਮ੍ਰਿਤਪਾਲ ਸਿੰਘ। ਦਿੱਲੀ ਪੁਲਿਸ ਨੇ ਜੰਤਰ ਮੰਤਰ ਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਕੀਤੀ ਰੱਦ। ਅਤੇ ਭਾਰਤ ਵੰਸ਼ੀ ਨਵੀਨਤਮ ਪਿੱਲੇ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਨੂੰ ਆਖਿਰਕਾਰ ਸਥਾਈ DGP ਮਿਲ ਗਿਆ। ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ DGP ਲਾ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਯਾਦਵ ਇਸ ਅਹੁਦੇ ਤੇ ਕਾਰਜਕਾਰੀ ਸੇਵਾਵਾਂ ਨਿਭਾ ਰਹੇ ਸਨ। ਇਸ ਦੇ ਨਾਲ ਪੰਜਾਬ ਪੁਲਿਸ, ਜੋ ਕਿ ਪਿਛਲੇ 4 ਸਾਲਾਂ ਤੋਂ ਇਕ ਕਾਰਜਕਾਰੀ DGP ਦੀ ਦੇਖਰੇਖ ਹੇਠ ਹੈ, ਉਸ ਨੂੰ ਇਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ। ਗੌਰਵ ਯਾਦਵ ਜੁਲਾਈ 2022 ਤੋਂ ਕਾਰਜਕਾਰੀ DGP ਵਜੋਂ ਸੇਵਾਵਾਂ ਨਿਭਾ ਰਹੇ ਸਨ। ਹਾਲਾਂਕਿ ਉਨ੍ਹਾਂ ਦੀ ਨਿਯੁਕਤੀ ਦੇ ਲਈ ਰਸਮੀ ਆਰਡਰ ਹਾਲੇ ਵੀ ਜਾਰੀ ਨਹੀਂ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ ਸਥਾਈ DGP ਦੀ ਨਿਯੁਕਤੀ ਦੇ ਲਈ 14 IPS ਅਧਿਕਾਰੀਆਂ ਦੇ ਨਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਸੌਂਪੇ ਸਨ। ਇਨ੍ਹਾਂ ਨਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਕਮਿਸ਼ਨ ਨੇ 3 ਅਧਿਕਾਰੀਆਂ ਦਾ ਇਕ ਪੈਨਲ ਰਾਜ ਸਰਕਾਰ ਨੂੰ ਭੇਜਿਆ। ਇਸ ਵਿਚ ਗੌਰਵ ਯਾਦਵ, ਸ਼ਰਦ ਸੱਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਸਨ। ਤਿੰਨੋ ਅਧਿਕਾਰੀ 1992 ਬੈਚ ਦੇ IPS ਅਧਿਕਾਰੀ ਨੇ। ਮੁੱਖ ਮੰਤਰੀ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਗੌਰਵ ਯਾਦਵ ਦੇ ਨਾਮ ਨੂੰ ਅੰਤਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਈ ਕੋਰਟ ਨੇ 13 ਅਕਤੂਬਰ ਤੱਕ ਇਸ ਤੇ ਰਿਪੋਰਟ ਵੀ ਮੰਗੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਚ ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ ਚ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਮੁੱਖ ਸਕੱਤਰ ਵੱਲੋਂ ਹਾਈ ਕੋਰਟ ਚ ਝੂਠੀ ਜਾਣਕਾਰੀ ਦੇਣ ਲਈ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮੁੱਖ ਸਕੱਤਰ ਨੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਦੇ DA ਮਾਮਲੇ ਚ ਦਾਇਰ ਅਪੀਲ ਵਿਚੋਂ ਖਾਮੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਜੋ ਬਾਅਦ ਵਿਚ ਗਲਤ ਪਾਈ ਗਈ। DA ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮੁੜ ਪੰਜਾਬ ਦੇ ਮੁੱਖ ਸਕੱਤਰ KP ਸਿਨਹਾ ਹਾਈ ਕੋਰਟ ਚ ਸ਼ਾਮਲ ਹੋਏ। ਸੁਣਵਾਈ ਦੌਰਾਨ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਨੇ ਕਿਹਾ ਕਿ DA ਮਾਮਲੇ ਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਹਜੇ ਤੱਕ ਸੁਪਰੀਮ ਕੋਰਟ ਚ ਸੂਚੀਬੱਧ ਨਹੀਂ ਹੈ, ਜਦਕਿ DA ਮਾਮਲੇ ਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ਉਸੇ ਦਿਨ ਦਾਇਰ ਕੀਤੀ ਗਈ ਸੀ ਤੇ ਅੱਜ ਸੁਣਵਾਈ ਲਈ ਨਿਰਧਾਰਿਤ ਹੈ। ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ। ਨਵਾਂ ਸ਼ਹਿਰ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਬਲਾਕ ਸੰਗਠਨ ਪ੍ਰਧਾਨ ਨਿਸ਼ਾਨਵੀਰ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਚ ਕੀਤਾ। ਇਸ ਮੌਕੇ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਹੋਈ ਹੈ। ਦਰਜਨਾ ਪੰਚਾਇਤਾਂ ਸਮੇਤ ਨਿਸ਼ਾਨਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-316-1515। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਚੋਣ ਮੈਦਾਨ ਚ ਉਤਾਰੇ ਜਾਣ ਦੀ ਸੰਭਾਵਨਾ। ਅੰਮ੍ਰਿਤਪਾਲ ਦੋ ਵਿਧਾਨ ਸਭਾ ਸੀਟਾਂ ਤੋਂ ਚੋਣਾਂ ਲੜਨਗੇ। ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੋਹਾਲੀ ਚ ਇਕ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿਚ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੋਂ ਇਲਾਵਾ ਸੀਨੀਅਰ ਆਗੂ ਵੀ ਸ਼ਾਮਲ ਸਨ। ਅਹਿਮ ਸੂਤਰਾਂ ਦੇ ਮੁਤਾਬਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹਲਕਾ ਲੰਬੀ ਜਾਂ ਫਿਰ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਨੇ। ਪਾਰਟੀ ਵੱਲੋਂ ਪਿਛਲੇ ਦਿਨਾਂ ਚ ਹਲਕਾ ਲੰਬੀ ਚ ਸਰਵੇਖਣ ਵੀ ਕਰਾਇਆ ਗਿਆ। ਇਹ ਤੈਅ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਹਲਕੇ ਯਾਨੀ ਲੰਬੀ ਜਾਂ ਗਿੱਦੜਬਾਹਾ ਤੋਂ ਚੋਣ ਲੜਨਗੇ, ਉਸੇ ਹੀ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਮੀਦਵਾਰ ਬਣਨਗੇ। ਇਸੇ ਤਰ੍ਹਾਂ ਜਿਸ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਮੈਦਾਨ ਚ ਉਤਰਦੇ ਨੇ, ਉਸੇ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਚ ਉਤਰਨਗੇ। ਪਾਰਟੀ ਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਰਾਮਪੁਰ ਫੂਲ ਤੋਂ ਚੋਣ ਮੈਦਾਨ ਚ ਲਿਆਉਣ ਦਾ ਫੈਸਲਾ ਕੀਤਾ ਸੀ, ਕਿਉਂਕਿ ਪਿਛਲੀ ਲੋਕ ਸਭਾ ਚੋਣ ਚ ਫਰੀਦਕੋਟ ਸੰਸਦੀ ਹਲਕੇ ਚ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ ਵੋਟ ਅਸੈਂਬਲੀ ਹਲਕਾ ਰਾਮਪੁਰ ਫੂਲ ਤੋਂ ਪਈ ਸੀ। ਕੱਲ ਦੀ ਮੀਟਿੰਗ ਚ ਫੈਸਲਾ ਹੋਇਆ ਕਿ ਰਾਮਪੁਰਾ ਫੂਲ ਦੀ ਜਗ੍ਹਾ ਅੰਮ੍ਰਿਤਪਾਲ ਸਿੰਘ ਉਸ ਸੀਟ ਤੋਂ ਉਮੀਦਵਾਰ ਬਣਨਗੇ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਚੋਣ ਲੜਨਗੇ। ਰਾਮਪੁਰਾ ਹਲਕੇ ਤੋਂ ਪਾਰਟੀ ਨੇ ਗਿਲ ਰੌਂਤਾ ਨੂੰ ਉਮੀਦਵਾਰ ਬਣਾਇਆ। ਦਿੱਲੀ ਪੁਲਿਸ ਨੇ ਕਾਂਗਰਸ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਤੇ ਧਰਨਾ ਦੇਣ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਦਿੱਤਾ ਜਾਣਾ ਸੀ। ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਬਹੁਤ ਦੇਰ ਨਾਲ ਦਿੱਤੀ ਅਤੇ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿਚ ਰੋਕੋ ਹੁਕਮ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪਰ ਪ੍ਰਸਾਦ ਨੇ ਦਸਿਆ ਕਿ ਸੀਜੀਪੀ ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਹਾਲਾਂਕਿ ਨਿਯਮਾਂ ਦੇ ਮੁਤਾਬਕ ਜੰਤਰ ਮੰਤਰ ਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਮੁਤਾਬਕ ਇਸ ਪਾਰਟੀ ਨੇ ਪਹਿਲਾਂ ਵੀ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਇਸ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਤੇ ਅਮਨ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਨਾਰਵੇ ਦੀ ਨੋਬਲ ਸਮਿਤੀ ਨੇ 2026 ਦਾ ਸ਼ਾਂਤੀ ਪੁਰਸਕਾਰ ਭਾਰਤਵੰਸ਼ੀ ਨਵੀਨਤਮ ਨਵੀਂ ਪਿੱਲੇ ਨੂੰ ਦੇਣ ਦਾ ਐਲਾਨ ਕੀਤਾ ਹੈ। ਦੱਖਣੀ ਅਫਰੀਕਾ ਚ ਜਨਮੀ ਪਿੱਲੇ ਨੇ ਰੰਗ ਭੇਦ ਦੇ ਖਿਲਾਫ਼ ਲੜਨ ਵਾਲੇ ਨੈਨਸਲ ਮੰਡੇਲਾ ਸਮੇਤ ਕਈ ਲੋਕਾਂ ਦੇ ਵਕੀਲ ਦੇ ਤੌਰ ਤੇ ਮਦਦ ਕੀਤੀ ਸੀ। ਉਨ੍ਹਾਂ ਯੁੱਧ ਅਪਰਾਧ ਤੇ ਨਰਸੰਹਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਜਿਸ ਦੇ ਲਈ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਤੁਸੀਂ ਸੁਣੀਆਂ ਨੇ ਖ਼ਬਰਾਂ। ਖ਼ਬਰਾਂ ਦੇ ਸਿਲਸਿਲੇ ਨੂੰ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਰੈਕਸ ਡੈਲ 3-4 ਵਰਕ ਕਿਚਨ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-5478-1688 ਤੇ ਕਾਲ ਕੀਤੀ ਜਾ ਸਕਦੀ ਹੈ। ਟੁਡੇ ਇਜ਼ ਫਰਾਈਡੇ। ਫਰਾਈਡੇ ਦਾ ਦਿਨ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇੰਜੋਏ ਕਰ ਰਹੇ ਹੋ। ਜੇ ਪੀਜ਼ਾ ਲਵਰ ਹੋ ਤਾਂ 2 ਲਾਰਜ ਪੀਜ਼ਾਜ਼, ਬੜੀ ਜ਼ਬਰਦਸਤ ਡੀਲ ਹੈ, ਬਾਕਮਾਲ ਡੀਲ। 2 ਲਾਰਜ ਪੀਜ਼ਾਜ਼ ਵਿਦ ਵੈਜ ਨਾਨ ਵੈਜ ਫੂਡ ਟੋਪਿੰਗ ਤੁਹਾਡੇ ਈਚ ਪੀਜ਼ੇ ਤੇ $24 ਤੇ 99 ਸੈਂਟ। ਜਾਂ ਤੁਸੀਂ 2 ਡਿਪਿੰਗ ਸੌਸ ਲੈ ਸਕਦੇ ਹੋ ਜਾਂ 1 ਪਾਉਂਡ ਪੋਟੈਟੋ ਵਿਜ ਇਨਕਲੂਡ ਲੈ ਸਕਦੇ ਹੋ $24 ਤੇ 99 ਸੈਂਟ ਦੇ ਵਿਚ। ਪੀਜ਼ਾ ਮਸ਼ੀਨ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਵਾਲੀ ਬ੍ਰਾਂਚ ਹੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਨੰਬਰ ਟੂ ਕਾਲ 905-490-1222 905-490-1222 ਤੇ ਕਾਲ ਕੀਤਾ ਜਾ ਸਕਦਾ ਹੈ। ਲੁਧਿਆਣਾ ਟ੍ਰੇਡਿੰਗ ਇਨ ਕੋਲੰਬੀਆ ਸਿਸਟਮ ਸਪਾਂਸਰ ਕੀਤਾ ਜਾ ਰਿਹਾ। ਰੇੜਾਸਨ ਤੇ ਮਿਗਲੋਗਲਨ ਦਾ ਏਰੀਆ, ਜੇਕਰ ਤੁਸੀਂ ਵਤਨ ਪੈਸੇ ਭੇਜਣੇ ਨੇ, ਵਤਨ ਤੋਂ ਪੈਸੇ ਮੰਗਾਉਣੇ ਨੇ, ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲੈਣਾ ਚਾਹੁੰਦੇ ਹੋ, 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਚ ਪੈਸੇ ਦੇਖਣਾ ਚਾਹੁੰਦੇ ਹੋ, ਤਾਂ ਲੁਧਿਆਣਾ ਟ੍ਰੇਡਿੰਗ ਇੰਕ 9059-0954-00905-909-5400 ਪ੍ਰੋਗਰਾਮ ਦਾ ਹਿੱਸਾ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕਾਂਗੜਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਨੰਬਰ ਟੂ ਕਾਲ 416-679-9999। ਅਗਰ ਤੁਸੀਂ ਆਈ ਪੀ ਟੀ ਵੀ ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਲੈ ਕੇ ਆਪਣੀ ਢੇਰ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਤਾਂ ਸਾਡੀ ਟੀਮ ਨਾਲ ਸੰਪਰਕ ਕਰੋ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਤੁਹਾਡੀ ਤਸੱਲੀ ਵਾਸਤੇ ਟਰਾਇਲ ਬਿਲਕੁਲ ਫ੍ਰੀ ਹੈ, ਬਾਕਸ ਸਾਡੇ ਕੋਲ ਲੈ ਕੇ ਆਉਣ ਦੀ ਲੋੜ ਨਹੀਂ ਹੈ, ਘਰੇ ਬੈਠੇ ਹੀ 2 ਤੋਂ 5 ਮਿੰਟ ਦੇ ਵਿਚ ਤੁਸੀਂ ਬਾਕਸ ਸਾਡੇ ਨਾਲ ਸਵਿਚ ਕਰ ਸਕਦੇ ਹੋ। ਨੰਬਰ ਟੂ ਕਾਲ 6475845859 6745545 58 58। ਖ਼ਬਰਾਂ ਦਾ ਅਗਲਾ ਵਿਸ਼ੇਸ਼ ਬਿਲ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਿਹਾ। ਸੰਬੰਧ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ।
0: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 ਲੋਟਸ ਫਿਊਨਰਲ ਹੋਮ।
1: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458 58 ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲੇਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸਿਪਖਾ ਕੰਗ 416-679-9191।
1: ਸਵੀਟ ਮਹਿਲ।
2: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ

0: तो आया तुहाडा मनपसंद समान मिलेगा हुण वधिया रेट्स ते क्योंकि तुहाडे अपने शहर विच आ गया अनाज मार्ट। रोज दी ग्रोसरी होवे चावल दालां आटा देसी घ्यो मसाले टी स्नैक्स जां फिर इंडियन किचन दा कोई भी जरूरी समान सब कुछ मिलेगा अंडर वन रूफ। फ्रेशनेस वैरायटी क्वालिटी ते वधिया प्राइसेस लई अज ही विजिट करो अनाज मार्ट एयरपोर्ट रोड एंड मेफील्ड रोड दे कॉर्नर ते एट 6141 मेफील्ड रोड यूनिट 42 ए ब्रैम्पटन। कॉल 9059288557 अनाज मार्ट।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor Transport and moving services.
2: For service with a smile, give us a call.
1: Call Mr. Harminder 416-524-6704.
2: 416-524-6704.
1: Visit 140 Advance Boulevard, Unit Number 10, Brampton.
3: Long distance moving specialist,
1: HK Movers.
4: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746648 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
5: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਜੇ ਮਿੱਟੀ ਚ ਦੱਬਿਆ ਬੀਜ ਪੁੰਗਰਨ ਤੋਂ ਡਰ ਜਾਂਦਾ ਤਾਂ ਉੱਥੇ ਹੀ ਗਲ ਸੜ ਜਾਂਦਾ। ਜੇ ਪਰਿੰਦਾ ਸਹਿਮਿਆ ਟਾਹਣੇ ਤੇ ਬੈਠਾ ਹੀ ਰਹਿੰਦਾ ਤਾਂ ਕਦੇ ਉਡਾਨ ਨਾ ਭਰਦਾ। ਜੇ ਮਿੱਟੀ ਚ ਦੱਬਿਆ ਬੀਜ ਪੁੰਗਰਨ ਤੋਂ ਡਰ ਜਾਂਦਾ ਉੱਥੇ ਹੀ ਗਲ ਸੜ ਜਾਂਦਾ। ਜੇ ਪਰਿੰਦਾ ਸਹਿਮਿਆ ਟਾਣੇ ਤੇ ਹੀ ਬੈਠਾ ਰਹਿੰਦਾ ਤਾਂ ਕਦੇ ਉਡਾਨ ਨਾ ਭਰਦਾ। ਜੇ ਬੱਚਾ ਡਿੱਗ ਕੇ ਉੱਠਣ ਦੀ ਕੋਸ਼ਿਸ਼ ਨਾ ਕਰਦਾ ਤਾਂ ਪਹਿਲੀ ਪੁਲਾਂਗ ਨਾ ਪੁੱਟਦਾ। ਜੇ ਖੋਜਕਾਰ ਸਮੁੰਦਰ ਦੀਆਂ ਲਹਿਰਾਂ ਤੋਂ ਭੈ ਭੀਤ ਰਹਿੰਦਾ ਤਾਂ ਕਿਸ਼ਤੀ ਖਰੂਦੀ ਪਾਣੀ ਚੋਂ ਨਾ ਤਾਰਦਾ। ਇਤਿਹਾਸ ਗਵਾਹ ਹੈ, ਇਤਿਹਾਸ ਗਵਾਹ ਹੈ ਯਾਰੋ, ਕਿ ਜੇ ਹੌਂਸਲਾ ਨਾ ਹੁੰਦਾ ਤਾਂ ਹਨੇਰੇ ਚੋਂ ਚਾਨਣ ਨਾ ਲੱਭਦਾ, ਚਾਨਣ ਲੱਭਦਾ। ਡਾਕਟਰ ਰਾਜੀਵ ਆਹਲੂਵਾਲੀਏ ਸਾਹਿਬ ਦੀਆਂ ਸਤਰਾਂ ਦੇ ਨਾਲ ਲਓ ਫਿਰ ਅੱਜ ਦੀ ਮਹਿਫਲ ਨੂੰ ਅਗਾਂਹ ਤੋਰਦਿਆਂ ਸ਼ਾਮ ਦੀ ਮਹਿਫਲ ਦੇ ਵਿੱਚ ਸੈਕਿੰਡ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਇਸ ਹਿੱਸੇ ਨੂੰ ਸਪਾਂਸਰ ਕਰਨਗੇ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਸ਼ਾਮਲ ਰੰਗਲਾ ਪੰਜਾਬ ਦੇ ਘਟਾਰੀਆ ਟੂਰਸ ਐਂਡ ਟਰੈਵਲ। ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਖੁੱਲਦੇ ਨੇ। ਨੋਟ ਕਰੋ ਕਿ ਜਦੋਂ ਵੀ ਤੁਸੀਂ ਕੋਈ ਹਵਾਈ ਸਫ਼ਰ ਦਾ ਪ੍ਰਬੰਧ ਕਰਾਉਣਾ ਹੋਵੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ। ਮੈਂ ਆਪ ਡੇਲੀ ਕਹਿੰਦਾ ਕਿ ਤੁਸੀਂ ਕੋਈ ਵੀ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਜਿਹੜਾ ਖੁਦ ਵੀ ਚੈੱਕ ਕਰੋ ਤੇ ਉਹਦੇ ਤੇ ਵੈਲਿਡਿਟੀ ਹੈ, ਤੁਸੀਂ ਜਿਸ ਦੇਸ਼ ਜਾਣਾ ਉਹਦੇ ਵਿਚ ਕਮ ਸੇ ਕਮ 6 ਮਹੀਨੇ ਦਾ ਜਿਹੜਾ ਹੈ ਉਹ ਵੈਲਿਡ ਹੋਣਾ ਚਾਹੀਦਾ, ਤੁਹਾਡਾ ਵੀਜ਼ਾ ਵੀ ਤੇ ਪਾਸਪੋਰਟ ਵੀ। ਜੇ ਨਹੀਂ ਹੈ ਤਾਂ ਟਿਕਟ ਨਾ ਬੁੱਕ ਕਰਾਓ, ਪਹਿਲਾਂ ਇਹ ਕੰਮ ਕਰ ਲੋ। 288C Dairy Road @Airport Road, 4550 ਈਬਨਿਸ ਰੋਡ ਤੇ ਉਸੇ ਲਈ ਅਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ, ਟਰੈਵਲ ਇਨਸੋ ਜਾਂ ਪਾਸਪੋਰਟ ਰੀਨਿਊ ਕਰਾਉਣ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ। 1-way ਟਿਕਟ ਜਿਹੜੀ ਤੁਹਾਨੂੰ ਮਿਲਣੀ ਹੈ ਉਹਦੇ ਵਿਚ ਟੋਰਾਂਟੋ ਟੂ ਦਿੱਲੀ 1275 ਹੈ ਤੇ ਰਿਟਰਨ ਜਿਹੜੀ ਹੈ ਉਹ 1599 ਦੀ ਹੈ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1395-1 ਤੇ ਰਿਟਰਨ 2480 ਦੀ ਹੈ। ਪਾਕਿਸਤਾਨ ਟੋਰਾਂਟੋ ਟੂ ਕਰਾਚੀ 1-way ਮਿਲੇਗੀ 1245 ਦੀ ਤੇ ਰਿਟਰਨ 2220 ਦੀ। ਟੋਰਾਂਟੋ ਟੂ ਇਸਲਾਮਾਬਾਦ 1-way 1290 ਹੈ, ਰਿਟਰਨ 2095 ਦੀ ਹੈ। ਪੈਕੇਜ ਵੈਕੇਸ਼ਨ ਦਾ ਜਿਹੜਾ ਜਿਹਦੇ ਵਿਚ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਸਾਰਾ ਕੁਝ ਇਨਕਲੂਡ ਹੁੰਦਾ ਉਹ ਡੋਮਿਨਿਕਨ ਰਿਪਬਲਿਕ ਤੁਹਾਨੂੰ 1200 ਦਾ ਮਿਲਣਾ ਤੇ ਮੈਕਸੀਕੋ 1175 ਦਾ। ਬੁਕਿੰਗ ਵਾਸਤੇ 288C Dairy Road @Airport Road, 4550 ਈਬਨਿਸ ਰੋਡ ਤੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 9956712-9056781200 ਆਲ ਓਵਰ ਕੈਨੇਡਾ ਦੇ ਵਿਚ ਤੁਸੀਂ ਕਿਤੋਂ ਵੀ ਕਾਲ ਕਰ ਸਕਦੇ ਹੋ। ਦਿਸ ਪ੍ਰੋਗਰਾਮ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ। ਦੀਵਾਲੀ ਆ ਰਹੀ ਹੈ, ਸਰਦਾਰ ਹਰਪਾਲ ਸਿੰਘ ਸੰਧੂ ਹੁਣਾਂ ਵੱਲੋਂ ਸੂਚਨਾ ਹੈ ਕਿ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ। ਕੁਝ ਦਿਨ ਪਹਿਲਾਂ ਮਠਿਆਈਆਂ ਬਣਨੀਆਂ ਸ਼ੁਰੂ ਹੋਣਗੀਆਂ। ਅਜੇ ਤਾਂ ਸਿਰਫ਼ ਸ਼ਿਪਿੰਗ ਆ ਰਹੀ ਹੈ, ਲਗਾਤਾਰ ਜਿਹੜੇ ਸ਼ਾਨਦਾਰ ਬਾਕਸ ਹੋਣੇ ਨੇ ਤੇ ਤਿਆਰੀਆਂ ਜ਼ਬਰਦਸਤ ਵਿੱਢ ਦਿੱਤੀਆਂ ਗਈਆਂ ਨੇ। ਵੱਖ ਵੱਖ ਤਰ੍ਹਾਂ ਦੀ ਭਾਜੀ, ਸਮੋਸਾ, ਨਮਕੀਨ ਅਤੇ ਬਨਸੋਨੀਆਂ ਤੁਸੀਂ ਜੇਕਰ ਮਠਿਆਈਆਂ ਲੈਣੀਆਂ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਹੈੱਡ ਆਫਿਸ 416-213-1165। ਪ੍ਰੋਗਰਾਮ ਤੁਸੀਂ ਸਪਾਂਸਰ ਕਰਨਾ ਚਾਹੋ ਮੇਰਾ ਨੰਬਰ ਹੈ 4167167794। ਸ਼ਾਮਾਂ ਪਈਆਂ ਨੇ, ਤੁਸੀਂ ਪੀਜ਼ਾ ਲਵਰ ਹੋ ਤਾਂ ਬੜੀ ਇਕ ਡੀਲ ਬਾ ਕਮਾਲ ਕਰ ਦਿੱਤੀ ਹੈ। 2 large ਪੀਜ਼ਾ ਵਿਦ ਫੂਡ ਟੋਪਿੰਗ ਈਚ, ਕਿਸੇ ਵੇਲੇ ਡਿਪਿੰਗ ਸੌਸ ਅਸੀਂ ਨਹੀਂ ਲੈਂਦੇ, ਲਿਆਈ ਦੀਆਂ ਨੇ। ਉਹਦੇ ਨਾਲ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਆਪਸ਼ਨ ਹੈ $24.99 ਦੇ ਵਿਚ 2 large ਪੀਜ਼ਾ ਵਿਦ 2 dipping ਸੌਸ ਲੈਣਾ ਚਾਹੋ ਤੇ 2 dipping ਸੌਸ ਲੈ ਸਕਦੇ ਹੋ, ਤੇ ਜੇਕਰ ਤੁਸੀਂ ਡਿਪਿੰਗ ਸੌਸ ਨਹੀਂ ਲੈਣੀਆਂ ਤਾਂ 1 pound ਪੋਟੈਟੋ ਵੈਜ ਲੈ ਸਕਦੇ ਹੋ। ਕੀਮਤ ਉਹੀ ਰਹਿਣੀ ਹੈ $24.99। 2 philosophers ਟੇਲ ਬਰੈਂਪਟਨ ਹਾਸਪਿਟਲ ਦੇ ਬਿਲਕੁਲ ਨਜ਼ਦੀਕ, ਰਾਈਟ ਨਾਓ ਕਾਲ ਕਰ ਸਕਦੇ ਹੋ। ਸ਼ਾਮਾਂ ਪਈਆਂ ਨੇ, ਸ਼ੁੱਕਰਵਾਰ ਹੈ, 905-490-1222 905-490-1222। ਪੋਟੈਟੋ ਵੈਜ ਓਵਨ ਬੇਕ ਹੋਣਗੇ, ਫਰਾਈ ਨਹੀਂ ਕੀਤੇ ਜਾਣਗੇ, ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹਾਂ। 905-490-1222। ਇਸ ਤੋਂ ਇਲਾਵਾ ਤੁਸੀਂ ਆਪਣੇ ਮਨ ਪਾਉਂਦੇ ਪੀਜ਼ਾ ਕਿਸੇ ਵੀ ਤਰ੍ਹਾਂ ਦੇ ਆਰਡਰ ਕਰ ਸਕਦੇ ਹੋ। ਹੁਣ ਪੇਸ਼ ਕਰਾਂਗਾ ਚੰਦ ਚੋਣਵੀਆਂ ਖ਼ਬਰਾਂ। ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ। ਔਰ ਉਸ ਤੋਂ ਪਹਿਲਾਂ ਖੂਬਸੂਰਤ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਫਿਰ ਆਵਾਂਗੇ ਵਾਪਸ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: Network Toronto.

0: ਟੋਰਾਂਟੋ ਲੋਕ ਖਬਰਾਂ ਦਾ ਅਗਲਾ ਹਿੱਸਾ ਪੇਸ਼ ਕਰਾਂ, ਪਰੰਤੂ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਦਾ ਪ੍ਰੋਗਰਾਮ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ। 2 ਲਾਰਜ ਪੀਜ਼ਾਜ਼ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ ਈਚ। ਤੁਸੀਂ 1 ਪਾਉਂਡ ਪੋਟੈਟੋ ਵੈਜ ਲੈ ਸਕਦੇ ਹੋ ਜਾਂ 2 ਡਿਪਿੰਗ ਸਾਸ ਲੈ ਸਕਦੇ ਹੋ। ਜੇ ਡਿਪਿੰਗ ਸਾਸ ਪਸੰਦ ਨੇ ਤਾਂ ਡਿਪਿੰਗ ਸਾਸ ਲੈ ਲਿਓ, ਨਹੀਂ ਤਾਂ ਪੋਟੈਟੋ ਵੈਜ 1 ਪਾਉਂਡ ਓਵਨ ਬੇਕ ਦਿੱਤੇ ਜਾਣਗੇ। $24 ਤੇ 99 ਸੈਂਟ ਦੇ ਵਿਚ ਇਹ ਪੈਕੇਜ ਡੀਲ ਹੈ। 905-490-1222-905-490-1292 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ ਦੇ ਬਿਲਕੁਲ ਲਾਗੇ ਪੀਜ਼ਾ ਮਸ਼ੀਨ। ਦੋਸਤੋ, ਤੁਸੀਂ ਜੇਕਰ ਜਾਣਦੇ ਹੋ ਹਨੀਵਿਲ ਦਾ ਟਾਵਰ ਫੈਨ ਕਿਸੇ ਵੀ ਸਟੋਰ ਤੇ ਵੇਖ ਲਿਓ। ਮੈਂ ਗਿਆ ਸੀ ਅੱਜ ਕੁਝ ਸਮਾਨ ਲੈਣ ਵਾਸਤੇ ਤੇ ਲੱਗਾ ਹੋਇਆ ਸੀ ਉੱਥੇ $100 ਦਾ ਪਲੱਸ ਟੈਕਸ। ਉਹੀ ਹਨੀਵਿਲ ਟਾਵਰ ਫੈਨ ਜਿਹੜਾ $30 ਦਾ ਤੁਸੀਂ ਸੀਕਲ ਇਕੋਡੇਸ਼ਨ ਤੋਂ ਲੈ ਕੇ ਆ ਸਕਦੇ ਹੋ। $50 ਦਾ ਕੋਰੀਆ ਦਾ ਕੰਬਲ 2 ਖਰੀਦੋ ਤੇ 1 ਬਿਲਕੁਲ ਫ੍ਰੀ। 16 ਪੀਸ ਡਿਨਰ ਸੈੱਟ $70 ਦਾ $35 ਦਾ ਮਿਲੇਗਾ। ਰੇਡੀਓ 100 ਦੇ 5 ਮਿਲਣਗੇ ਗੁਰਬਾਣੀ ਰੇਡੀਓ। ਕੰਫਰਟ ਸੈੱਟ $20 ਦਾ, ਪਰਫਿਊਮ 3 $20 ਦੇ ਤੇ ਗਿਫਟ ਸੈੱਟ $40 ਦਾ। ਪੈਨਾਸੋਨਿਕ ਦਾ ਮਾਈਕ੍ਰੋਵੇਵ ਇਹ ਵੀ ਅੱਜ ਮੈਂ ਵੇਖ ਕੇ ਆਇਆ, ਬੜਾ ਹਾਈ ਐਂਡ ਕੀਮਤ ਸੀ ਪਰੰਤੂ ਇੱਥੇ $79 ਦਾ ਹੈ। ਇਸ ਦੀ ਆਇਰਨ $20 ਦੀ ਅਤੇ ਬਿੜੇ ਸੈੱਟ $15 ਦਾ। ਬ੍ਰੈਂਡਡ ਜੈਕਟ $15 ਦੀਆਂ, ਕਿਡਜ਼ ਟੋਏ ਸਾਰੇ 50% ਆਫ। ਟ੍ਰਾਈਸਾਈਕਲ ਕਿਡਜ਼ ਇਹ ਵੀ ਚੈੱਕ ਕਰੋ ਤੁਸੀਂ, ਮਾਰਕੀਟ ਦੇ ਵਿੱਚ 100-150 ਦਾ ਹੈ, $40 ਦਾ ਲੈ ਸਕਦੇ ਹੋ। 7 ਪੀਸ ਗਲਾਸ ਵਿਦ ਵਿਸਕੀ ਬੋਟਲ ਗਿਫਟ ਸੈੱਟ ਹੈ $20 ਦਾ, ਇਹ ਮਾਰਕੀਟ ਦੇ ਵਿੱਚ $40-50 ਤੋਂ ਘੱਟ ਨਹੀਂ ਹੈ। $150 ਦੀ ਤਾਂ ਟੋਟਲ ਸ਼ਾਪਿੰਗ ਹੋ ਜਾਂਦੀ ਹੈ ਤਾਂ ਇਹ ਗਿਫਟ ਸੈੱਟ ਫ੍ਰੀ ਮਿਲ ਜਾਵੇਗਾ। ਚਾਵਲਾ ਸਪੈਸ਼ਲ 31 ਮੈਲਣੀ ਅਤੇ ਸਟੀਲ ਦੇ ਉੱਤੇ ਵਾਕਿਆ ਸੀ ਕਲੇਕੁਡੇਸ਼ਨ, ਨੰਬਰ 905-405-5555 ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਇਸ ਹਿੱਸੇ ਨੂੰ ਸਪਾਂਸਰ ਕਰਨਗੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ ਬ੍ਰਿਜਦਾਦ ਦੇ ਕੰਮਾਂ ਲਈ ਸੰਧੂ ਡੈਂਟੈਸਟਰੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ, 4550 ਈਬਨਜ਼ ਰੋਡ, 510 ਸ਼ਾਰਲਸ ਬੁਲੇਵਾਰਡ ਤੇ ਵਾਕਿਆ ਨੇ। ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ। 905-795-5667 ਐਚ ਕੇ ਮੂਵਰਸ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਆਦਿ ਲਈ ਤੁਸੀਂ ਕਾਲ ਕਰਨਾ ਹੈ। ਐਚ ਕੇ ਮੂਵਰਸ, ਅਗਰ ਸਮਾਨ ਬੰਨ ਲਿਆ, ਅੱਗੋਂ ਚਾਬੀਆਂ ਨਹੀਂ ਮਿਲੀਆਂ, ਸਟੋਰੇਜ ਦੀ ਸਰਵਿਸ ਚਾਹੀਦੀ ਹੈ, ਅੰਡਰ ਸੀਸੀਟੀਵੀ ਕੈਮਰਾਜ਼, 140 ਐਡਵਾਂਸ ਬੁਲੇਵਾਰ ਨੰਬਰ 10, ਨੰਬਰ 416-524-6704, 416-524-6704 ਤੇ ਕਾਲ ਕੀਤਾ ਜਾ ਸਕਦਾ ਹੈ। ਫਰਿਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਸ, ਇਨ੍ਹਾਂ ਅਪਲਾਇੰਸਿਸ ਦੇ ਨਾਲ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਬ੍ਰਾਂਡਡ ਲੈਣਾ, ਵਾਜਬ ਰੇਟ ਤੇ ਲੈਣਾ, ਨਾਲ ਹਾਈ ਐਂਡ ਦਾ ਕੁਝ ਹਟ ਕੇ ਫਰਨੀਚਰ ਵੇਖਣਾ ਚਾਹੁੰਦੇ ਹੋ, ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ, ਸੋਫਾ ਸੈੱਟ, ਕੁਝ ਵੱਖਰਾ ਜਿਹਾ ਹੋਵੇ ਤਾਂ ਟੋਪ ਚੋਇਸ ਤੇ ਗੇੜਾ ਲਾ ਲਿਓ, ਹੋ ਸਕਦਾ ਤੁਹਾਨੂੰ ਪਸੰਦ ਆ ਜਾਵੇ, ਆਵੇਗਾ ਹੀ 100%। ਔਰ 16 ਇੰਟਰਮੋਲ ਡਰਾਈਵ ਬਰੈਂਪਟਨ ਦੇ ਵਿਚ ਹੈ, ਦੂਸਰੀ ਲੋਕੇਸ਼ਨ 546 ਹਾਈਵੇ 6 ਨਾਰਥ ਕੋਲ ਦੇ ਵਿਚ ਹੈ। ਫਾਈਨੈਂਸਿੰਗ ਔਨ ਦੀ ਸਪੋਟ, ਡਿਲੀਵਰੀ ਔਨ ਟਾਈਮ, ਟਾਪ ਚੋਇਸ, 905-799-0045। ਵੀਕਐਂਡ ਤੇ ਤਾਜ਼ੀਆਂ ਸਬਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ, ਸੀਜ਼ਨ ਆਲਮੋਸਟ ਓਵਰ ਹੋਣ ਵਾਲਾ, ਤੁਹਾਡੇ ਆਪਣੇ ਕੈਨੇਡਾ ਦੇ ਵਿਚ ਖੇਤਾਂ ਚ ਉਗਾਈਆਂ ਜਾਂਦੀਆਂ ਸਬਜ਼ੀਆਂ, ਜਿਹਦੇ ਵਿਚ ਵੰਨ ਸਵੰਨੀਆਂ ਸਬਜ਼ੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਾਗ ਦੀ ਗੁਸ਼ਲ, ਤੁਸੀਂ 100-200 ਪੈਕੇਜ ਇਕੱਠਾ ਲੈਣਾ, ਕੇਵਲ ਸ਼ੌਕ ਹੁੰਦਾ ਵੀ ਚਲੋ ਗੁਰਦੁਆਰਾ ਸਾਹਿਬ ਦੇ ਵਿਚ ਲੰਗਰ ਲਾਉਣੇ, ਉਹ ਤੁਹਾਨੂੰ ਬਣਿਆ ਬਣਿਆ ਜਿਹੜਾ ਉਥੋਂ ਗੁਛੀਆਂ ਮਿਲ ਜਾਣਗੀਆਂ। ਔਰ ਮੂਲੀਆਂ ਤਾਜ਼ੀਆਂ ਲੈ ਕੇ ਆ ਸਕਦੇ ਹੋ, ਬਤਾਊ ਲੈ ਕੇ ਆਉਣੇ ਨੇ, ਕਾਲੇ ਸ਼ਾਹ, ਬਲੈਕ ਬਿਊਟੀ, ਅਤੇ ਸ਼ਿਮਲਾ ਮਿਰਚਾਂ ਤੋਂ ਇਲਾਵਾ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਾਇਆ ਬਣਾਇਆ, ਗੰਦਲਾਂ ਵਾਲਾ, ਮੱਕੀ ਦੀ ਰੋਟੀ ਦੇ ਨਾਲ ਲੈਣਾ, ਉਹ ਵੀ ਮਿਲ ਜਾਵੇਗਾ, ਜੇ ਘਰੇ ਲਿਆ ਕੇ ਬਣਾਉਣਾ ਤਾਂ ਉਹ ਵੀ ਤੁਹਾਡੀ ਆਪਸ਼ਨ। 12050 ਏਅਰਪੋਰਟ ਰੋਡ ਐਟ ਮੇਫੀਲਡ, ਨੰਬਰ ਟੂ ਕਾਲ 905-840-9000। ਤੇ ਲਓ ਪੇਸ਼ ਕਰਾਂ ਚੋਣਵੀਆਂ ਖ਼ਬਰਾਂ ਇਕ ਵਾਰੀ ਫਿਰ ਤੋਂ ਦੱਸਦਾ। ਅੱਜ ਦਾ ਪ੍ਰੋਗਰਾਮ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਬੜੀ ਜਬਰਦਸਤ ਡੀਲ ਮੈਨੂੰ ਬੜੀ ਵਧੀਆ ਲੱਗੀ ਹੈ। ਬੱਚੇ ਕਿਸੇ ਵੇਲੇ ਪੋਟੈਟੋ ਵੈਜ ਬੜਾ ਲਾਈਕ ਕਰਦੇ ਨੇ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸਾਸ ਹੈ, ਡਿਪਿੰਗ ਸਾਸ ਸਕਿਪ ਕਰ ਦੋ, ਤੇ 1 ਪਾਉਂਡ ਪੋਟੈਟੋ ਵੈਜ ਲੈ ਲਓ, ਓਵਨ ਬੇਕਡ, ਫਰਾਈ ਨਹੀਂ ਕੀਤੀ ਜਾਣਗੇ, ਓਵਨ ਬੇਕ, 1 ਪਾਉਂਡ ਪੋਟੈਟੋ ਵੈਜ, ਔਰ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਲਾਗੇ ਹੈ, ਨੰਬਰ 905-490-1222-905-490-1222। ਮੈਂ ਆਪ ਜੀ ਦਾ ਦੋਸਤ ਹੋਸਦਰਬਾਗ ਸਿੰਘ ਚਾਵਲਾ, ਤੇ ਲੋ ਪੇਸ਼ ਕਰਾਂਗਾ ਚੰਦ ਚੋਣਵੀਆਂ ਖਬਰਾਂ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਲਓ ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਇਨ੍ਹਾਂ ਖਬਰਾਂ ਦੇ ਵਿੱਚ ਮੈਂ ਦੱਸ ਦਵਾਂ ਕਿ ਸਵੇਰੇ ਕੱਲ ਨੂੰ ਤੁਸੀਂ ਜਿਹੜਾ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੀ ਪੇਸ਼ਕਸ਼ ਸੁਣੋਗੇ ਏਸ਼ੀਅਨ ਵਿਜ਼ਨ 1 ਵਜੇ ਤੋਂ ਲੈ ਕੇ 4 ਵਜੇ ਤੱਕ, ਪਰੰਤੂ ਉਸ ਤੋਂ ਪਹਿਲਾਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਕੱਲ ਇਸੇ ਚੈਨਲ ਤੇ ਤੁਹਾਡੇ ਲਈ ਰੇਡੀਓ ਸੁਰਖਾਬ ਲੈ ਕੇ ਹਾਜ਼ਰ ਹੋਣਗੇ ਵੀਰ ਪਰਮਜੀਤ ਸਿੰਘ ਜੀ ਵੀਰ ਦੀ ਅਤੇ ਸਾਡੇ ਵੀਰ ਗੁਰਵਿੰਦਰ ਆਲੂਵਾਲੀਆ ਜੀ। ਇਸੇ ਤਰ੍ਹਾਂ ਸੰਡੇ ਨੂੰ ਵੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਉਨ੍ਹਾਂ ਦਾ ਰਾਜਨੀਤਿਕ ਅਤੇ ਗੱਲਾਂ ਬਾਤਾਂ ਨਾਲ ਭਰਪੂਰ ਪ੍ਰੋਗਰਾਮ ਹੁੰਦਾ। ਬਹੁਤ ਵਧੀਆ ਇਨਫਰਮੇਸ਼ਨ ਪ੍ਰੋਵਾਈਡ ਕਰਦੇ ਨੇ, ਹਲਕਾ ਫੁਲਕਾ ਗੀਤ ਸੰਗੀਤ ਵੀ ਪੇਸ਼ ਕਰਦੇ ਨੇ ਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਸੈਟਰਡੇ ਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਸੰਡੇ ਏਸ਼ੀਅਨ ਵਿਜ਼ਨ ਵੀ ਪ੍ਰੋਗਰਾਮ ਤੁਸੀਂ ਸੁਣੋਗੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਸਤੇ ਸਾਡਾ ਨੰਬਰ ਹੈ 4163031515। ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ।
2: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਜ ਦੀ ਇਸ ਮਹਿਫਲ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਚ ਅਰਬਪਤੀ ਐਲਨ ਮਸਕ ਨੂੰ ਨੈਸ਼ਨਲ ਮੈਡਲ ਆਫ ਸਾਇੰਸ ਨਾਲ ਸਨਮਾਨ ਕੀਤਾ। ਮਸਕ ਨੂੰ ਦਸਿਆ ਆਧੁਨਿਕ ਦੌਰ ਦਾ ਥਾਮਸ ਐਡੀਸਨ। ਟਰੰਪ ਨੇ ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਦੀ ਰੱਜ ਕੇ ਤਾਰੀਫ਼ ਕੀਤੀ ਏ। ਇਹ ਸਨਮਾਨ ਪ੍ਰਦਾਨ ਕੀਤੇ ਜਾਣ ਤੋਂ ਕੁਝ ਦੇਰ ਪਹਿਲਾਂ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਨੇ ਮਾਈਕਰੋਸਾਫਟ ਦੇ ਗ੍ਰੀਨ ਕਾਰਡ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਕਾਰਵਾਈ ਕੀਤੀ ਸੀ, ਕਿਉਂਕਿ ਟਰੰਪ ਨੇ ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਨੂੰ ਵੀ ਸਨਮਾਨਿਤ ਕੀਤਾ ਹੈ। ਕਾਬਲੇ ਗੌਰ ਕਿ ਥਾਮਸ ਐਡੀਸਨ ਇਕ ਜਾਣੀ ਪਹਿਚਾਨੀ ਵਰਲਡ ਵਾਈਡ ਸ਼ਖਸੀਅਤ ਹੈ। ਖੋਜਕਾਰ ਸਨ, ਇਕ ਮਹਾਨ ਕਾਰਡਕਾਰ ਸਨ, ਜਿਨ੍ਹਾਂ ਨੇ ਬਿਜਲੀ ਦੇ ਬਲਬ ਸਮੇਤ ਕਈ ਚੀਜ਼ਾਂ ਦੀ ਖੋਜ ਕੀਤੀ ਸੀ। ਟਰੰਪ ਨੇ ਮੈਡਲ ਪ੍ਰਦਾਨ ਕਰਨ ਤੋਂ ਪਹਿਲਾਂ ਟੈਸਲਾ ਦੇ ਸਪੇਸ ਐਕਸ ਦੇ ਪ੍ਰਮੁੱਖ ਮਸਕ ਨੂੰ ਉਦਯੋਗ ਜਗਤ ਦਾ ਦਿੱਗਜ ਪ੍ਰਤਿਭਾਵਾਨ ਅਤੇ ਇੰਜੀਨੀਅਰ ਅਤੇ ਦੁਨੀਆਂ ਦੇ ਮਹਾਨ ਟੈਕਨਾਲੋਜੀ ਉਦਮੀਆਂ ਵਿਚੋਂ ਰੱਜ ਕੇ ਤਾਰੀਫ਼ ਕਰਦਿਆਂ ਉਸ ਦੀ ਸਿਫਤਾਂ ਕਰਦਿਆਂ ਉਨ੍ਹਾਂ ਨੂੰ ਮਹਾਨ ਵਿਅਕਤੀ ਦਸਿਆ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਵਰਗਾ ਦੁਨੀਆਂ ਤੇ ਕੋਈ ਹੋਰ ਹੈ ਹੀ ਨਹੀਂ। ਉਧਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ ਜਲਦੀ ਰਾਹਤ ਮਿਲੇਗੀ। ਹਾਲਾਂਕਿ ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੇ ਪੂਰੇ ਵੇਰਵੇ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਲਈ ਕਿਸੇ ਖਾਸ ਸਮਝੌਤੇ ਦੀ ਪੁਸ਼ਟੀ ਨਹੀਂ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦਸਿਆ ਹੈ ਕਿ ਰੂਸ ਤੁਰੰਤ ਅਮਰੀਕਾ ਨੂੰ 3 ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ। ਉਨ੍ਹਾਂ ਨੇ ਇਹ ਐਲਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਕੀਤੀ ਏ। ਟਰੰਪ ਨੇ ਇਸ ਅਚਾਨਕ ਐਲਾਨ ਨੂੰ ਅਮਰੀਕਾ ਵਿਚ ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਕੌਮਾਂਤਰੀ ਈਂਧਨ ਬਾਜ਼ਾਰ ਵਿਚ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਦੇ ਸੰਦਰਭ ਵਿਚ ਅਹਿਮ ਮੰਨਿਆ ਜਾ ਰਿਹਾ। ਟਰੰਪ ਨੇ ਐਲਾਨ ਕੀਤਾ ਕਿ ਰੂਸ ਅਤੇ ਅਮਰੀਕਾ ਵਿਚਾਲੇ ਊਰਜਾ ਵਪਾਰ ਬਾਰੇ ਨਵੀਂ ਚਰਚਾ ਵੀ ਛਿੜ ਸਕਦੀ ਏ। ਰੂਸ ਵੱਲੋਂ ਇਸ ਐਲਾਨ ਦੀ ਵੱਖਰੇ ਤੌਰ ਤੇ ਕੋਈ ਵੀ ਪੁਸ਼ਟੀ ਰਿਪੋਰਟ ਦੇ ਵੇਰਵੇ ਨਹੀਂ ਆਏ ਹਨ। ਉਧਰ ਮੱਧ ਅਮਰੀਕੀ ਦੇਸ਼ ਪਨਾਮਾ ਦੇ ਵਿਚ 7.6 ਸ਼ਿਦਤ ਵਾਲਾ ਭੂਚਾਲ ਆਇਆ। ਬਿਜਲੀ ਸਪਲਾਈ ਠੱਪ, ਕੌਮਾਂਤਰੀ ਹਵਾਈ ਅੱਡਾ ਬੰਦ। ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਮੈਕਸੀਕੋ ਸਮੇਤ ਕਈ ਦੇਸ਼ਾਂ ਦੇ ਤੱਟੀ ਇਲਾਕਿਆਂ ਵਿਚ ਸੁਨਾਮੀ ਆਉਣ ਦੀ ਵੀ ਚੇਤਾਵਨੀ ਹੈ। ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 8.0 ਦਰਜ ਕੀਤੀ ਹੈ ਅਤੇ ਦਸਿਆ ਹੈ ਕਿ ਇਹ ਦੇਸ਼ ਦੇ ਦੱਖਣੀ ਤੱਟ ਨੇੜੇ ਆਇਆ ਹੈ। ਕਈ ਰਿਪੋਰਟਾਂ ਵਿਚ ਇਸ ਦੀ ਸ਼ਿਦਤ 7.5 ਤੋਂ 8 ਦੱਸੀ ਜਾ ਰਹੀ ਹੈ। ਭੂਚਾਲ ਦੀ ਤੀਬਰਤਾ ਨੂੰ ਦੇਖਦਿਆਂ ਸੁਨਾਮੀ ਦੇ ਖਤਰੇ ਬਾਰੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਕੌਮੀ ਨਾਗਰਿਕ ਸੁਰੱਖਿਆ ਸੇਵਾ ਦੇ ਅਧਿਕਾਰੀ ਉਮਰ ਸਮਿਥ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਧਰ ਦਿੱਲੀ ਵਿਚ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤੀ ਉੱਤਰ ਰੇਲਵੇ ਵੱਲੋਂ 250 ਤੋਂ ਵੱਧ ਰੇਲ ਗੱਡੀਆਂ ਰੱਦ। ਰੇਲਵੇ ਵਿਭਾਗ ਵੱਲੋਂ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਸਥਿਤੀ ਜਾਂਚਣ ਦੀ ਅਪੀਲ। ਭਾਰਤੀ ਸੁਪਰੀਮ ਕੋਰਟ ਦਾ ਸਖ਼ਤ ਹੁਕਮ, ਮੈਟਰੋ ਅਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ। ਭਾਰਤੀ ਸਿੱਖ ਦੀ ਅਦਾਲਤ ਨੇ ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਵੀ ਸਖ਼ਤ ਨੋਟਿਸ ਲਿਆ ਹੈ। ਇਨ੍ਹਾਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿਚ ਮੇਲ ਐਕਸਪ੍ਰੈਸ ਅਤੇ ਲੋਕਲ ਟ੍ਰੇਨਾਂ ਵੀ ਸ਼ਾਮਲ ਹਨ। ਉੱਤਰੀ ਰੇਲਵੇ ਨੇ ਸ਼ੁਰੂਆਤ ਵਿਚ 38 ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਦਿਨ ਵੇਲੇ ਰੇਲਵੇ ਨੇ ਦਿੱਲੀ ਅਤੇ ਨੇੜਲੇ ਸ਼ਹਿਰਾਂ ਜਿਵੇਂ ਕਿ ਗਾਜ਼ੀਆਬਾਦ, ਪਾਣੀਪਤ, ਸੋਨੀਪਤ ਵਿਚਕਾਰ ਲੰਘਣ ਚੱਲਣ ਵਾਲੀਆਂ ਲੋਕਲ ਟ੍ਰੇਨਾਂ ਦੀ ਸੂਚੀ ਵੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਹੈ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਜ਼ਰੂਰੀ ਸੂਚਨਾ ਹੈ ਕਿ ਤੁਸੀਂ ਐਵਰੀ ਡੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿੱਥੇ ਪ੍ਰੋਗਰਾਮ ਸੁਣਦੇ ਹੋ ਸਵੇਰੇ 10:03 ਤੋਂ 5 ਮਿੰਟ ਦੇ ਦਰਮਿਆਨ ਪਹਿਲੀਆਂ ਖ਼ਬਰਾਂ ਪੰਜਾਬ ਤੋਂ ਪੇਸ਼ ਕੀਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਸ਼ਾਮ ਨੂੰ 6:03 ਤੋਂ 5 ਮਿੰਟ ਦੇ ਦਰਮਿਆਨ ਪਹਿਲੀਆਂ ਖ਼ਬਰਾਂ ਤੁਸੀਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਸੁਣ ਚੁੱਕੇ ਹੋ, ਜੋ ਕਿ ਐਵਰੀ ਡੇ ਨਵਾਂ ਸਕੈਜੂਲ ਅਸੀਂ ਸੈੱਟ ਕੀਤਾ। ਤੁਸੀਂ ਪ੍ਰੋਗਰਾਮ ਦੇ ਨਾਲ ਜਦੋਂ ਜੁੜਦੇ ਹੋ ਤਾਂ ਟਾਈਮ ਨਾਲ ਜੁੜ ਕੇ ਜੇਕਰ ਖ਼ਬਰਾਂ ਸੁਣਨੀਆਂ ਚਾਹੋ ਤਾਂ ਸੁਣ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ ਨੇ 4167177794। ਬਾਕੀ ਖ਼ਬਰਾਂ, ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਕਿੰਗ ਖਾਲਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੂਤੀ ਲੜਾਕਿਆਂ ਦੇ ਮਿਜ਼ਾਈਲ ਹਮਲੇ ਵਿਚ ਜਹਾਜ਼ ਦੇ ਕਪਤਾਨ ਸਮੇਤ 3 ਸਾਊਦੀ ਨਾਗਰਿਕ ਮਾਰੇ ਗਏ ਹਨ ਤੇ 7 ਲੋਕ ਜ਼ਖਮੀ ਹੋਏ ਨੇ। ਜ਼ਖਮੀ ਹੋਏ ਲੋਕਾਂ ਚ ਵੱਖ ਵੱਖ ਦੇਸ਼ਾਂ ਦੇ ਲੋਕ ਦਸੇ ਜਾ ਰਹੇ ਨੇ। ਇਸ ਹਮਲੇ ਵਿਚ ਸਾਊਦੀ ਅਰਬ ਦਾ ਇਕ ਯਾਤਰੀ ਜਹਾਜ਼ ਤਬਾਹ ਹੋਣ ਦੀ ਖ਼ਬਰ ਹੈ, ਜਦੋਂ ਕਿ ਇਕ ਹੋਰ ਜਹਾਜ਼ ਨੁਕਸਾਨਿਆ ਗਿਆ ਤੇ ਨਾਲ ਹੀ ਹਵਾਈ ਅੱਡੇ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਆ ਰਹੀਆਂ ਨੇ। ਇਹ ਜਾਣਕਾਰੀ ਸਾਊਦੀ ਅਰਬ ਦੇ ਸਿਵਲ ਹਵਾਬਾਜ਼ੀ ਅਥਾਰਟੀ ਨੇ ਦਿੱਤੀ ਹੈ, ਪਰ ਘਟਨਾ ਲਈ ਕਿਸੇ ਨੂੰ ਵੀ ਉਨ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ। ਜਦੋਂ ਕਿ ਹੂਤੀ ਨੇ ਕੱਲ ਹੀ ਦੱਸ ਦਿੱਤਾ ਸੀ ਕਿ ਉਸ ਨੇ ਬਲੈਸਟਿਕ ਮਿਜ਼ਾਈਲ ਨਾਲ ਰਿਆਦ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉਸ ਨੂੰ ਭਾਰੀ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਲੰਘੇ ਬੁੱਧਵਾਰ ਰਿਆਦ ਅਤੇ ਆਬਾ ਹਵਾਈ ਅੱਡਿਆਂ ਤੇ 20 ਹੂਤੀ ਲੜਾਕਿਆਂ ਦੇ ਹਵਾਈ ਹਮਲਿਆਂ ਵਿਚ 3 ਲੋਕ ਮਾਰੇ ਗਏ ਸਨ ਅਤੇ 36 ਜ਼ਖਮੀ ਹੋਏ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਊਦੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹੂਤੀ ਬਾਗੀਆਂ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਰਿਆਦ ਨਾਲ ਇਸਲਾਮਾਬਾਦ ਦੀ ਅਟੁੱਟ ਏਕਤਾ ਨੂੰ ਦੁਹਰਾਇਆ। ਨਾਲ ਹੀ ਸਾਊਦੀ ਅਰਬ ਦੇ ਆਪਣੇ ਖੇਤਰ ਅਤੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਅਧਿਕਾਰ ਦਾ ਸਮਰਥਨ ਕੀਤਾ। ਉਨ੍ਹਾਂ ਦੀ ਇਹ ਟਿੱਪਣੀ ਇਰਾਨ ਸਮਰਥਿਤ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ ਦੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ 1 ਦਿਨ ਬਾਅਦ ਆਈ ਹੈ। ਉਧਰ ਅਮਰੀਕਾ ਚੋਂ 2 ਲੱਖ ਭਾਰਤੀਆਂ ਦੀਆਂ ਕੱਟਤੀਆਂ ਵੋਟਾਂ, ਇਹ ਇਕ ਖ਼ਬਰ ਹੈ, ਰਿਊਮਰ ਹੈ, ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਰਿਊਮਰ ਹੈ ਜਾਂ ਫਿਰ ਸਚਾਈ ਹੈ, ਆਓ ਜਾਣਦੇ ਹਾਂ। ਟਰੰਪ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦਰਮਿਆਨ ਅਖਬਾਰ ਲਿਖਦਾ ਹੈ ਕਿ ਇਸ ਕਦਮ ਨੂੰ ਰਾਜਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹੈ। ਇਸ ਘਟਨਾਕ੍ਰਮ ਨੇ ਇਸ ਗੱਲ ਤੇ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟ੍ਰੇਸ਼ਨ ਵਿਚ ਕੀਤੇ ਗਏ ਇਨ੍ਹਾਂ ਬਦਲਾਅ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਤੇ ਡਾਢਾ ਅਸਰ ਪਵੇਗਾ, ਜੋ ਕਈ ਅਮਰੀਕੀ ਰਾਜਾਂ ਵਿਚ ਇਕ ਅਹਿਮ ਵੋਟ ਬੈਂਕ ਬਣਾ ਚੁੱਕਾ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ਤੇ ਫਿਲਹਾਲ ਅਖਬਾਰ ਇਹ ਵੀ ਲਿਖਦਾ ਹੈ ਕਿ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਵੋਟਰਾਂ ਨੂੰ ਖਾਸ ਤੌਰ ਤੇ ਉਨ੍ਹਾਂ ਦੀ ਭਾਰਤੀ ਅਮਰੀਕੀ ਪਛਾਣ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਸੂਚੀ ਵਿਚੋਂ ਹਟਾਇਆ ਗਿਆ। ਅਮਰੀਕਾ ਵਿਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਤੇ ਰਾਜ ਦੇ ਸੰਤਾਨਕ ਚੋਣ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ। ਅਧਿਕਾਰੀਆਂ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਅਤੇ ਨਿਜ਼ਮਤ ਕਾਰਨ ਹੁੰਦੇ ਹਨ। ਮੀਡੀਆ ਰਿਪੋਰਟ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰ ਵਾਲੇ 26 ਰਾਜਾਂ ਵਿਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟੇ ਗਏ ਹਨ, ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕਰੇਟ ਪਾਰਟੀ ਦੇ ਹਮਾਇਤੀ ਹਨ। 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਵਿਚੋਂ 65% ਨੇ ਡੈਮੋਕਰੇਟਿਕ ਪਾਰਟੀ ਦੇ ਹੱਕ ਵਿਚ ਵੋਟ ਪਾਈ ਤੇ ਅਖਬਾਰ ਲਿਖਦਾ ਹੈ ਕਿ ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹੈ, ਪਰ ਵੱਖ ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਭੇ ਕੀਤਾ ਜਾ ਰਿਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 3020 ਰੰਗਲਾ ਪੰਜਾਬ ਰਾਹੀਂ ਤੁਸੀਂ ਸੁਣ ਰਹੇ ਹੋ। ਉਧਰ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੀ ਲਾਈਵ ਸਟ੍ਰੀਮਿੰਗ ਕਰੇਗਾ ਅਮਰੀਕਾ, ਪੈਟਾਗਨ ਨੇ ਦਿੱਤੀ ਜਾਣਕਾਰੀ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦਸਿਆ ਹੈ ਕਿ ਜਨਤਾ ਅਮਰੀਕੀ ਫੌਜ ਦੇ ਇਕ ਸਾਬਕਾ ਮੇਜਰ ਨੂੰ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੇਖ ਸਕੇਗੀ। ਫਾਇਰਿੰਗ ਸਕੁਐਡ ਰਾਹੀਂ ਸਜ਼ਾ ਮਤਲਬ ਗੋਲੀਆਂ ਮਾਰ ਕੇ ਦਿੱਤੀ ਸਜ਼ਾ ਦੇਣਾ ਹੈ। ਨਿਦਾਲ ਹਸਨ ਜੋ ਦੋਸ਼ੀ ਹੈ ਨੇ 2009 ਵਿਚ ਫੋਰਟ ਹੁੱਡ ਵਿਖੇ 13 ਨਿਹੱਤੇ ਅਮਰੀਕੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੰਨਿਆ ਜਾ ਰਿਹੈ ਕਿ ਅਮਰੀਕਾ ਵਿਚ ਲਗਭਗ 1 ਸਦੀ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਮੌਤ ਦੀ ਸਜ਼ਾ ਇਸ ਤਰ੍ਹਾਂ ਦਿੱਤੀ ਜਾਵੇਗੀ। ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਮਾਮਲਿਆਂ ਨਾਲ ਜੁੜੇ ਵਕੀਲ ਜੌਨ ਮਿਲਜ਼ ਨੇ ਕਿਹਾ ਹੈ ਕਿ ਇਸ ਦੀ ਲਾਈਵ ਸਟ੍ਰੀਮਿੰਗ ਕਰਨ ਦਾ ਫੈਸਲਾ ਆਧੁਨਿਕ ਯੁੱਗ ਵਿਚ ਕਦੇ ਨਹੀਂ ਦੇਖਿਆ ਗਿਆ ਅਤੇ ਇਸ ਬਾਰੇ ਕਾਨੂੰਨੀ ਤੌਰ ਤੇ ਵੀ ਅਨਿਸ਼ਚਿਤਤਾ ਹੈ। ਹਿਕਸੇਤ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੋਕ ਇਸ ਨੂੰ ਦੇਖ ਸਕਣ ਅਤੇ ਇਹ ਜਨਤਕ ਹੋਵੇ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਗੰਭੀਰ ਨਤੀਜੇ ਹੁੰਦੇ ਹਨ। ਉਧਰ ਨਹੀਂ ਰੁਕ ਰਿਹਾ ਫਰਾਂਸ ਚੋਂ ਸਿੱਖਿਆ ਲਈ ਫੰਡਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਦਿਆਰਥੀਆਂ ਦਾ ਅੰਦੋਲਨ, ਸੈਂਕੜੇ ਸਕੂਲ ਬੰਦ। ਫਰਾਂਸ ਦੀ ਰਾਜਧਾਨੀ ਪੈਰਿਸ ਸਮੇਤ ਦੇਸ਼ ਭਰ ਵਿਚ ਕਈ ਥਾਵਾਂ ਤੇ ਵੀ ਪ੍ਰਦਰਸ਼ਨ ਹੋਣ ਦੀਆਂ ਖ਼ਬਰਾਂ ਨੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਡਾਢੀਆਂ ਝੜਪਾਂ ਹੋਈਆਂ। ਪੁਲਿਸ ਵੱਲੋਂ ਲਾਠੀਚਾਰਜ ਕਰਨ ਤੇ ਅਥਰੂ ਗੈਸ ਵਰਤੋਂ ਦੀ ਅਥਰੂ ਦੇ ਗੋਲੇ ਚਲਾਉਣ ਦੀਆਂ ਖ਼ਬਰਾਂ ਵੀ ਹਨ। ਵਿਦਿਆਰਥੀਆਂ ਦਾ ਇਹ ਐਲਾਨ ਕਿ ਤੀਜੇ ਹਫ਼ਤੇ ਵਿਚ ਵੀ ਦਾਖਲ ਹੋ ਗਿਆ ਅੰਦੋਲਨ। ਗ੍ਰਹਿ ਮੰਤਰਾਲੇ ਅਨੁਸਾਰ ਸਤੰਬਰ ਚੋਂ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਿੱਖਿਆ ਮੰਤਰਾਲੇ ਦਸਿਆ ਹੈ ਕਿ ਲੰਘੇ ਵੀਰਵਾਰ ਨੂੰ 375 ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਬੰਦ ਰਹੇ। ਕਾਬਲੇ ਗੌਰ ਹੈ ਕਿ ਫਰਾਂਸ ਚੋਂ ਵਿਦਿਆਰਥੀ ਸਕੂਲਾਂ ਦੀ ਮਾੜੀ ਹਾਲਤ, ਸਟਾਫ਼ ਦੀ ਘਾਟ ਤੇ ਬਿਹਤਰ ਸਹੂਲਤਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਅਗਲਾ ਆਰਟੀਕਲ ਸਾਂਝਾ ਕਰਾਂਗਾ ਤੁਹਾਡੇ ਨਾਲ, ਖ਼ਬਰਾਂ ਨੂੰ ਇੱਥੇ ਇਕ ਬ੍ਰੇਕ ਹੈ। ਸਰਕਾਰ ਡਰ ਗਈ, ਕਿਹੜੀ ਸਰਕਾਰ ਡਰ ਗਈ? ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਪੀਜ਼ਾ ਮਸ਼ੀਨ ਵੱਲੋਂ। ਬਾਕ ਮੀਲ ਡੀਲ ਆ ਜੀ, ਬਾਕ ਬਾ ਬਾ ਬਾ ਬਾ ਕਮਾਲ ਡੀਲ ਆ ਜੀ। ਬਾ ਕਮਾਲ ਡੀਲ ਦੇ ਵਿਚ 2 ਲਾਰਜ ਪੀਜ਼ਾ, ਤੁਸੀਂ ਵੈਜ ਪਵਾ ਲਓ ਟੋਪਿੰਗ ਚਾਹੇ ਨਾਨ ਵੈਜ ਪਵਾ ਲਓ। 2 ਲਾਰਜ ਪੀਜ਼ਾ ਵਿਦ 4 ਟੋਪਿੰਗ ਈਚ, ਇਕ ਤੇ 4 ਦੂਜੇ ਤੇ 4। 2 ਡਿਪਿੰਗ ਸਾਸ ਹੈ, ਤੁਸੀਂ ਡਿਪਿੰਗ ਸਾਸ ਸਕਿਪ ਕਰ ਦੋ ਤੇ 1 ਪਾਉਂਡ ਓਵਨ ਬੇਕ ਜਿਹੜਾ ਹੈ ਪੋਟੈਟੋ ਵਿਚ ਲੈ ਸਕਦੇ ਹੋ, ਬੱਚੇ ਲਾਈਕ ਕਰਦੇ ਨੇ। 2 ਲਾਰਜ ਪੀਜ਼ਾ ਵਿਦ 4 ਟੋਪਿੰਗ ਈਚ, 1 ਪਾਉਂਡ ਪੋਟੈਟੋ ਵਿਚ ਜਾਂ 2 ਡਿਪਿੰਗ ਸਾਸ ਮਿਲਣਗੀਆਂ $24 ਤੇ 99 ਸੈਂਟ ਦੇ ਵਿਚ। 2 ਫਿਲੋਸਫਰ ਜਟੇਲ ਬ੍ਰੈਂਪਟਨ ਹਾਸਪਿਟਲ ਦੇ ਬਿਲਕੁਲ ਨਜ਼ਦੀਕ ਪੀਜ਼ਾ ਮਸ਼ੀਨ ਤੇ ਇਹਨੂੰ ਕਹਿੰਦੇ ਆ ਬਾ ਕਮਾਲ ਡੀਲ। ਨੰਬਰ 9054901222, 9054901222।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475481888, 6475478188।
3: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030, 6045935030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
5: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।

0: रानी राजधानी।
1: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
0: ये है राजधानी राजधानी राजधानी।
1: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: ਇਹ ਟਾਟਾ ਆਟੋ ਇਲੈਕਟ੍ਰਿਕ ਆ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਆ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
3: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। Authorized by the Sukhman Sangha campaign।
4: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
5: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
4: ਸੱਚੀ?
5: ਓ ਮੁੱਚੀ,
4: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
5: ਇਹਨਾਂ ਕੋਲ ਸਾਲਾਂ ਦਾ ਤਜਰਬਾ।
4: ਹੁਣ ਐਡਰੈਸ ਵੀ ਲਿਖਾ।
5: ਮੈਂ ਲਿਖ ਲਾ, 1 Good Mark Place, ਇਟੋਬੀਕੋਕ, Unit 5।
4: ਕਾਲ 647-706-9257।
6: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਥਿਆੜਾ ਸੁਪਰ ਮਾਰਕੀਟ, ਇੱਥੋਂ ਤੁਸੀਂ ਇੰਡੀਅਨ, ਕੈਨੇਡੀਅਨ, ਪਾਕਿਸਤਾਨੀ ਹਰ ਪ੍ਰਕਾਰ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਖਰੀਦ ਸਕਦੇ ਹੋ। ਇੱਥੇ ਮਿਲਦੀਆਂ ਨੇ ਐਕਸਟਰਾ ਕਲੀਨ ਚੁਗੀਆਂ ਹੋਈਆਂ ਦਾਲਾਂ, ਦੁੱਧ, ਘਿਓ, ਬਟਰ, ਤਾਰਾ ਸਬਜ਼ੀਆਂ, ਫਲ ਫਰੂਟ ਦੇ ਨਾਲ ਕਿਚਨ ਚ ਵਰਤੋਂ ਆਉਣ ਵਾਲੇ ਬਰਤਨ ਵੀ ਤੁਸੀਂ ਖਰੀਦ ਸਕਦੇ ਹੋ। ਪਤਾ ਹੈ 3899 ਟਰਲੋਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ ਇਨ ਮਿਸੀਸਾਗਾ। ਔਰ ਕਾਲ ਅਵਤਾਰ ਸਿੰਘ ਬਿੱਲਾ ਥਿਆੜਾ, 905-824-8960-905-824-9960। ਥਿਆੜਾ ਸੁਪਰ ਮਾਰਕੀਟ।
8: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ, ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
9: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ, ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
10: Authorized by the Harkirat Singh and Khushpal Singh Pawar campaigns।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
6: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
2: ओ यार काव्या, होमो केयर होम्योपैथी फॉर बेटर हेल्थ।
3: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
4: 6477602779 और विजिट 10 कॉटरेल बुलेवार्ड यूनिट 104 ब्रैम्पटन।
5: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वालों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
6: The 2026 Brampton municipal election is on Monday, October 26th. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
7: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੀ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464
8: ਲਾਲੀ ਸਵੀਟ ਐਂਡ ਰੈਸਟੋਰੈਂਟ।
9: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ, ਔਰ ਕਾਲ 905-796-2555 905-795-2555। If you need your home fixed, call home fix.
10: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
11: Bed, dining table, sofa, kar le lena ya dena tohfa.
12: High end design and quality, yani High Point Furniture. Custom made, Canadian made, imported furniture le aaj hi visit karo High Point Furniture.
11: 7550 Kimball Street, Mississauga. Call 647-382-5500.
13: Roz de khane to ho gaya bore.
14: Try karna chahte ho kuch hor?
15: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
16: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ। ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ
17: ਵਾਈਡ ਰੇਂਜ ਆਫ ਸਰਵਿਸਿਜ਼ ਵਿਜ਼ਡਮ ਟੂਥ ਰੂਟ ਕੈਨਾਲ ਡੈਂਚਰ
18: ਫਾਰ ਡੈਂਟਲ ਐਕਸਟ੍ਰੈਕਸ਼ਨ ਕਲੀਨਿੰਗ ਗਮ ਟ੍ਰੀਟਮੈਂਟ ਐਂਡ ਇੰਪਲਾਂਟ
16: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇ ਡਰਾਈਵ ਈਸਟ ਬ੍ਰੈਂਪਟਨ ਬੋਵੇਡ ਜਿੰਗੂਸੀ
19: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਡ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ
20: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-8557 ਅਨਾਜ ਮਾਰਟ
9: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲਸ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859
21: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
22: You're listening to CNN Toronto Chawla News Network Toronto

ਅਸੀਂ ਉਨ੍ਹਾਂ ਸਾਡੇ ਰੱਬ ਵਰਗੇ ਦਰਸ਼ਕਾਂ ਸਰੋਤਿਆਂ ਦੀ ਕਚਹਿਰੀ ਦੇ ਵਿਚ ਰੱਖਦੇ ਹਾਂ ਜਿਹੜੇ ਅਖਬਾਰਾਂ ਬਹੁਤ ਘੱਟ ਪੜ੍ਹ ਸਕਦੇ ਨੇ, ਇੰਟਰਨੈਟ ਤੇ ਬਹੁਤ ਘੱਟ ਅਖਬਾਰਾਂ ਪੜ੍ਹ ਸਕਦੇ ਨੇ, ਉਨ੍ਹਾਂ ਦੀ ਇਨਫਾਰਮੇਸ਼ਨ ਦੇ ਵਿਚ ਵਾਧਾ ਕਰਦਾ ਹੋਇਆ ਸਰਕਾਰ ਡਰ ਗਈ। ਇਕ ਇਕ ਸ਼ਬਦ ਅਖਬਾਰ ਦਾ। ਸੁਣਨ ਤੋਂ ਬਾਅਦ ਤੁਹਾਡਾ ਕੋਈ ਨਜ਼ਰੀਆ ਹੋਵੇ, ਪ੍ਰਤੀਕਰਮ ਹੋਵੇ, ਯੂ ਕੈਨ ਕਾਲ ਮੀ 9058131320 9058131320। ਅਖਬਾਰ ਲਿਖਦਾ ਹੈ ਕਿ ਪੁਲਿਸ ਵਾਲਿਆਂ ਨੇ, ਭਾਰਤ ਪੁਲਿਸ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਮੁੱਖ ਚੋਣ ਕਮਿਸ਼ਨ ਖਾਸ ਤੌਰ ਤੇ ਦਿੱਲੀ ਪੁਲਿਸ ਨੇ ਗਿਆਨੇਸ਼ਵਰ ਕੁਮਾਰ ਦੇ ਵਿਰੁੱਧ 10 ਅਕਤੂਬਰ ਕੱਲ ਨੂੰ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨਵੀਂ ਦਿੱਲੀ ਰੇਂਜ ਦੀ ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸ਼ਾਦ ਮੁਤਾਬਕ ਪ੍ਰਦਰਸ਼ਨ ਦੀ ਮਨਜ਼ੂਰੀ ਲੈਣ ਲਈ ਸਿਰਫ 3 ਦਿਨ ਪਹਿਲਾਂ ਭਾਵ 7 ਅਕਤੂਬਰ ਅਰਜ਼ੀ ਮਿਲੀ, ਜਦਕਿ ਅਜਿਹੀਆਂ ਅਰਜ਼ੀਆਂ ਘੱਟੋ ਘੱਟ 5-10 ਦਿਨ ਪਹਿਲਾਂ ਜਮ੍ਹਾਂ ਕਰਾਉਣੀਆਂ ਪੈਂਦੀਆਂ ਹਨ। ਅਰਜ਼ੀ ਲੇਟ ਮਿਲਣੀ ਤਾਂ ਬਹਾਨਾ ਹੀ ਹੈ, ਕਿਉਂਕਿ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਪਹਿਲਾਂ ਹੀ ਕਾਫੀ ਵੱਡੀ ਤਿਆਰੀ ਕਰੀ ਬੈਠੀ ਸੀ। ਹਜ਼ਾਰਾਂ ਨੀਂ ਫੌਜੀ ਜਵਾਨ ਤਾਂ ਉਸ ਨੇ ਪਹਿਲਾਂ ਹੀ ਦਿੱਲੀ ਸੱਦ ਲਏ। ਤਾਜ਼ਾ ਰਿਪੋਰਟ ਮੁਤਾਬਕ ਵੋਟ ਚੋਰੀ ਖਿਲਾਫ਼ ਪੂਰੇ ਭਾਰਤ ਭਰ ਤੋਂ ਦਿੱਲੀ ਪਹੁੰਚਣ ਵਾਲੇ ਲੋਕਾਂ ਨੂੰ ਰੋਕਣ ਲਈ ਕਈ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਤੇ ਕਾਰਕੁਨਾਂ ਦੀ ਫੜੋ ਫੜੀ ਵੀ ਸ਼ੁਰੂ ਕਰ ਦਿੱਤੀ ਗਈ। ਦਿੱਲੀ ਵਿਚ ਦਰਜਨਾ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਸਾਫ਼ ਹੈ ਕਿ ਆਰ ਐਸ ਐਸ ਦੇ ਸਿਆਸੀ ਵਿੰਗ ਭਾਜਪਾ ਦੀ 56 ਇੰਚ ਛਾਤੀ ਵਾਲੇ ਪ੍ਰਧਾਨ ਮੰਤਰੀ ਦੀ ਸਰਕਾਰ ਨੌਜਵਾਨਾਂ ਤੋਂ ਡਰ ਗਈ ਹੈ। ਇਹ ਸ਼ਬਦ ਅਖਬਾਰ ਦੇ ਨੇ। ਇਸੇ ਦਰਮਿਆਨ ਨੌਜਵਾਨਾਂ ਨੇ ਪੂਰੇ ਭਾਰਤ ਭਰ ਦੀ ਪੁਲਿਸ ਨੂੰ ਇਕ ਸੁਨੇਹੇ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਸ ਨੂੰ ਹੁਕਮ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਨੌਜਵਾਨਾਂ ਨੇ ਦਿੱਲੀ ਪੁਲਿਸ ਨੂੰ, ਪੂਰੇ ਭਾਰਤ ਦੀ ਪੁਲਿਸ ਨੂੰ ਇਕ ਸੁਨੇਹੇ ਦੇ ਵਿਚ ਸੁਨੇਹਾ ਭੇਜਿਆ ਕਿ ਉਨ੍ਹਾਂ ਨੂੰ ਪਤਾ ਹੈ, ਉਹ ਕਹਿੰਦੇ ਸਾਨੂੰ ਪਤਾ ਹੈ ਕਿ ਤੁਹਾਨੂੰ ਹੁਕਮ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਰਾਜ ਦੌਰਾਨ ਵੀ ਕੁਝ ਪੁਲਿਸ ਵਾਲੇ ਸਨ, ਜਦੋਂ ਬਰਤਾਨੀਆ ਦੀ ਹੁਕਮ ਸੀ ਭਾਰਤ ਵਿਚ, ਹਕੂਮਤ ਉਨ੍ਹਾਂ ਦੀ ਸੀ, ਜਿਨ੍ਹਾਂ ਨੇ ਆਪਣੇ ਹੀ ਭਾਰਤ ਵਾਸੀਆਂ ਤੇ ਗੋਲੀਆਂ ਚਲਾਈਆਂ ਸਨ। ਬ੍ਰਿਟਿਸ਼ ਰਾਜ ਦੌਰਾਨ ਵੀ ਕੁਝ ਪੁਲਿਸ ਵਾਲੇ ਸਨ ਜਿਨ੍ਹਾਂ ਨੇ ਆਪਣੇ ਹੀ ਦੇਸ਼ ਵਾਸੀਆਂ ਤੇ ਗੋਲੀਆਂ ਚਲਾਈਆਂ ਸਨ। ਜੇ ਅਸੀਂ ਕਹੀਏ ਕਿ ਜਲਿਆਂਵਾਲਾ ਬਾਗ ਦਾ ਸਾਕਾ, ਤਾਂ ਫਿਰ ਤੁਸੀਂ ਮੰਨ ਸਕਦੇ ਹੋ ਕਿ ਕਿੱਡਾ ਵੱਡਾ ਉਹ ਘਟਨਾਕ੍ਰਮ ਸੀ, ਕਿੱਡੀ ਵੱਡੀ ਤ੍ਰਾਸਦੀ ਸੀ, ਕਿੱਡਾ ਵੱਡਾ ਉਹ ਜ਼ਾਲਮਾਨਾ ਕਾਰਵਾਈ ਸੀ। ਉਹ ਕਹਿੰਦੇ ਨੇ ਕਿ ਸਾਨੂੰ ਪਤਾ ਹੈ, ਪੂਰੇ ਭਾਰਤ ਦੀ ਪੁਲਿਸ ਨੂੰ ਉਨ੍ਹਾਂ ਨੇ ਕਿਹਾ ਕਿ ਇਕ ਸੁਨੇਹੇ ਦੇ ਵਿਚ ਕਿ ਸਾਨੂੰ ਪਤਾ ਹੈ ਕਿ ਤੁਹਾਨੂੰ ਇਹ ਹੁਕਮ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ, ਮਜਬੂਰ ਕੀਤਾ ਜਾ ਰਿਹਾ। ਬ੍ਰਿਟਿਸ਼ ਰਾਜ ਦੌਰਾਨ ਵੀ ਕੁਝ ਪੁਲਿਸ ਵਾਲੇ ਸਨ ਜਿਨ੍ਹਾਂ ਨੇ ਆਪਣੇ ਹੀ ਭਾਰਤ ਵਾਸੀਆਂ ਤੇ ਗੋਲੀਆਂ ਚਲਾਈਆਂ ਸਨ, ਇਹ ਦਾਅਵਾ ਕਰਦੇ ਹੋਏ ਕਿ ਉਹ ਆਪਣੀ ਡਿਊਟੀ ਕਰ ਰਹੇ ਸਨ। ਉਸ ਵਕਤ ਦੇਸ਼ ਉਨ੍ਹਾਂ ਪੁਲਿਸ ਵਾਲਿਆਂ ਨੂੰ ਗਦਾਰ ਮੰਨਦਾ ਹੈ, ਗਦਾਰ। ਪੁਲਿਸ ਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਨੌਜਵਾਨ ਗਾਂਧੀ ਅਤੇ ਅੰਬੇਡਕਰ ਦੇ ਦਿਖਾਏ ਅਹਿੰਸਾ ਅਤੇ ਸੰਵਿਧਾਨ ਦੇ ਮਾਰਗ ਤੇ ਚਲਦਿਆਂ ਅੰਦੋਲਨ ਕਰ ਰਹੇ ਹਨ। ਨੌਜਵਾਨ ਭਾਰਤ ਨੂੰ ਬਚਾਉਣ ਦੀ ਇਤਿਹਾਸਕ ਲੜਾਈ ਲੜਨ ਲਈ ਜੰਤਰ ਮੰਤਰ ਅਵਸ਼ ਪਹੁੰਚਣਗੇ। ਇਹ ਤੁਹਾਡੇ ਤੇ ਨਿਰਭਰ ਕਰੇਗਾ ਕਿ ਤੁਸੀਂ ਇਤਿਹਾਸ ਵਿਚ ਕਿਵੇਂ ਯਾਦ ਕੀਤੇ ਜਾਣਾ ਪਸੰਦ ਕਰੋਗੇ, ਜਨਰਲ ਡਾਇਰ ਵਜੋਂ ਜਾਂ ਸ਼ਹੀਦ ਮੰਗਲ ਪਾਂਡੇ ਵਜੋਂ। ਇਹ ਸਵਾਲ ਕੀਤਾ ਉਨ੍ਹਾਂ ਨੇ, ਇਹ ਸਵਾਲ ਹੈ ਪੂਰੇ ਭਾਰਤ ਦੇ ਨੌਜਵਾਨਾਂ ਵੱਲੋਂ ਭਾਰਤ ਦੀ ਪੁਲਿਸ ਨੂੰ, ਖਾਸ ਤੌਰ ਤੇ ਦਿੱਲੀ ਪੁਲਿਸ ਨੂੰ, ਕਿ ਤੁਸੀਂ ਹੁਣ ਇਹ ਰੱਖਣਾ ਇਤਿਹਾਸ ਦੇ ਵਿਚ ਕਿ ਤੁਹਾਨੂੰ ਕਿਵੇਂ ਯਾਦ ਕੀਤਾ ਜਾਵੇ, ਕਿਵੇਂ ਪਸੰਦ ਕਰੋਗੇ ਕਿ ਤੁਹਾਨੂੰ ਜਨਰਲ ਡਾਇਰ ਵਜੋਂ ਯਾਦ ਕੀਤਾ ਜਾਵੇ ਜਾਂ ਸ਼ਹੀਦ ਮੰਗਲ ਪਾਂਡੇ ਵਜੋਂ। ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਇਹ ਵੀ ਸਾਫ਼ ਹੈ, ਅਖਬਾਰ ਲਿਖਦਾ ਹੈ, ਕਿ ਉਸ ਨੂੰ ਭਾਜਪਾ ਦੇ ਮਾਰਗ ਦਰਸ਼ਕ ਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਦੀ ਇਹ ਸਲਾਹ ਵੀ ਨਹੀਂ ਜਚੀ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਸ਼ਿਕਾਇਤਾਂ ਤੇ ਚਿੰਤਾਵਾਂ ਨੂੰ ਸੰਜਮ ਅਤੇ ਸੰਵੇਦਨਸ਼ੀਲਤਾ ਨਾਲ ਸੁਣਿਆ ਜਾਣਾ ਚਾਹੀਦਾ। ਜਾਇਜ਼ ਮੰਗਾਂ ਉਠਾਉਣ ਵਾਲਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਨੌਜਵਾਨਾਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਨਾਲ ਕੋਈ ਹੱਲ ਨਹੀਂ ਨਿਕਲਣਾ। ਮੁਰਲੀ ਨੇ ਇਹ ਵੀ ਕਿਹਾ ਕਿ ਲਗਭਗ 200 ਸਾਲ ਪਹਿਲਾਂ ਲਿੰਕਨ ਨੇ ਕਿਹਾ ਸੀ ਕਿ ਲੋਕਾਂ ਦੀ ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਧਰਤੀ ਤੇ ਕਦੋਂ ਖਤਮ ਨਹੀਂ ਹੋਵੇਗੀ। ਮੈਂ ਅੱਜ ਕਹਿੰਦਾ ਕਿ ਲੋਕਾਂ ਦੀ ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਸਿਰਫ ਉਦੋਂ ਤੱਕ ਹੀ ਕਾਇਮ ਰਹਿ ਸਕਦੀ ਹੈ ਜਦੋਂ ਤੱਕ

0: ਹੋਣਾ ਨਿਰਪੱਖ ਹੋਣ, ਸਰਕਾਰਾਂ ਜਵਾਬਦੇਹ ਹੋਣ ਅਤੇ ਨੌਕਰਸ਼ਾਹੀ ਪਾਰਦਰਸ਼ੀ ਹੋਵੇ। ਸਰਕਾਰਾਂ ਜਵਾਬਦੇਹ ਹੋਣ ਅਤੇ ਨੌਕਰਸ਼ਾਹੀ ਪਾਰਦਰਸ਼ੀ ਹੋਵੇ। ਅਖਬਾਰ ਸੀ ਨਵਾਂ ਜਮਾਨਾ, ਤੁਸੀਂ ਸੁਣੀਏ ਇਹ ਆਰਟੀਕਲ, ਸਰਕਾਰ ਡਰ ਗਈ। ਅੱਜ ਹੀ ਉਨ੍ਹਾਂ ਨੇ ਸ਼ਾਇਆ ਕੀਤੀ, ਤਿਆਰੀ ਕਰ ਰਿਹਾ ਸੀ ਪ੍ਰੋਗਰਾਮ ਦੀ, ਪੜਿਆ ਆਰਟੀਕਲ, ਤੁਹਾਡੀ ਨਜ਼ਰ ਕਰ ਦਿੱਤਾ। ਉਮੀਦ ਕਰਦੇ ਹਾਂ ਤੁਹਾਡੀ ਇਨਫੋਰਮੇਸ਼ਨ ਦੇ ਵਿਚ ਵਾਧਾ ਹੋਇਆ ਹੋਵੇਗਾ। ਸਟੂਡੀਓ ਦਾ ਨੰਬਰ ਹੈ 905-813-1320, 905-813-1320।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: You're listening to CNN Toronto, Chawla News Network Toronto.
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ, 647-547-8188,
3: 647-548-1888.
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।

0: साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डिजर्ट्स और बहुत कुछ। विजिट lovesouth.ca। लव साउथ।
1: मैं हरसिमरन सिंह। साडा शहर ब्रैम्पटन वध रहा है पर की साडियां सेवावां भी उसे रफ्तार नाल वध रही ने। पुलिस, पैरामेडिक्स, रीजनल रोड्स, पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर। आउण वाली 26 अक्टूबर नूं वोट फॉर चेंज, वोट हरसिमरन सिंह।
2: ऑथराइज्ड एंड पेड बाय द कैंपेन ऑफिस ऑफ हरसिमरन सिंह।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। ओरकल कंस्ट्रक्शन, स्ट्रांग फाउंडेशंस, लास्टिंग रिजल्ट्स।
4: मैं बलजिंदर सिंह नहल, अपने ब्रैम्पटन ने सब कुछ देखा है। सड़कां तो पार्कां तक, ट्रैफिक तो सिटी सेवावां तक, क्राइम तो करप्शन तक, चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी काउंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
5: मेरी हाथ मिनो नो चूड़िया है,
6: आज ते जान नालो ज्यादा तू सोनी लग रही है।
7: तुसी भी आओ, अपनी खूबसूरती नु सजाओ स्टार प्रो टेक्सटाइल नाल।
6: पाओ सूट, साड़ीज, लहंगा, ज्वेलरी अते फैशन एक्सेसरीज,
7: ब्यूटीफुल ज्वेलरी एंड मच मच मोर।
6: आज ही पहुँचो
7: स्टार प्रो टेक्सटाइल, 2659 एजलिंगटन एवेन्यू एट एलबीएन। कॉल 416-742-0010, 416-742-0010।
8: मैं सुखमन सिंह, तुहाड़ा वार्ड 9 और 10 तो रीजनल काउंसलर उम्मीदवार। मैं एक वकील हाँ अते मैं कैनेडा दी सब तो वड्डी लॉ फर्म विच काम करदा हाँ। ब्रैम्पटन दे निवासी वधे होए प्रॉपर्टी टैक्स अते क्राइम तो बहुत दुखी हैं। सानू रीजनल काउंसलर चाहिदा जो इन्हां मुद्दियां दी आवाज उठावे। अक्टूबर 10, 11, 16, 17 दी एडवांस वोटां ते मेनू वोट पाके कामयाब करो। फॉर मोर इन्फॉर्मेशन विजिट sukhmansinghaa.com। ऑथराइज्ड बाय द सुखमन सिंह कैंपेन।
9: रोज दे खाने तो हो गया बोर,
10: ट्राई करना चाहते हो कुछ होर?
11: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट, 2648 इस्लिंगटन एवेन्यू, इटोबिको। फोन नंबर 416-749-8333 यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
12: एशिया गार्डन चाइनीज रेस्टोरेंट।
13: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
14: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। Authorized by the Harkirat Singh and Kushpal Singh Pawar campaigns.
15: HK Movers, home, offices, apartments and delivery, big or small, we move it all.
16: HK Movers,
15: local and long distance,
16: we also ship cars,
15: tailor transport and moving services.
16: For service with a smile, give us a call.
15: Call Mr. Harminder 416-524-6704.
16: 416-524-6704 pe.
15: Visit 140 Advance Boulevard, Unit Number 10, Brampton.
16: Long distance moving specialist.
15: HK Movers.
17: HK Movers.
18: Peel रीजनल काउंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल काउंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784। 1184
17: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ਆਈਡੀ ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ਆਈਡੀ ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
19: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-709-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ।
20: ਟੋਲ ਜਗੀਰੋ ਦਾ ਤੇ ਟਾਬਾ ਜਗੀਰ ਦਾ, ਇਹਨਾਂ ਦੋਨਾਂ ਦੇ ਕਿਆ ਕਹਿਣੇ।
21: ਜਗੀਰ ਦਾ ਟਾਬਾ, ਇਹਨਾਂ ਦੇ ਆਥੈਂਟਿਕ ਇੰਡੀਅਨ ਕੁਜ਼ੀਨ ਦਾ ਹੈ ਹਰ ਕੋਈ ਦੀਵਾਨਾ।
20: ਬਟਰ ਚਿਕਨ, ਗੋਟ ਕਰੀ, ਟਿੱਕਾ ਮਸਾਲਾ, ਚਨਾ ਮਸਾਲਾ, ਦਾਲ ਮੱਖਣੀ,
21: ਮਿਕਸ ਵੈਜ ਪਕੌੜਾ, ਸਪੈਸ਼ਲ ਫਿਸ਼, ਬਿਰਿਆਨੀ, ਬਰਗਰ ਤੇ ਪਰਾਂਠਾ,
20: ਡਿਜ਼ਰਟਸ, ਵੈਜ ਤੇ ਨਾਨ ਵੈਜ ਵਿੱਚ ਢੇਰ ਸਾਰੀ ਵੈਰਾਇਟੀ,
21: ਤੇ ਨਾਲੇ ਜਗੀਰ ਦੀ ਸਪੈਸ਼ਲ ਚਾਹ ਵੀ ਟਰਾਈ ਕਰਿਓ।
20: 1 Cedar Grove Road, Mono, Orangeville ਦੇ ਵਿੱਚ।
21: ਕਾਲ 6474003229
20: ਔਰ ਵਿਜ਼ਿਟ www.jagirdataba.ca।
22: ਸੋਲਿਡ ਬੰਪਰ ਚਮਕਾ ਮਾਰੇ, ਮਠਾਰੂ ਵੈਲਡਿੰਗ ਤੋਂ ਪਵਾ ਲੋ ਸਾਰੇ।
23: ਮਠਾਰੂ ਵੈਲਡਿੰਗ, ਮਠਾਰੂ ਵੈਲਡਿੰਗ,
24: ਮਠਾਰੂ ਵੈਲਡਿੰਗ ਪਵਾਓ। ਮੂਸ ਬੰਪਰ, ਡੀਅਰ ਬੰਪਰ, ਡੀਜ਼ਲ ਟੈਂਕ ਲੋਕ, ਡ੍ਰਿਲਰ ਰੈਂਪ, ਟਾਇਰ ਰੈਕ, ਡ੍ਰਿਲਰ ਰਿਪੇਅਰ, ਅਲਮੀਨੀਅਮ ਪਲੇਟ ਬੰਪਰ।
25: ਕਾਲ ਸਨੀ ਮਠਾਰੂ
24: 647-463-55 6474606355।
25: ਮਠਾਰੂ ਵੈਲਡਿੰਗ, ਯੂਨਿਟ 1, 98 ਰਦਰਫੋਰਡ।
23: ਮਠਾਰੂ ਵੈਲਡਿੰਗ, ਮਠਾਰੂ ਵੈਲਡਿੰਗ।
26: Real news, real impact, showing you real world. CJMR 1320, the voice of the city.
27: Punjab di shaan, rajneeti da tura, riyasti shehar Patiala, jitthon judange sade naal Gurnam Singh Aqeeda.
28: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ, ਸਮਾਂ ਹੋ ਗਿਆ ਹੈ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਗੱਲਬਾਤ ਕਰਾਂਗੇ। ਸਟੂਡੀਓ ਦੇ ਵਿਚ ਸਾਡਾ ਇਸ ਵਕਤ ਸਾਥ ਦੇ ਲਈ ਪਹੁੰਚ ਚੁੱਕੇ ਨੇ ਮੈਡਮ ਮੰਜੂ ਸਿੱਕਾ ਜੀ, ਸਵਾਗਤ ਹੈ ਜੀ, ਵੈਲਕਮ।
29: ਦਿਲਬਾਗ ਜੀ, ਲਿਸਨਰਸ ਵਿਊਜ਼ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣਗੇ, ਸਤਿ ਸ੍ਰੀ ਅਕਾਲ।
28: ਸ਼ੁੱਕਰਵਾਰ ਦੀ ਮਹਿਫਲ, ਅਕੀਦਾ ਸਾਹਿਬ ਹਾਜ਼ਰ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਕੱਲ ਨੂੰ ਰੇਡੀਓ ਸਰਖਾਬ 12 ਵਿਚ ਲੈ ਕੇ 1 ਵਜੇ ਤੱਕ ਵੋਇਸ ਆਫ ਸਿਟੀ 1320 AM, ਯੂਟਿਊਬ, ਫੇਸਬੁੱਕ ਅਤੇ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਅਤੇ CJMR 1320 ਐਪ ਤੇ ਵੀ ਸੁਣਿਆ ਤੇ ਦੇਖਿਆ ਜਾਵੇਗਾ। ਲੋਕਲ ਨੰਬਰ ਰਹਿਣਗੇ 647-910-1320, ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕੇਗਾ। ਔਰ IPTV ਬਾਕਸ ਤੇ ਵੀ ਤੁਸੀਂ ਸੁਰਖਾਬ ਨੂੰ ਦੇਖ ਸਕੋਗੇ, ਵੀਰ ਪਰਮਜੀਤ ਸਿੰਘ ਬਿਰਦੀ ਅਤੇ ਸਾਡੇ ਵੀਰ ਗੁਰਮਿੰਦਰ ਆਲੂ ਵਾਲੇ ਜੀ। ਉਸ ਤੋਂ ਬਾਅਦ ਕੱਲ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜ਼ਨ, ਸੰਡੇ ਵੀ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜ਼ਨ ਬ੍ਰੌਡਕਾਸਟ ਕੀਤਾ ਜਾਵੇਗਾ। ਸਾਡੇ ਨਾਲ ਹਾਜ਼ਰ ਨੇ ਅਕੀਦਾ ਸਾਹਿਬ, ਕਰਦੇ ਆ ਉਨ੍ਹਾਂ ਦਾ ਸਵਾਗਤ। ਸਟੂਡੀਓ ਦੇ ਨੰਬਰ ਨੇ 905-813-1320। ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ, ਇਹਨੂੰ ਸਤਿ ਸ੍ਰੀ ਅਕਾਲ।
30: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰੇ ਸਰੋਤਾਂ ਨੂੰ, ਸਤਿ ਸ੍ਰੀ ਅਕਾਲ ਅੰਜੂ ਜੀ,
29: ਸਤਿ ਸ੍ਰੀ ਅਕਾਲ ਅਕੀਦਾ ਜੀ।
28: ਅਕੀਦਾ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ?
30: ਵਧੀਆ ਚਾਵਲਾ ਸਾਹਿਬ, ਫਰਕ ਪਿਆ ਕੁਛ ਗਲੇ ਨੂੰ, ਠੀਕ ਹੈ ਪਹਿਲਾਂ ਤੋਂ?
28: ਗਲੇ ਮੈਂ ਖਿੱਚ ਖਿੱਚ ਹੈ,
29: ਕਿਆ ਕਰੋ,
30: ਹੁੰਦੀ ਆ,
28: ਵਿਕਸ ਕੀ ਗੋਲੀ ਲਓ। 9058131320-913-1320 ਤੇ ਕਾਲ ਕਰ ਸਕਦੇ ਹੋ, 5-7 ਮਿੰਟ ਐਕਸਟਰਾ ਹੋਣੇ ਨੇ। ਮੈਂ ਇੱਕ ਦਿਨ ਗੱਲ ਕਰ ਬੈਠਾ ਵੈਸੇ ਕੀਦਾ ਸਾਹਿਬ ਕਿ ਉਦਣ ਗੱਲ ਕੀਤੀ ਸੀ ਨਾ ਆਪਾਂ ਗਧਿਆਂ ਦੀ ਅਕਲ
30: ਜੀ,
28: 3-4 ਵਾਰੀ ਫੋਨ ਆ ਗਿਆ ਵੀਰ ਦਾ, ਕਹਿੰਦੇ ਕਦੋਂ ਸੁਣਾਉਣੀ ਆ, ਮੈਂ ਕਿਹਾ ਜਰੂਰ ਸੁਣਾਵਾਂਗੇ, ਕਹਿੰਦੇ ਫਿਰ ਸ਼ੁੱਕਰਵਾਰ ਸੁਣਾ ਦਿਓ। ਕੀਰਤ ਸਾਹਿਬ ਤੋਂ ਪਹਿਲਾਂ ਸੁਣਾਉਂਦੇ ਹੁੰਦੇ ਹੋ ਕੁਝ, ਮੈਂ ਸੁਣਾ ਦਾਂਗੇ। ਵੈਸੇ ਇਹ ਕਹਿੰਦੇ ਕਿ ਰਾਖੀ ਨੂੰ ਸੈਣ ਤੇ ਗਧੇ ਨੂੰ ਸੋਟਾ, ਇਸ ਕਵਿਤਾ ਦੇ ਵਿਚ ਜੋ ਸ਼ਹੀਦ ਸਾਹਿਬ ਨੇ ਲਿਖਿਆ ਸਰਦਾਰ ਚਰਨ ਸਿੰਘ ਸ਼ਹੀਦ, ਤੁਸੀਂ ਪੜਿਆ ਉਹਨਾਂ ਨੂੰ ਕਿਤਾਬਾਂ?
30: ਬਿਲਕੁਲ ਚਲ, ਬਿਲਕੁਲ ਚਲ ਸਰ, ਬਿਲਕੁਲ, ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਰਾਈਟਰ ਨੇ।
28: ਲਿਖਦੇ ਨੇ ਕਿ ਸ੍ਰਿਸ਼ਟੀ ਦੇ ਆਰੰਭ ਵਿਚ, ਸ੍ਰਿਸ਼ਟੀ ਦੇ ਆਰੰਭ ਵਿਚ ਸਨ ਖੋਤੇ ਬੜੇ ਸਿਆਣੇ, ਇਨ੍ਹਾਂ ਤੋਂ ਸਨ ਅਕਲ ਸਿੱਖ ਦੇ ਮੰਤਰੀ ਰਾਜੇ ਰਾਣੇ।
30: ਕਿਆ ਬਾਤ ਹੈ।
28: ਇਕ ਪੁਰਸ਼ ਨੇ ਪਾਲ ਰੱਖੇ ਸਨ 25 ਖੋਤੇ ਸੋਹਣੇ ਮਨ ਮੋਹਣੇ, ਚੋਣਵੇਂ ਬੁੱਧੀਮਾਨ ਸਜੀਲੇ ਨੀਤੀਵਾਨ ਤੇ ਮਨ ਮੋਹਣੇ।
30: ਕਿਆ ਬਾਤ ਹੈ।
28: ਹਜ਼ਰਤ ਸੁਲੇਮਾਨ ਨੇ ਸਿਫਤਾਂ ਉਹਨਾਂ ਦੀਆਂ ਜਦ ਸੁਣੀਆਂ, ਦਰਸ਼ਨ ਕਰ ਲਈ ਚੱਲ ਆਏ ਸੈਂਕੜੇ ਸਣੇ ਗੁਣੀਆਂ। ਆਪਣੇ ਨਾਲ ਵਿਦਵਾਨੀ ਵੀ ਲਿਆਇਆ। ਹਜ਼ਰਤ ਸੁਲੇਮਾਨ ਨੇ ਸਿਫਤਾਂ ਉਹਨਾਂ ਦੀਆਂ ਜਦ ਸੁਣੀਆਂ, ਦਰਸ਼ਨ ਕਰਨ ਲਈ ਚੱਲ ਆਏ ਸਣੇ ਸੈਂਕੜੇ ਗੁਣੀਆਂ, ਡੂੰਘੇ ਔਖੇ ਸਵਾਲ ਅਨੇਕਾਂ ਪਾ ਪਾ ਪਾ ਪਾ ਪਾ ਕੇ ਉੱਤਰ ਮੰਗੇ।
30: ਕਿਆ ਬਾਤ ਹੈ।
28: ਖੁਸ਼ ਹੋਇਆ ਗੋਡੀ ਹੱਥ ਲਾਇਆ, ਜਵਾਬ ਮਿਲੇ ਜਦ ਚੰਗੇ, ਆਖਰ ਕੀਤੀ ਅਰਜ ਸੱਜਣੋ ਚਰਨ ਮੇਰੇ ਘਰ ਪਾਓ। ਹਜ਼ਰਤ ਸੁਲੇਮਾਨ ਨੇ ਆਖਰ ਕੀਤੀ ਅਰਜ ਸੱਜਣੋ ਚਰਨ ਮੇਰੇ ਘਰ ਪਾਓ, ਮੈਂ ਚਾਹੁੰਦਾ ਹਾਂ ਇੱਕ ਦਿਨ ਉੱਥੇ ਚੱਲ ਕੇ ਦਰਬਾਰ ਸਜਾਓ। ਤਿੰਨ ਦਿਨਾਂ ਦਾ ਰਾਹ ਹੈ ਇੱਥੋਂ, ਤਿੰਨ ਦਿਨਾਂ ਦਾ ਰਾਹ ਹੈ ਇੱਥੋਂ, ਹੁਕਮ ਕਰੋ ਕਦੋਂ ਵੇਸੋ, ਇਹ ਵੀ ਦੱਸੋ ਸਫ਼ਰ ਖਰਚ ਦਾ ਕੀ ਕੁਝ ਮੇਥੋਂ ਲੈਸੋ। ਗਧਿਆਂ ਕਰ ਮਨਜੂਰ ਆਖਿਆ ਇੱਕ ਇੱਕ ਇੱਕ ਇੱਕ ਖੋਤੇ ਤਾਈ, ਤਿੰਨ ਤਿੰਨ ਪੰਡਾਂ ਘਾਹ ਦਾਣਾ ਤੇ ਜਲ ਰਜਵਾਂ ਦਿਲਵਾਈ। ਗਧਿਆਂ ਕਰ ਮਨਜੂਰ ਆਖਿਆ ਇੱਕ ਇੱਕ ਇੱਕ ਇੱਕ ਇੱਕ ਇੱਕ ਖੋਤੇ ਤਾਈ, ਤਿੰਨ ਤਿੰਨ ਤਿੰਨ ਪੰਡਾਂ ਘਾਹ ਦਾਣਾ ਤੇ ਜਲ ਰਜਵਾਂ ਦਿਲਵਾਈ। ਸੁਲੇਮਾਨ ਸਿਰ ਫੇਰ ਬੋਲਿਆ ਪੈਸੇ ਦਾ ਤੋੜਾ। ਸੁਲੇਮਾਨ ਸਿਰ ਫੇਰ ਬੋਲਿਆ ਮਿੱਤਰੋ ਪੈਸੇ ਦਾ ਹੈ ਤੋੜਾ, ਪੰਜ ਦਸ ਸੱਜਣ ਚਲੇ ਚਲੋ ਤੇ ਖਰਚ ਕਰਾਓ ਥੋੜਾ।
30: ਕਿਆ
28: ਖੇਡ ਗਿਆ ਨਾ ਉਹ। ਸੁਲੇਮਾਨ ਨੇ ਸ਼ਰਤ ਸੁਣੀ, ਸਿਰ ਫੇਰ ਦਿੱਤਾ, ਕਹਿੰਦਾ ਪੈਸੇ ਦਾ ਹੈ ਤੋੜਾ, ਪੰਜ ਦਸ ਸੱਜਣ ਚਲੇ ਚਲੋ ਤੇ ਖਰਚ ਕਰਾਓ ਥੋੜਾ। ਗਧਿਆਂ ਦੀ ਛਿੜ ਪਏ ਮੁਕਾਬਲੇ, ਪੈ ਗਿਆ ਪੰਗਾ, ਗਧਿਆਂ ਦੇ ਛਿੜ ਪਏ ਮੁਕਾਬਲੇ ਤੇ ਮੰਗਣ ਲੱਗੇ ਪੈ ਢਾਈ, ਕਈਆਂ ਦੋ ਤੇ ਡੇਢ ਮੰਗ ਕੇ ਕੀਮਤ ਆਪ ਘਟਾਈ। ਕਿੱਥੇ ਤਿੰਨ ਤਿੰਨ ਪੰਡਾਂ ਮੰਗਦੇ ਸੀ, ਪਾਣੀ ਰਜਵਾਂ ਮੰਗਦੇ ਸੀ, ਮੁਕਾਬਲਾ ਛਿੜ ਪਿਆ, ਕਹਿੰਦਾ ਮੰਗਣ ਲੱਗ ਪਏ ਢਾਈ, ਚਲੋ ਢਾਈ ਦੇ ਦੀ, ਕਹਿੰਦਾ ਪੰਡਾਂ ਤਿੰਨ ਨਾ ਦੇਈ, ਕਈਆਂ ਦੋ ਤੇ ਡੇਢ ਮੰਗ ਕੇ ਕੀਮਤ ਆਪ ਘਟਾਈ। ਆਖਰ ਘਟਦੇ ਘਟਦੇ ਡਿੱਗਦੇ ਢਹਿੰਦੇ ਗਿਰੇ ਇਥੋਂ ਤੱਕ ਥੱਲੇ, ਤਿੰਨ ਤਿੰਨ ਦਿਨ ਦੀ ਇੱਕ ਪੰਡ ਹਿੱਤ ਅੱਡਣ ਲੱਗ ਪਏ ਪੱਲੇ। ਆਖਰ ਘਟਦੇ ਘਟਦੇ ਘਟਦੇ ਘਟਦੇ ਡਿੱਗਦੇ ਢਹਿੰਦੇ ਗਿਰੇ ਇਥੋਂ ਤੱਕ ਥੱਲੇ, ਤਿੰਨ ਤਿੰਨ ਦਿਨ ਦੀ ਇੱਕ ਪੰਡ ਹਿੱਤ ਅੱਡਣ ਲੱਗ ਪਏ ਪੱਲੇ। ਸੁਲੇਮਾਨ ਨੇ ਕਿਹਾ ਹੱਸ ਕੇ ਹੋਏ ਉੱਲੂਆਂ ਦੇ ਪੀਰੋ, ਬੇਸਬਰੋ ਖੁਦ ਗਰਜੋ ਭੁੱਖਿਓ ਲਾਲਚ ਮਰੇ ਅਧੀਰੋ, ਸਵਾਰਥ ਹਿੱਤ ਜੋ ਆਪਣੀ ਕੀਮਤ ਸ਼ਾਨ ਮਾਨ ਘਟਵਾਉਂਦੇ, ਮੁੜ ਸਦਾ ਬੇਜਤ ਹੁੰਦੇ ਦੁੱਖ ਪਾਉਂਦੇ ਪਛਤਾਉਂਦੇ, ਬਦੇ ਰਹੋ ਇਥੋਂ ਹੀ ਹੁਣ ਤਾਂ ਪਰਖ ਬਤੇਰੀ ਹੋਈ।
30: ਕਿਆ ਬਾਤ ਹੈ।
28: ਬਦੇ ਰਹੋ ਇੱਥੇ ਹੀ ਹੁਣ ਤਾਂ ਪਰਖ ਬਥੇਰੀ ਹੋਈ, ਮੂੜਾ ਤੇਈ ਲਿਜਾਵਣ ਦੀ ਨਾ ਚਾਹ ਸੁਥਰੇ ਨੂੰ ਕੋਈ, ਤਦ ਤੋਂ ਬੇਅਕਲੀ ਦਾ ਬੱਧਾ ਗਧਿਆ ਨੂੰ ਹੈ ਲੱਗਾ, ਤਦ ਤੋਂ ਬੇਅਕਲੀ ਦਾ ਧੱਬਾ ਗਧਿਆ ਨੂੰ ਹੈ ਲੱਗਾ, ਕਿਉਂ ਕਿ ਸਵਾਰਥ ਵਸ ਉਹਨਾਂ ਚੋ ਹਰ ਕੋਈ ਬਣਿਆ ਢਗਾ, ਹਰ ਕੋਈ ਬਣਿਆ ਢਗਾ, ਹਰ ਕੋਈ ਬਣਿਆ ਢਗਾ। ਇਹ ਸਾਡੇ ਤੇ ਵੀ ਢੁਕਦੀਆਂ ਨੇ, ਚਰਨ ਸਿੰਘ ਸ਼ਹੀਦ ਸਾਹਿਬ ਦੀਆਂ ਸਤਰਾਂ, ਕਿਉਂ ਕੀਤਾ ਸਾਹਿਬ?
30: ਬਿਲਕੁਲ ਚਾਵਲਾ ਸਾਹਿਬ, ਅਸੀਂ ਤਾਂ ਇਸੇ ਤਰ੍ਹਾਂ ਦੇ ਆ ਨਾ
28: 905-813-1320 ਕਵਿਤਾ ਵੀਰ ਨੇ ਕਿਹਾ ਕਿ ਨਹੀਂ ਯਾਰ ਸੁਣਾ ਦੇ, ਮੈਂ ਕਿਹਾ ਨਹੀਂ ਯਾਰ ਕਿਸੇ ਨੂੰ ਚੁੱਭ ਨਾ ਜਾਵੇ, ਕਿਸੇ ਨੂੰ ਲੱਗ ਨਾ ਜਾਵੇ, ਕਹਿੰਦਾ ਨਹੀਂ ਇੱਕ ਵਾਰੀ ਪਹਿਲਾਂ ਵੀ ਸੁਣਾਈ ਸੀ ਤੁਸੀਂ, ਉਹਨਾਂ ਨੇ ਮੈਨੂੰ ਯਾਦ ਕਰਾਇਆ ਲੌਂਗ ਟਾਈਮ ਅਗੋ ਜੋ ਅਸੀਂ ਟੈਲੀਵਿਜ਼ਨ ਕਰਦੇ ਹੁੰਦੇ ਸੀ ਨਾ, ਜੀਬ ਦਾ ਰਸ ਵੀ ਸੁਣਾਈ ਸੀ ਤੇ ਗਧਿਆਂ ਵਾਲੀ ਵੀ ਸੁਣਾਈ ਸੀਗੀ। ਖੈਰ ਉਸ ਵੀਰ ਨੇ ਕਿਹਾ ਕਿ ਯਾਰ ਦੁਬਾਰਾ ਸੁਣਾ ਦੀ, ਤੁਸੀਂ ਸੁਣਾਈ ਸੀ ਉਦੋਂ ਨੀ ਕਿਸੇ ਦੇ ਗਿੱਟੇ ਗੋਡੇ ਲੱਗੀ ਜੀ, ਹੁਣ ਲੱਗ ਜੂ ਤਾਂ ਕਿਹੜੀ ਗੱਲ ਆ। 905-813-1320 905-813-1320 ਹਾਂਜੀ
29: ਜੀ,
28: ਪਹਿਲਾ ਕੁਐਸਚਨ ਕਰਨਗੇ ਮੈਡਮ।
29: ਹਾਂਜੀ, ਭਾਰਤ ਦੇ ਵਿਚ ਦਿੱਲੀ ਜੰਤਰ ਮੰਤਰ ਤਾਂ ਨਹੀਂ ਪਰ ਸੀਜੇਪੀ ਪ੍ਰਦਰਸ਼ਨ ਦੀ ਜਿੱਥੇ ਤਿਆਰੀਆਂ ਹੋ ਰਹੀਆਂ ਉੱਥੇ ਹੀ ਇੱਕ ਕਾਫੀ ਵਾਇਰਲ ਕਾਮੈਂਟ ਆ ਰਿਹਾ ਉਹਨਾਂ ਦੇ ਕਨਵੀਨਰ ਸੌਰਭ ਦਾਸ ਦਾ ਕਿ ਸਰਕਾਰ ਡਰ ਗਈ। ਦਿਲਬਾਗ ਨੇ ਉਸਦੀ ਰਿਪੋਰਟ ਵੀ ਸਾਂਝੀ ਕੀਤੀ ਜੋ ਮੈਂ ਸੁਣਦੀ ਆ ਰਹੀ ਸੀ, ਤੁਸੀਂ ਕੀ ਕਹਿਣਾ ਚਾਹੋਗੇ?
30: ਅਸਲ ਚ ਕਾਂਗਰਸ ਜਨਤਾ ਪਾਰਟੀ ਦਾ ਅੱਜ ਸ਼ੁਰੂ ਹੋ ਜਾਣਾ ਪ੍ਰਦਰਸ਼ਨ, ਅੱਜ ਇਮਤਿਹਾਨ ਵੀ ਆ ਤੇ ਪ੍ਰਦਰਸ਼ਨ ਸ਼ੁਰੂ ਹੋ ਜਾਣਾ ਤੇ ਅੱਜ ਜਿਹੜਾ ਕਿ ਪ੍ਰਦਰਸ਼ਨ ਸ਼ੁਰੂ ਹੋਣਾ ਉਹਦਾ ਮਕਸਦ ਸਿਰਫ ਇੱਕ ਨਕਾਤੀ ਆ, ਉਹ ਜਿਹੜਾ ਹੈਗਾ ਉਹ ਹੈਗਾ ਚੋਣ ਸੁਧਾਰਾਂ ਦੀ ਗੱਲ, ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਗੱਲ ਤੇ ਜਿਹੜਾ ਭਾਰਤ ਦੇ ਵਿਚ ਅਸਤੀਫੇ ਤੋਂ ਬਾਅਦ ਵੀ ਕਹਿੰਦਾ ਕੋਈ ਗੱਲ ਜਿਹੜਾ ਸੈੱਟ ਨਹੀਂ ਹੋਣੀ ਉਹ ਤੇ ਅਸੀਂ ਅਸਤੀਫੇ ਦੀ ਵੀ ਪਰਵਾਹ ਨਹੀਂ ਕਰਨੀ, ਅਸਤੀਫਾ ਦਿਓ ਪਰ ਚੋਣ ਸੁਧਾਰ ਹੋਣੇ ਚਾਹੀਦੇ ਆ, ਨਵੇਂ ਤਰੀਕੇ ਦਾ ਚੋਣ ਕਮਿਸ਼ਨ ਰੱਖਣ ਦਾ ਤਰੀਕਾ ਜਿਹੜਾ ਹੈਗਾ ਉਹ ਨਵਾਂ ਬਿੱਲ ਪੇਸ਼ ਹੋਣਾ ਚਾਹੀਦਾ, ਪੁਰਾਣੇ ਬਿੱਲ ਤੇ ਜਿਹੜਾ ਤੁਸੀਂ ਬਿੱਲ ਪੇਸ਼ ਕੀਤਾ ਉਹ ਬਿੱਲ ਤੇ ਅਸੀਂ ਵਿਸ਼ਵਾਸ ਨਹੀਂ ਕਰਨਾ। ਇਹੋ ਜਿਹੀਆਂ ਮੰਗਾਂ ਨੇ ਜਿਹੜੀਆਂ ਕਿ ਰੱਖ ਕੇ ਅੱਜ ਕਾਂਗਰਸ ਜਨਤਾ ਪਾਰਟੀ ਦਿੱਲੀ ਦੇ ਜੰਤਰ ਮੰਤਰ ਤੇ ਪ੍ਰਦਰਸ਼ਨ ਸ਼ੁਰੂ ਕਰਨਾ। ਉਹਨੇ ਕੇਂਦਰ ਸਰਕਾਰ ਨੇ ਬੜੀ ਵੱਡੀ ਘੇਰਾਬੰਦੀ ਕੀਤੀ ਆ, ਦਿੱਲੀ ਦੀ ਪੁਲਿਸ ਨੇ ਬੜੀ ਵੱਡੀ ਘੇਰਾਬੰਦੀ ਕੀਤੀ ਆ, ਬੈਰੀਕੇਡ ਲਾ ਦਿੱਤੇ ਗਏ ਆ ਚਗਿਰਦੇ ਦੇ ਵਿਚ ਤੇ ਜਿਹੜੀਆਂ ਰੇਲਾਂ ਦਿੱਲੀ ਵਾਲੇ ਪਾਸੇ ਨੂੰ ਆ ਰਹੀਆਂ ਸੀਗੀਆਂ ਉਹਨਾਂ ਵਿਚੋਂ ਕਈ ਰੇਲਾਂ ਰੱਦ ਕਰਤੀਆਂ ਗਈਆਂ ਨੇ, ਉਹਨਾਂ ਰੇਲਾਂ ਨੂੰ ਰੋਕ ਦਿੱਤਾ ਗਿਆ, 57 ਮੈਟਰੋ ਸਟੇਸ਼ਨ ਬੰਦ ਕੀਤੇ ਗਏ ਆ ਜਿਨ੍ਹਾਂ ਉੱਤੇ ਮੈਟਰੋ ਸਟੇਸ਼ਨ ਉੱਤੇ ਲੋਕਾਂ ਨੇ ਉਤਰਨਾ ਸੀਗਾ ਚੜ੍ਹਨਾ ਸੀਗਾ। ਪੁਲਿਸ ਨੇ ਕਿਹਾ ਜਦੋਂ ਪਰਮਿਸ਼ਨ ਨਹੀਂ ਹੈਗੀ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਇੱਥੇ ਕਰ ਸਕਦੇ ਹੋ। ਭਾਵੇਂ ਕਿ ਕੋ ਕਨਵੀਨਰ ਹੈਗੇ ਨੇ ਸੌਰਭ ਦਾਸ, ਉਹਨਾਂ ਨੇ ਗੱਲ ਆਖੀ ਆ ਕਹਿੰਦੇ ਵੀ ਦੇਖ ਲਓ ਪਹਿਲੀ ਸਰਕਾਰ ਨੂੰ ਭਜਣਾ ਪੈ ਗਈਆਂ, ਡਰ ਗਈ ਆ ਸਰਕਾਰ ਤੇ ਹੁਣ ਜਿਹੜਾ ਕਿ ਸਾਡੀ ਜਿੱਤ ਇੱਕ ਵਾਰ ਤਾਂ ਹੋ ਹੀ ਗਈ ਹੈ ਵੀ ਸਰਕਾਰ ਇਸ ਤਰੀਕੇ ਨਾਲ ਸਾਨੂੰ ਰੋਕ ਰਹੀ ਆ। ਤੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਕੱਲ ਸੁਣਵਾਈ ਕੀਤੀ ਇਸ ਮੁੱਦੇ ਉੱਤੇ। ਸੁਪਰੀਮ ਕੋਰਟ ਨੇ ਕਿਹਾ ਕਹਿੰਦੇ ਵੀ ਤੁਸੀਂ ਮੱਖੀ ਨੂੰ ਮਾਰਨ ਵਾਸਤੇ ਥੋੜੇ ਨਾ ਚੱਕੋ, ਜਿਹੜੇ 57 ਮੈਟਰੋ ਸਟੇਸ਼ਨ ਬੰਦ ਕਰਨ ਦੀ ਤੁਸੀਂ ਗੱਲ ਕੀਤੀ ਆ ਉਹ ਮੈਟਰੋ ਸਟੇਸ਼ਨ ਬੰਦ ਨਾ ਕਰੋ, ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੇ ਉੱਥੇ ਕੁਛ ਨਹੀਂ ਹੋਣ ਲੱਗਾ, ਤੁਸੀਂ ਆਪਣੀ ਤਿਆਰੀ ਰੱਖੋ, ਤੁਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖੋ, ਤੁਹਾਡਾ ਕੰਮ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਹੈਗਾ ਤੇ ਤੁਹਾਡਾ ਕੰਮ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਪਰੇਸ਼ਾਨ ਕਰੋ ਜਾਂ ਦੁਖੀ ਕਰੋ। ਕੱਲ ਜੰਤਰ ਮੰਤਰ ਤੋਂ ਲੈ ਕੇ ਜਨਪਦ ਤੱਕ RAF ਜਿਹੜੀ ਫੋਰਸਿਸ ਹੈਗੀਆਂ ਨੇ ਉਹ ਤੇ ਹੋਰ CRPF ਵਰਗੀਆਂ ਦਿੱਲੀ ਦੀ ਲੋਕਲ ਪੁਲਿਸ ਤੇ ਹੋਰ ਕਿੰਨੇ ਹੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਨੇ ਆਪੋ ਆਪਣੇ ਮੋਰਚੇ ਸੰਭਾਲੇ ਹੋਏ ਨੇ ਤੇ ਅੱਜ ਜਿਹੜਾ ਸ਼ੁਰੂ ਹੋ ਜਾਣਾ ਉਹਨਾਂ ਦਾ ਪ੍ਰਦਰਸ਼ਨ ਤੇ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਕਿੰਨੇ ਕੁ ਸੰਕਟ ਝੱਲਣੇ ਪੈਣਗੇ, ਕੀ ਉਹ ਪਹੁੰਚ ਸਕਣਗੇ ਆਪਣੇ ਜਿਹੜਾ ਸਟੇਸ਼ਨ ਹੈਗਾ ਉਹਨਾਂ ਜਿੱਥੇ ਉਹਨਾਂ ਦਾ ਸਪੋਟ ਹੈਗਾ ਉੱਥੇ ਪਹੁੰਚ ਸਕਣਗੇ, ਇਹ ਅਜੇ ਭਵਿੱਖ ਦੀ ਬੁੱਕਲ ਵਿੱਚ ਹੈ। ਦੂਜੇ ਪਾਸੇ ਭਾਰਤ ਸਰਕਾਰ ਜਿੱਥੇ ਕਿ BJP ਦੀਆਂ ਸਰਕਾਰਾਂ ਨੇ ਸੂਬਿਆਂ ਦੇ ਵਿੱਚ ਉੱਥੇ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਆਗੂ ਹੈਗੇ ਆ ਉੱਥੇ ਦੇ ਨੇ ਉਹਨਾਂ ਨੂੰ ਅਰੈਸਟ ਕਰਨਾ ਸ਼ੁਰੂ ਵੀ ਕਰ ਦਿੱਤਾ। ਕੱਲ CJP ਦੇ ਸੰਗਠਨ ਬੰਦ ਵੀ ਕੀਤੇ ਨੇ, ਕੱਲ CJP ਦੇ ਸੰਗਠਨ ਸਹਿਮੁਖੀ ਨੇ ਦੀਪਕ ਬਲਿਆਣ ਰਾਜਸਥਾਨ ਸਰਕਾਰ ਨੇ ਉਹਨੂੰ ਗ੍ਰਿਫ਼ਤਾਰ ਵੀ ਕੀਤਾ ਤੇ ਕੁਝ ਲੋਕਾਂ ਨੂੰ ਨਜ਼ਰਬੰਦ ਵੀ ਕੀਤਾ, ਉਹਨਾਂ ਦੇ ਘਰ ਦੇ ਵਿੱਚ ਹੀ ਹਾਊਸ ਅਰੈਸਟ ਵੀ ਕੀਤਾ, ਇਹ ਵੀ ਗੱਲ ਨਾਲ ਦੀ ਨਾਲ ਆ। ਇਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਵੀ ਕਾਂਗਰਸ ਜਨਤਾ ਪਾਰਟੀ ਤੋਂ ਇਲਾਵਾ ਜਿਹੜਾ ਕਿ ਪਿਛਲੇ 4 ਦਿਨਾਂ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਜਿਹੜਾ ਚੱਲ ਰਿਹਾ ਮੋਰਚਾ ਤੇ ਉਹਨਾਂ ਨੇ ਬੜਾ ਲੰਬਾ ਮੋਰਚੇ ਨੂੰ ਲੈ ਕੇ ਚਲਾ ਗਿਆ ਰਾਹੁਲ ਗਾਂਧੀ ਤੇ ਉਹੀ ਗੱਲ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਜਿਹੜਾ ਹੈਗਾ ਉਹ ਇਕੱਠੇ ਕਰਦੇ ਆ, ਲੰਗਰ ਪਾਣੀ ਛਕਾਉਂਦੇ ਆ ਤੇ ਫਿਰ ਧਰਨੇ ਮੁਜ਼ਾਹਰੇ ਉੱਤੇ ਤੁਰ ਪੈਂਦੇ ਆ। ਕੱਲ ਰਾਸ਼ਟਰਪਤੀ ਨੂੰ ਮਿਲੇ ਨੇ ਰਾਹੁਲ ਗਾਂਧੀ ਹੁਣੀ ਲੈ ਕੇ ਆਪਣਾ ਵਫਦ, ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਇੱਕ ਜਵਾਬ ਦਿੱਤਾ ਬਾਹਰ ਆ ਕੇ ਜਿਹੜਾ ਕਿ ਕਾਫੀ ਮਹਿਨੇ ਰੱਖਦਾ, ਉਹ ਕਹਿੰਦੇ ਆ ਕਿ ਮਾਣਯੋਗ ਰਾਸ਼ਟਰਪਤੀ ਨੇ ਇਹ ਗੱਲ ਨੂੰ ਡਿਨਾਈ ਨਹੀਂ ਕੀਤਾ ਕਿ ਵੋਟ ਚੋਰੀ ਹੋਈ ਆ, ਉਹਨੇ ਕਿਹਾ ਕਿ ਤੁਸੀਂ ਮੈਨੂੰ ਸਬੂਤ ਦਿਓ ਵੋਟ ਚੋਰੀ ਹੋਣ ਦੇ, ਤੇ ਜਿਹੜੀ ਜਿਹੜੀ ਮੇਰੇ ਹੱਥ ਵਿਚ ਪਾਵਰ ਹੈਗੀ ਆ ਮੈਂ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੀ। ਕਹਿੰਦੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਤੇ ਫਿਰ ਅੱਜ ਅਸੀਂ ਸੋਮਵਾਰ ਨੂੰ ਅਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਮਿਲਣਾ, ਇਹ ਵੀ ਗੱਲ ਉਹਨਾਂ ਨੇ ਰੱਖ ਦਿੱਤੀ ਆ। ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਜਿਹੜੇ ਵਿਰੋਧੀਆਂ ਵੱਲੋਂ ਜੋ ਹੁਣ ਤੱਕ ਕੰਮ ਕੀਤਾ ਗਿਆ, ਉਹਨਾਂ ਨੇ ਹੁਣ 20 ਅਕਤੂਬਰ ਤੱਕ, ਅੱਜ 10 ਅਕਤੂਬਰ ਹੈ ਚਾਵਲਾ ਸਾਹਿਬ, 20 ਅਕਤੂਬਰ ਤੱਕ ਵੋਟ ਬਚਾਓ ਦੇਸ਼ ਬਚਾਓ ਅਭਿਆਨ ਸ਼ੁਰੂ ਕਰਨਾ, ਤੇ ਉਹਨਾਂ ਨੇ ਪੂਰੇ ਦੇਸ਼ ਵਿਚ ਇਹ ਕਾਰਵਾਈ ਲੈ ਕੇ ਜਾਣੀ ਆ, ਤੇ ਹਰ ਇਕ ਥਾਂ ਤੇ, ਹਰ ਇਕ ਬਲਾਕ ਤੇ, ਹਰ ਇਕ ਤਹਿਸੀਲ ਤੇ, ਹਰ ਇਕ ਜ਼ਿਲ੍ਹੇ ਵਿਚ ਉਹਨਾਂ ਨੇ ਪੂਰੇ ਪ੍ਰਦਰਸ਼ਨ ਕਰਨੇ ਆ 20 ਅਕਤੂਬਰ ਤੱਕ। ਉਸ ਤੋਂ ਬਾਅਦ 25 ਨਵੰਬਰ ਤੱਕ ਜਿਹੜਾ ਕਿ ਸ਼ੁਰੂ ਹੋ ਜਾਣਾ, 21 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਵੋਟ ਬਚਾਓ ਦੇਸ਼ ਬਚਾਓ ਚਪਾਲਾਂ ਹੋਣਗੀਆਂ ਥਾਂ ਥਾਂ ਤੇ। ਉਹਦੇ ਚਪਾਲਾਂ ਕਹਿੰਦੇ ਆਪਾਂ ਇਕੱਠ ਨੂੰ ਹੋਣਾ ਕਿ ਪੰਚਾਇਤਾਂ ਹੋਣੀਆਂ ਉਹ ਹੋਣਗੀਆਂ। 20 ਨਵੰਬਰ ਨੂੰ ਯੂਪੀ ਹਰਿਆਣਾ ਰਾਜਸਥਾਨ ਦੀਆਂ 4 ਥਾਵਾਂ ਤੋਂ ਦਿੱਲੀ ਚੱਲੋ ਮਾਰਚ ਸ਼ੁਰੂ ਹੋਏਗਾ, ਤੇ ਜਿਹੜਾ ਕਿ ਸੰਵਿਧਾਨ ਬਚਾਓ ਜਿਹੜਾ ਸੰਵਿਧਾਨ ਦਿਵਸ ਹੈਗਾ ਆਪਣਾ ਉੱਥੇ 26 ਨਵੰਬਰ ਨੂੰ, ਉਹ ਇਕੱਠੇ ਹੋਣਗੇ ਦਿੱਲੀ ਦੇ ਵਿਚ, ਕਾਫੀ ਵੱਡਾ ਇਕੱਠ ਹੋਣਾ। ਤੇ ਇਸ ਤਰੀਕੇ ਨਾਲ ਮਾਰਚ ਵੀ ਹੋਣਗੇ। ਕੱਲ ਰਾਤ ਵੈਸੇ ਮਾਰਚ ਵੀ ਕੀਤਾ ਗਿਆ ਜਿਹੜਾ ਕਿ ਚੀਫ ਜਸਟਿਸ ਵਾਲੇ ਪਾਸੇ ਨੂੰ, ਤੇ ਜਿਹੜਾ ਕਿ ਸਾਡੀ ਲੋਕ ਸਭਾ ਹੈਗੀ ਆ ਉਧਰ ਲਿਆ ਪਾਸੇ ਨੂੰ ਮਾਰਚ ਵੀ ਕੀਤਾ ਗਿਆ। ਇਹ ਮਾਮਲਾ ਕਾਫੀ ਵੱਧ ਰਿਹਾ ਭਾਰਤ ਵਿਚ, ਹੁਣ ਇਹ ਦੁਨੀਆਂ ਵਿਚ ਚਰਚਾ ਬਟੋਰ ਰਿਹਾ ਗਿਆਨੇਸ਼ ਕੁਮਾਰ ਦੇ ਖਿਲਾਫ। ਗਿਆਨੇਸ਼ ਕੁਮਾਰ ਭਾਵੇਂ ਕਿ ਬੀਜੇਪੀ ਇਸ ਦੇ ਵਿਚਾਰ ਵਿਚ ਪੂਰੀ ਤਰ੍ਹਾਂ ਹੁਣ ਆ ਚੁੱਕੀ ਆ, ਬਿਲਕੁਲ ਸਿੱਧੇ ਤੌਰ ਤੇ ਆ ਚੁੱਕੀ ਆ। ਉਹਨੇ ਕਿਹਾ ਕਹਿੰਦੇ ਵੀ ਇਹ ਬਿੱਲ ਜਿਹੜਾ ਰਾਹੁਲ ਗਾਂਧੀ ਹੈਗਾ ਇਹ ਦੇਸ਼ ਨੂੰ ਭੜਕਾ ਰਹੇ ਆ, ਦੇਸ਼ ਨੂੰ ਗਲਤ ਰੀਹਾਂ ਚ ਪਾ ਰਹੇ ਆ, ਤੇ ਦੇਸ਼ ਦੀ ਬੇਇੱਜ਼ਤੀ ਕਰ ਰਹੇ ਆ, ਦੇਸ਼ ਦੀ ਬਦਨਾਮੀ ਕਰ ਰਹੇ ਆ, ਤੇ ਰਾਹੁਲ ਗਾਂਧੀ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਤੇ ਇਹ ਗੱਲ ਵੀ ਨਾਲ ਦੀ ਨਾਲ ਬੀਜੇਪੀ ਆਖ ਰਹੀ ਆ, ਭਾਵੇਂ ਕਿ ਬੀਜੇਪੀ ਦਾ ਮੁੱਦਾ ਨਹੀਂ ਹੈ, ਮੁੱਦਾ ਇਹ
0: ਬਿਲਕੁਲ
30: ਚੋਣ ਕਮਿਸ਼ਨ ਦਾ,
0: ਬੀਜੇਪੀ ਦਾ ਮੁੱਦਾ ਨਹੀਂ ਹੈ, ਬਣਾਇਆ ਜਾ ਰਿਹਾ ਹੈ। ਉਹ ਕੁਝ ਸੋਸ਼ਲ ਨੈਟਵਰਕ ਮੀਡੀਆ ਤੇ ਸ਼ਰੇਆਮ ਧਮਕੀਆਂ ਇਹਨਾਂ ਕਾਕਰੇਜ ਨੂੰ ਮਸਲਣ ਵਾਸਤੇ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਡੰਡੇ ਹੱਥ ਵਿਚ ਫੜ ਕੇ। ਕੁਝ ਭੰਗਵਾਧਾਰੀ ਨੇ, ਕੁਝ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਹਿੰਦੂ ਰਕਸ਼ਿਸ ਵਾਲੇ ਹਾਂ, ਕੁਝ ਕਿਸੇ ਤਰ੍ਹਾਂ ਦੇ, ਕੋਈ ਕਿਸੇ ਤਰ੍ਹਾਂ ਦੇ, ਇਹਨਾਂ ਨੂੰ ਸ਼ਹਿ ਪ੍ਰਾਪਤ ਹੈ। ਪਰ ਜਿਹੜੇ ਜੈਨ ਜੀ ਹੈ ਉਹ ਵੀ ਤਾਂ ਹਿੰਦੂ ਭਾਈਚਾਰੇ ਦੇ ਵਿੱਚ ਬਹੁਤਾਤ ਵਿਚ ਹੋਣਗੇ, ਇਹ ਕੋਈ ਅਸਮਾਨੋਂ ਤਾਂ ਉਤਰੇ ਨੇ, ਇਹ ਬਾਹਰਲੇ ਮੁਲਕਾਂ ਦੇ ਵਿਚੋਂ ਆਏ ਤਾਂ ਨਹੀਂ, ਇਹ ਤਾਂ ਰਲਵਾਂ ਮਿਲਵਾਂ ਭਾਰਤ ਹੈ। ਇਹ ਤਾਂ ਉਹ ਭਾਰਤ ਹੈ ਜਿਨ੍ਹੇ ਆਉਣ ਵਾਲੇ ਸਮੇਂ ਦੇ ਵਿਚ ਭਾਰਤ ਦੀ ਵਾਗਡੋਰ ਸਮੁਣ ਲਈ ਹੈ। ਇਹਦੇ ਵਿਚੋਂ ਵਕੀਲ ਨਿਕਲੇ ਨੇ, ਇਹਦੇ ਵਿਚੋਂ ਇੰਜੀਨੀਅਰ ਨਿਕਲੇ ਨੇ, ਇਹਦੇ ਵਿਚੋਂ ਰਾਸ਼ਟਰਪਤੀ ਨਿਕਲੇ ਨੇ, ਉਪ ਰਾਸ਼ਟਰਪਤੀ ਨਿਕਲੇ, ਹੋ ਸਕਦਾ ਪ੍ਰਧਾਨ ਮੰਤਰੀ ਨਿਕਲ ਆਵੇ, ਇਹਦੇ ਵਿਚੋਂ ਕੋਈ ਗ੍ਰਹਿ ਮੰਤਰੀ ਨਿਕਲ ਆਵੇ, ਇਹਦੇ ਵਿਚੋਂ ਕੋਈ ਮਤਲਬ ਕੋਈ ਵੱਡਾ ਹੋਰ ਨੇਤਾ ਜਿਹੜਾ ਨਿਕਲ ਆਵੇ ਦੇਸ਼ ਨੂੰ ਹੋਰ ਗਾਂਹ ਤੈ ਕੇ ਜਾਣ ਵਾਲਾ। ਇਹ ਕੁਝ ਸਿਲਸਿਲਾ ਸਮਝ ਨਹੀਂ ਆ ਰਿਹਾ ਉੱਥੇ ਕਿ ਜਿਹੜੇ ਲੋਕ ਧਮਕੀਆਂ ਦੇ ਰਹੇ ਨੇ ਉਨ੍ਹਾਂ ਨੂੰ ਘਰਾਂ ਚ ਨਜ਼ਰਬੰਦ ਕਿਉਂ ਨਹੀਂ ਕੀਤਾ ਜਾ ਰਿਹਾ? ਸਵਾਲ ਤਾਂ ਇਹ ਵੀ ਇਨ੍ਹਾਂ ਨੂੰ ਵੀ ਘਰਾਂ ਚ ਨਜ਼ਰਬੰਦ ਕੀਤਾ ਜਾਣਾ ਚਾਹੀਦਾ। ਇਹ ਸਿਸਟਮ ਲਈ, ਸਮਾਜ ਲਈ, ਦੇਸ਼ ਲਈ ਖਤਰਾ ਹੈ। ਇਹ ਉੱਥੇ ਜਾਣਗੇ ਭੇਸ ਬਦਲ ਕੇ, ਹੋ ਸਕਦਾ ਕਿ ਇਹ ਜਿਹੜੇ ਬੱਚੇ ਨੇ ਜਾਂ ਜਿਹੜਾ ਵੀ ਇਹ ਦੌਰ ਆ ਉੱਥੇ ਜੈਨ ਜੀ ਕਾਕਰੇਜ ਪਾਰਟੀ ਜਨਤਾ ਪਾਰਟੀ ਜਿਹੜੀ ਕਾਕਰੇਜ ਜਨਤਾ ਪਾਰਟੀ ਜਿਹੜੀ ਆ ਉੱਥੇ ਸ਼ਾਂਤਮਈ ਤਰੀਕੇ ਨਾਲ ਨਾਰੇ ਨੂਰੇ ਲਾ ਕੇ ਨੱਚ ਟੱਪ ਕੇ ਗਾ ਗੂ ਕੇ ਕੁਝ ਆਪਣੀਆਂ ਵੀਡੀਓ ਬਣਾ ਬਣੂ ਕੇ ਵਾਇਰਲ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਆ ਜਾਣ ਸ਼ਾਂਤਮਈ ਤਰੀਕੇ ਦੇ ਨਾਲ। ਪਰ ਜਦੋਂ ਪਿਛਲੀ ਵਾਰੀ ਵੀ ਵੇਖਿਆ ਕਿ ਕੁਝ ਬਿਨਾਂ ਵਰਦੀ ਤੋਂ ਪੁਲਿਸ ਵਾਲੇ ਡੰਡੇ ਕੇਲਾਂ ਲਾ ਲਾ ਕੇ ਕਿਵੇਂ ਉਨ੍ਹਾਂ ਨੇ ਨੌਜਵਾਨ ਬੱਚੀਆਂ ਤੇ ਤਸ਼ੱਦਦ ਆਇਆ, ਪੁਲਿਸ ਵਾਲੇ ਸ਼ਰੇਆਮ ਹੀ ਲੇਡੀਜ਼ ਬੈਠੀ ਆ ਮੇਰੇ ਨਾਲ, ਮੈਨੂੰ ਸ਼ਰਮ ਆਉਂਦੀ ਆ ਕਿ ਜੇ ਸਾਡੇ ਬੱਚੇ ਬੱਚੀਆਂ ਹੋਣ ਤੇ ਪੁਲਿਸ ਵਾਲਾ ਉਸ ਤਰੀਕੇ ਨਾਲ ਇੱਕ ਔਰਤ ਦੀਆਂ ਛਾਤੀਆਂ ਨੂੰ ਮਸਲੇ, ਵੀਡੀਓ ਵੀ ਕੈਪਚਰ ਹੋ ਜਾਵੇ, ਵੀਡੀਓ ਸਾਰੇ ਕੋਲ ਹੈ, ਵੀਡੀਓ ਵੀ ਹੈ, ਸ਼ਰੇਆਮ ਬੰਦਾ ਜਿਹੜਾ ਵਾ ਦਿਖਾਈ ਦਿੰਦਾ, ਉਹਦਾ ਸਬੂਤ ਹੈ, ਪਰੂਫ ਹੈ ਕਿ ਇਹ ਹੈ, ਉਹ ਸਿਵਲ ਦੇ ਵਿਚ ਹੈ, ਵਰਦੀ ਦੇ ਵਿਚ ਵੀ ਨਹੀਂ ਹੈ। ਕਿਵੇਂ ਆ ਕੇ ਤੇ ਇੱਕ ਔਰਤ ਨੂੰ ਸ਼ਰੇਆਮ ਉਹ ਆਪਣੀ ਹਬਸ ਪੂਰਤੀ ਲਈ ਉਹਦੀਆਂ ਛਾਤੀਆਂ ਨੂੰ ਮਸਲ ਰਿਹਾ? ਕਿ ਇਹਨਾਂ ਨੂੰ ਘਰਾਂ ਚ ਬੰਦ ਨਹੀਂ ਹੋਣਾ ਚਾਹੀਦਾ ਜਿਹੜੇ ਸ਼ਰੇਆਮ ਧਮਕੀਆਂ ਦੇ ਰਹੇ ਨੇ ਸ਼ਾਂਤਮਈ ਮੋਰਚੇ ਨੂੰ? ਕਿਉਂਕਿ ਆਪ ਹੀ ਕਹਿ ਰਹੇ ਨੇ, ਪੁਲਿਸ ਦੇ ਵੱਡੇ ਵੱਡੇ ਆਫਿਸਰ ਕਹਿ ਰਹੇ ਨੇ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੀ ਆਵਾਜ਼ ਨੂੰ ਆਪਣਾ ਰੋਸ ਮੁਜ਼ਾਹਰਾ ਕਰ ਸਕਦੇ ਹੋ, ਪਰ ਕਾਨੂੰਨ ਨੂੰ ਹੱਥਾਂ ਚ ਨਾ ਲਓ। ਦੂਜੇ ਪਾਸੇ ਜਿਹੜੇ ਕਾਨੂੰਨ ਨੂੰ ਹੱਥਾਂ ਵਿਚ ਲੈ ਕੇ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਨਹੀਂ ਘਰਾਂ ਚ ਬੰਦ ਹੋਣਾ ਚਾਹੀਦਾ? ਕਿਉਂਕਿ ਦੱਸਾਂ
30: ਬਿਲਕੁਲ ਚਾਵਲਾ ਸਾਹਿਬ, ਅਸਲ ਚ ਉਹ
28: ਬਲਕਿ ਖਤਰਨਾਕ ਮੋਰਚ ਉਹਨਾਂ ਦੇ ਖਤਰਨਾਕ ਧਰਾਵਾਂ ਲੱਗਣੀ ਚਾਹੀਦੀਆਂ ਨੇ। ਇਹ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਕਿ ਇਹ ਇਹ ਜਿਹੜਾ ਵਾ ਗਿਆਨੇਸ਼ਵਰ ਨੂੰ ਤੁਸੀਂ ਅਸਤੀਫਾ ਦੇ ਦਵਾਓ, ਅਸੀਂ ਅਸਤੀਫਾ ਮੰਗਵਾ। ਇਹਦੇ ਵਿਚ ਬੀਜੇਪੀ ਨੀ ਗਈ, ਇਹਦੇ ਵਿਚ ਕਾਂਗਰਸ ਨੀ ਗਈ, ਇਹ ਜਿਹੜਾ ਇੱਕ ਜਿਹੜਾ ਕਾਂਗਰਸ ਜਨਤਾ ਪਾਰਟੀ ਦੀ ਮੰਗ ਵੱਖਰੀ ਹੈ, ਇਹਦੇ ਵਿਚ ਤਾਂ ਬੀਜੇਪੀ ਹੈ ਹੀ ਨੀ। ਸੋ ਕਹਿੰਦੇ ਬੀਜੇਪੀ ਨੂੰ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਵੀ ਠੀਕ ਹੈ, ਜੇ ਤੁਸੀਂ ਧਾਂਦਲੀ ਹੋਈ ਤਾਂ ਅਸੀਂ ਲੋਕਤੰਤਰ ਨੂੰ ਬਚਾਉਣ ਵਾਸਤੇ ਬੈਠੇ, ਅਸੀਂ ਤੁਹਾਡੇ ਨਾਲ। ਇੱਕ ਵਾਰ ਵੀ ਨੀ ਸੱਦਿਆ ਇਹਨਾਂ ਨੂੰ, ਇੱਕ ਵਾਰੀ ਵੀ ਨੀ ਮੰਚ ਤੇ ਸੱਦਿਆ ਵੀ ਆਓ ਬਹਿ ਕੇ ਗੱਲ ਕਰਦੇ। ਜੀ ਕਾਲਰ ਨੇ ਮੇਰੇ ਨਾਲ, ਵੈਲਕਮ ਜੀ।
1: ਮਹਾਰਾਜ ਚਾਵਲਾ ਸਾਹਿਬ, ਗੁਰਨਾਮ ਸਿੰਘ, ਸਤਿ ਸ੍ਰੀ ਅਕਾਲ ਜੀ।
30: ਸਤਿ ਸ੍ਰੀ ਅਕਾਲ
1: ਭਾਈ ਗੁਰਨਾਮ ਸਿੰਘ ਜੀ। ਇੱਕ ਗੱਲ ਤੁਸੀਂ ਹੁਣ ਅਸੀਂ ਲੱਕੜਹਾਰ ਹੋ ਗਈ, ਅੱਜ ਇੱਕ ਹੋਰ ਸੁਣਾ ਦਿਓ। ਜੇ 5 ਸਾਲ ਝਾੜੂ ਵਾਲੇ ਨੂੰ ਹੋਰ ਮਿਲ ਜਾਂਦੇ ਆ ਤਾਂ ਜਿਹੜੀ ਰਹਿੰਦੀ ਖੁਦ ਦੀ ਸਫਾਈ ਆ ਇਹ ਕਰ ਦੇਣਗੇ ਪਾਰਟੀ ਵਾਲੇ, ਜਾਂ ਮਤਲਬ ਰਹਿ ਜੂਗੀ? ਅੱਗੇ ਲੱਕੜਹਾਰ ਦੀ ਗੱਲ ਤੁਸੀਂ ਸੁਣਾਈ ਸੀ, ਅੱਜ ਵੀ ਕੋਈ ਨਾ ਕੋਈ ਤਾਂ ਚਾਨਾ ਮਾੜਾ ਜਿਹਾ ਪਾਗਲ ਜਾਂਦੇ ਸੀ। ਫਰੈਂਕ ਜੂ
28: ਜੀ, ਹਾਂਜੀ,
30: ਹਾਂ, ਆਮ ਆਦਮੀ ਪਾਰਟੀ ਗੱਲ ਕੀਤੀ ਮੇਰੇ ਖਿਆਲ ਜਿਹੜਾ ਕਿ ਪੰਜਾਬ ਦੇ ਸੰਦਰਭ ਵਿਚ ਤੇ ਨਹੀਂ ਆਪਣਾ ਆਪਾਂ ਇਹ ਨੀ ਕਹਿ ਸਕਦੇ ਕਿ ਕੋਈ ਕਿਸੇ ਪਾਰਟੀ ਕੋਲੇ ਜਾਦੂ ਦੀ ਛੜੀ ਹੁੰਦੀ ਆ ਵੀ ਉਹ ਜਾਦੂ ਦੀ ਛੜੀ ਨਾਲ ਕਿਸੇ ਵੀ ਸੂਬੇ ਨੂੰ ਠੀਕ ਕਰ ਦੇਗੀ। ਤੇ ਇਹਨਾਂ ਦਾ ਜੋ ਜਿਵੇਂ ਦਾ ਹੁਣ ਚੱਲ ਰਿਹਾ, ਮੈਂ ਨਾ ਇੱਕ ਪੜ੍ਹ ਰਿਹਾ ਸੀ ਖਬਰ ਕਿ ਦੋ ਭਰਾ ਸੀਗੇ, ਇੱਕ ਭਰਾ ਤਾਂ ਤਹਿਸੀਲਦਾਰ ਹੈ, ਇੱਕ ਭਰਾ ਵੈਸੇ ਰੀਅਲ ਸਟੇਟ ਦੇ ਵਿੱਚ ਆ ਗਿਆ ਤੇ ਦੋਵੇਂ ਭਰਾਵਾਂ ਦੀ ਇੰਨੀ ਤੁੱਤੀ ਬੋਲਦੀ ਸੀਗੀ, ਇਸ ਤਰੀਕੇ ਦੀ ਤੁੱਤੀ ਬੋਲਦੀ ਸੀ ਦੋਵੇਂ ਭਰਾਵਾਂ ਦੀ ਕਿ ਹੁਕਮ ਤੋਂ ਉਹਨਾਂ ਦੇ ਹੁਕਮ ਤੋਂ ਬਿਨਾਂ ਪੱਤਾ ਨੀ ਹਿਲਦਾ ਸੀਗਾ। ਕਦੇ ਚਰਚਾ ਚ ਨੀ ਆਏ ਉਹ, ਕਦੇ ਉਹਨਾਂ ਦੀ ਕੋਈ ਲਹਿਰ ਨੀ ਦੇਖੀ ਬਾਹਰ। ਜਿਹੜਾ ਤਹਿਸੀਲਦਾਰ ਸੀਗਾ ਭਰਾ ਤੇ ਉਸ ਤਹਿਸੀਲਦਾਰ ਭਰਾ ਨੇ ਇਸ ਤਰੀਕੇ ਦੇ ਨਾਲ ਆਪਣਾ ਕੰਮ ਕੀਤਾ ਕਿ ਉਹਦੀ ਇੰਨੀ ਬੱਲੇ ਬੱਲੇ ਸੀਗੀ ਉਸ ਬੰਦੇ ਦੀ ਕਿ ਵੱਡੇ ਵੱਡੇ ਅਫਸਰ ਡੀਸੀ ਵੀ ਉਹਦੇ ਅੱਗੇ ਝੁਕਦੇ ਸੀਗੇ। ਕੌਣ ਸੀਗੇ ਉਹ? ਗੋਹਲ ਬ੍ਰਦਰਸ। ਗੋਹਲ ਬ੍ਰਦਰਸ ਮੇਰੇ ਖਿਆਲ ਚ ਨਾਂ ਤੁਸੀਂ ਸੁਣੇ ਹੋਣ, ਇਹ ਕਪੂਰਥਲਾ ਜਿਹੜਾ ਕਿ ਸੋਰੀ ਉਹ ਤਹਿਸੀਲਦਾਰ ਨੀ ਸੀਗਾ, ਉਹ ਆਪਣਾ ਪ੍ਰੋਡਕਸ਼ਨ ਮੈਨੇਜਰ ਸੀਗਾ ਜਤਿਨ ਗੋਇਲ, ਜਿਹੜਾ ਕਿ ਜਤਨ ਗੋਹਲ ਪ੍ਰੋਡਕਸ਼ਨ ਮੈਨੇਜਰ ਕਪੂਰਥਲਾ ਪ੍ਰਾਂਤ ਦੇ ਵਿੱਚ, ਉਹਦੀ ਆਪਣਾ ਡੀਸੀਆਂ ਤੋਂ ਲੈ ਕੇ ਉਹਦੀ ਵੱਡੇ ਵੱਡੇ ਅਧਿਕਾਰੀਆਂ ਤੱਕ ਤੁੱਤੀ ਬੋਲਦੀ ਸੀਗੀ। ਜਦੋਂ ਖਰੜ ਦੇ ਵਿੱਚ ਮੋਹਾਲੀ ਦੇ ਵਿੱਚ ਪੈਸੇ ਨੋਟ ਸੁੱਟੇ ਗਏ ਹੇਠਾਂ, ਸੁੱਟੇ ਗਏ ਨੋਟ ਹੇਠਾਂ, ਉਦੋਂ ਫਿਰ ਗੋਹਲ ਬ੍ਰਦਰਸ ਦਾ ਨਾਂ ਵੀ ਸਾਹਮਣੇ ਆਇਆ ਤੇ ਰਾਜਵੀਰ ਘੁੰਮਣ ਦਾ ਨਿਤਿਨ ਗੋਹਲ ਜਮਾਤੀ ਰਿਹਾ ਤੇ ਸੀਬੀਆਈ ਵੱਲੋਂ ਦਰਜ ਕੀਤੀ FIR ਦੇ ਵਿੱਚ ਗੋਹਲ ਬ੍ਰਦਰ ਵੀ ਹੈਗੇ ਨੇ। ਜਦੋਂ ਇਹ ਲੁਕਵੇਂ ਰੂਪ ਵਿੱਚ ਬੰਦੇ ਨਿਕਲ ਕੇ ਬਾਹਰ ਸਾਹਮਣੇ ਆ ਰਹੇ ਨੇ, ਜਿਹੜੇ ਬੰਦੇ ਪਤਾ ਵੀ ਨੀ ਕੌਣ ਨੇ, ਉੱਥੇ ਰਾਜਵੀਰ ਘੁੰਮਣ ਦੇ ਨਾਲ ਉਹਨਾਂ ਦੀ ਮਿਲਵਰਤਨ ਆ ਰਿਹਾ, ਜੇਕਰ ਇਹ ਘਟਨਾਵਾਂ ਨੂੰ ਆਪਾਂ ਜੋੜ ਲਈਏ ਤੇ ਤਾਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਹ ਭਗਵੰਤ ਮਾਨ ਕਰਵਾ ਰਿਹਾ ਜਾਂ ਪੰਜਾਬ ਦੇ ਵਿੱਚ ਕੋਈ ਹੋਰ ਭਗਵੰਤ ਮਾਨ ਤੋਂ ਵੀ ਸੁਪਰ ਪਾਵਰ ਬੈਠਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨੂੰ ਲੁੱਟ ਰਿਹਾ, ਜਾਂ ਮੈਂ ਕਥਿਤ ਤੌਰ ਤੇ ਲਫ਼ਜ਼ ਇੱਥੇ ਕਥਿਤ ਤੌਰ ਤੇ ਲਫ਼ਜ਼ ਵਰਤਣਾ ਪੈਣਾ ਮੈਨੂੰ ਕਿਉਂਕਿ ਡਾਇਰੈਕਟ ਮੈਂ ਕਿਸੇ ਦੇ ਇਲਜ਼ਾਮ ਨਹੀਂ ਲਾ ਸਕਦਾ। ਤਾਂ ਹੁਣ ਜੇ ਮੈਂ ਇਸ ਗੱਲ ਨੂੰ ਲੈ ਕੇ ਇੰਟਰ ਲਿੰਕ ਕਰ ਰਿਹਾ ਸਾਡੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਨਾਲ, ਭਾਸ਼ਾ ਵਿਭਾਗ ਦਾ ਡਾਇਰੈਕਟਰ ਆ ਜਸਵੰਤ ਜਫਰ। ਜਸਵੰਤ ਜਫਰ ਨੇ ਚਿੱਠੀਆਂ ਪਾਈਆਂ ਬਿਊਰੋਕਰੇਟਸ ਨੂੰ ਕਿ ਤੁਸੀਂ ਪੰਜਾਬੀ ਲਾਗੂ ਕਰੋ, ਬਿਊਰੋਕਰੇਟਸ ਨੇ ਗੁੱਸਾ ਮਨਾਇਆ ਤੇ ਸੋਨਾਲੀ ਗਿਰੀ ਉੱਥੇ ਬਿਊਰੋਕਰੇਟਸ ਵੱਲੋਂ ਸੈਕਟਰੀ ਲਾ ਦਿੱਤੀ ਗਈ ਤੇ ਉਸ ਸੈਕਟਰੀ ਨੇ ਭਾਸ਼ਾ ਵਿਭਾਗ ਨੂੰ ਖਤਮ ਕਰਨ ਦੇ ਐਲਾਨ ਕਰਤਾ ਵੀ ਇਹਨੂੰ ਭਾਸ਼ਾ ਵਿਭਾਗ ਨੂੰ ਖਤਮ ਕਰ ਦਿਓ ਤੇ ਉਸ ਨੇ ਜਸਵੰਤ ਜਫਰ ਨੂੰ ਮਿਲਣਾ ਵੀ ਠੀਕ ਨਾ ਸਮਝ, ਉਹਦੀ ਬੇਇੱਜ਼ਤੀ ਕੀਤੀ ਕਿ ਤੂੰ ਆਪਣਾ ਤੂੰ ਕੀ ਸਮਝਦਾ ਆਪਣੇ ਆਪ ਨੂੰ, ਏਦਾਂ ਚਿੱਠੀਆਂ ਕੱਢ ਕੇ ਕੀ ਕਰਦੇਗਾ ਤੂੰ? ਤਾਂ ਹੁਣ ਉਹ ਚਿੱਠੀ ਪਾਉਂਦਾ ਭਗਵੰਤ ਮਾਨ ਨੂੰ, ਚਿੱਠੀ ਪਾਉਂਦਾ ਭਗਵੰਤ ਮਾਨ ਨੂੰ ਕਿ ਏਦਾਂ ਏਦਾਂ ਏਦਾਂ ਹੋ ਰਿਹਾ, ਅਸੀਂ ਇਹੀ ਕੰਮ ਕੀਤਾ, ਅਸੀਂ ਇਹ ਕੰਮ ਕੀਤਾ, ਚਾਰ 6 ਪੇਜ ਦੀ 6 ਪੇਜ ਚਿੱਠੀ ਪਾਉਂਦਾ ਉਹ। ਤਾਂ ਭਗਵੰਤ ਮਾਨ ਉਹ ਚਿੱਠੀ ਦਾ ਜਵਾਬ ਨਹੀਂ ਦਿੰਦਾ ਲਿਖਤੀ ਤੌਰ ਤੇ, ਉਹ ਜਦੋਂ ਇੱਕ ਕਲਾ ਭਵਨ ਦੇ ਵਿੱਚ ਫੰਕਸ਼ਨ ਹੁੰਦਾ ਭਗਵੰਤ ਮਾਨ ਦਾ, ਉਦੋਂ ਉਹ ਜਸਵੰਤ ਜਫਰ ਨਾਲ ਬੈਠਾ ਹੁੰਦਾ, ਉੱਥੇ ਇੱਕ ਸ਼ਬਦ ਕਹਿੰਦਾ ਉਹ ਕਹਿੰਦਾ ਬਈ ਪੰਜਾਬ ਦੇ ਵਿੱਚ ਕੁਝ ਬਿਊਰੋਕਰੇਟਸ ਹੈਗੇ ਨੇ ਜਿਨ੍ਹਾਂ ਨੂੰ ਕਿ ਅਦਕ ਦਾ ਨਹੀਂ ਪਤਾ ਕੀ ਅਦਕ ਕਿਵੇਂ ਲਾਉਣਾ ਹੁੰਦਾ, ਜਿਨ੍ਹਾਂ ਨੂੰ ਪਤਾ ਨੀ ਟਿੱਪੀ ਕਿੱਥੇ ਲੱਗਦੀ ਆ ਤੇ ਉਹ ਪੰਜਾਬੀ ਦੀ ਗੱਲ ਕਰਦੇ ਆ। ਮੈਂ ਜਫ਼ਰ ਦੀ ਚਿੱਠੀ ਪੜ੍ਹੀ ਆ, ਕਹਿੰਦੇ ਜਫ਼ਰ ਦੀ ਚਿੱਠੀ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਆ ਕਿ ਪੰਜਾਬ ਚ ਹੋ ਕੀ ਰਿਹਾ ਹੈ, ਪੰਜਾਬ ਕਿੱਥੇ ਚੱਲ ਰਿਹਾ ਹੈ। ਵੀ ਜਫ਼ਰ ਨੂੰ ਮੈਂ ਕਹਿਣਾ ਵੀ ਤੂੰ ਆਪਣੇ ਤਰੀਕੇ ਨਾਲ ਕੰਮ ਕਰ, ਆਪਣੇ ਤਰੀਕੇ ਦਾ ਕੰਮ। ਹੁਣ ਇੱਕ ਮੁੱਖ ਮੰਤਰੀ ਜਫ਼ਰ ਨੂੰ ਆਪਣੇ ਤਰੀਕੇ ਦਾ ਕੰਮ ਕਰਨ ਵਾਸਤੇ ਕਹਿ ਰਿਹਾ, ਉਹਦੀ ਜ਼ਿੰਮੇਵਾਰੀ ਕੀ ਬਣਦੀ ਸੀਗੀ ਮੁੱਖ ਮੰਤਰੀ ਦੀ ਕਿ ਆਰਡਰ ਕਰਦਾ ਕਿ ਤੂੰ ਸੈਕਟਰੀ ਨੂੰ, ਕਿ ਤੂੰ ਸੈਕਟਰੀ ਏਦਾਂ ਪੰਜਾਬੀ ਵਿਰੋਧੀ ਕਰਦੇ ਕਿਵੇਂ ਕਰ ਸਕਦੀ ਆ? ਨਹੀਂ ਕੀਤੇ ਆਰਡਰ ਉਹਨੇ, ਉਹ ਚੁੱਪ ਕਰਕੇ ਉਹ ਸਗੋਂ ਜਫ਼ਰ ਨੂੰ ਕਹਿੰਦਾ ਤੂੰ ਮਨ ਮਰਜ਼ੀ ਨਾ ਕਰ। ਹੁਣ ਉੱਥੇ ਜਫ਼ਰ ਨਾਲ ਮੇਰੀ ਗੱਲ ਹੁੰਦੀ ਆ, ਜਫ਼ਰ ਕਹਿੰਦਾ ਕਿੱਦਾਂ ਸਾਹਿਬ ਦੋ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ, ਇੱਕ ਮੁੱਖ ਮੰਤਰੀ। ਮੈਂ ਇਹ ਐਲਾਨੀਆ ਗੱਲ ਨੀ ਮੈਨੂੰ ਕਰਨੀ, ਜਫ਼ਰ ਦਾ ਨਾਂ ਲੈਣਾ ਬਣਦਾ ਸੀਗਾ, ਪਰ ਕਿਉਂ ਕਿ ਗੱਲ ਪੰਜਾਬੀ ਦੀ ਆ, ਗੱਲ ਪੰਜਾਬ ਦੀ ਆ। ਉਹ ਕਹਿੰਦੇ ਦੋ ਚੱਲ ਰਹੇ ਨੇ, ਇੱਕ ਮੁੱਖ ਮੰਤਰੀ ਬਿਊਰੋਕਰੇਟਸ ਨੂੰ ਕਵਰ ਕਰ ਰਿਹਾ, ਇੱਕ ਮੁੱਖ ਮੰਤਰੀ ਪੰਜਾਬ ਦੇ ਵਿੱਚ ਲੋਕਾਂ ਵਿੱਚ ਜਾ ਰਿਹਾ। ਤੇ ਜਦੋਂ ਪੰਜਾਬ ਦੇ ਵਿੱਚ ਏਦਾਂ ਹੁਣ ਇੱਕ ਭਗਵੰਤ ਮਾਨ ਆ ਗਿਆ, ਇੱਕ ਪਾਸੇ ਮੁੱਖ ਮੰਤਰੀ ਸੁਪਰ ਪਾਵਰ ਹੋਰ ਬੈਠਾ ਜਿਹੜਾ ਕਿ ਹੇਡਨ ਚ ਬੈਠਾ ਉਹ ਤਾਕਤਵਰ ਹੈ। ਪੰਜਾਬ ਦੇ ਵਿੱਚ ਜੇਕਰ ਅਜਿਹੇ ਦੋ ਮੁੱਖ ਮੰਤਰੀ ਕੰਮ ਕਰ ਰਹੇ ਨੇ, ਪਹਿਲਾਂ ਵੀ ਕੰਮ ਕਰਦੇ ਰਹੇ ਨੇ ਪਹਿਲੇ ਸਰਕਾਰਾਂ ਦੇ ਵਿੱਚ ਵੀ, ਕੋਈ ਦਿੱਕਤ ਦੀ ਗੱਲ, ਦੋ ਦੋ ਬੰਦੇ ਰਹੇ ਨੇ ਤੇ ਇੱਕ ਹੇਡਨ ਰਿਹਾ ਬੰਦਾ, ਪਾਵਰ ਰਹੀ ਹੈ ਇੱਕ ਬੰਦਿਆਂ ਦੇ ਵਿੱਚ, ਪਰ ਉਹ ਹੋਰ ਤਰ੍ਹਾਂ ਦੀ ਪਾਵਰ ਸੀਗੀ, ਇਹ ਹੋਰ ਤਰ੍ਹਾਂ ਦੀ ਪਾਵਰ ਹੈ। ਤੇ ਇੱਥੇ ਜੇਕਰ ਕੋਈ ਵਿਧਾਇਕ ਬੋਲਦਾ ਤਾਂ ਵਿਧਾਇਕ ਦੇ ਖਿਲਾਫ ਡੰਗ ਚੱਕ ਲੈਂਦੇ ਆ ਤੇ ਉਸ ਬੰਦੇ ਨੂੰ ਤਬਾਹੀ ਕਰ ਦਿੰਦੇ ਆ। ਤੇ ਜੇ ਕੋਈ ਕੁਛ ਵੀ ਮਤਲਬ ਕਿ ਬੰਦਾ ਕੋਈ ਅਫਸਰ ਬੋਲਦਾ ਤਾਂ ਉਹਨੂੰ ਇਸ ਤਰ੍ਹਾਂ, ਉਹ ਬੰਦਾ ਹੁਣ ਸਿਸੋਦੀਆ ਹੈ ਸੁਪਰ ਪਾਵਰ ਜਾਂ ਕੇਜਰੀਵਾਲ ਹੈ ਸੁਪਰ ਪਾਵਰ, ਕੌਣ ਸੁਪਰ ਪਾਵਰ ਬੰਦਾ ਇੱਥੇ? ਪਹਿਲਾਂ ਕਹਿੰਦੇ ਸੀ ਰਾਘਵ ਚੱਡਾ ਜੀ, ਪਰ ਜੇਕਰ ਇਹੋ ਜਿਹਾ ਸਰਕਾਰ ਚੱਲਣੀ ਆ ਤਾਂ ਪੰਜਾਬ ਦਾ ਭਲਾ ਹੋਣ ਦੀ ਸੰਭਾਵਨਾ ਨੀ ਹੈਗੀ। ਵੈਸੇ ਮੈਂ ਭਗਵੰਤ ਮਾਨ ਨੂੰ ਉਸ ਲਿਸਟ ਵਿੱਚ ਅਜੇ ਨੀ ਰੱਖ ਰਿਹਾ ਜਿਹੜੀ ਲਿਸਟ ਕਰਪਟ ਲੋਕਾਂ ਦੀ ਪੰਜਾਬ ਦੇ ਵਿੱਚ ਪੈਦਾ ਹੋ ਚੁੱਕੀ ਆ, ਹਜੇ ਭਗਵੰਤ ਮਾਨ ਨੂੰ ਉਸ ਲਿਸਟ ਚ ਨਹੀਂ ਰੱਖ ਰਿਹਾ
28: ਜੀ। 9051313203 ਫਿਰ ਮਜਬੂਰਾਂ ਵਾਲੀ ਲਿਸਟ ਚ ਰੱਖ ਲੋ, ਮਜਬੂਰ ਮੁੱਖ ਮੰਤਰੀ ਵਾਲੀ, ਦੀਵੇ ਤਲੇ ਅੰਧੇਰੇ ਵਾਲੀ ਮੁੱਖ ਮੰਤਰੀ ਦੀ ਰੱਖ ਲੋ, ਕਿਉਂਕਿ ਜੇ ਜਫ਼ਰ ਸਾਹਿਬ ਦੀ ਅਧਿਕ ਤੇ ਬਿੰਦੀ ਵਾਲੀ ਗੱਲ, ਪੰਜਾਬੀ ਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀ, ਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਡੀਆ ਖਿਲਾਰੀ ਫਿਰੇ ਬੁੱਲੇ ਦੀ, ਏ ਕਾਫੀਏ ਨੇ ਕਿੰਨੇ ਤੇਰਾ ਲਾ ਲਿਆ ਸ਼ਿੰਗਾਰ। ਆ ਬਣਵੇ ਜਿਹੜੇ ਹੁਣ ਇਸ ਵਕਤ ਚੁਣੇ ਹੋਏ ਨੁਮਾਇੰਦੇ ਨੇ ਨਾ, ਇਨ੍ਹਾਂ ਵਿਚੋਂ ਆਉਣ ਵਾਲੇ ਸਮੇਂ ਦੇ ਵਿਚ ਕੋਈ ਜੇਕਰ ਰਸੂਲ ਹਮਜ਼ਾ ਤੋਜ ਦੀ ਕਿਤੇ ਸਟੇਜ ਦੇ ਉੱਤੋਂ ਕੋਈ ਨਾ ਕਰੇ ਨਾ, ਭਈ ਕਵੇ ਕਿ ਉਹਨੂੰ ਹਵਾਲਾ ਦੇਵੇ ਕਿ ਉਹਦੀ ਮਾਂ ਨੂੰ ਜਦੋਂ ਪਤਾ ਲੱਗਾ ਸੀਗਾ ਤੇ ਉਹਨੇ ਜਿਹੜੀ ਗੱਲ ਕੀਤੀ ਸੀ ਕਿ ਉਹਨੇ ਕਿਹਾ ਸੀ ਕਿ ਬੋਲੀ ਤੇ ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਉਹਨੂੰ ਕਹਿ ਦੋ ਵੀ ਮਾਂ ਦੀ ਗਾਲ ਕੱਢਣੀ ਹੋਵੇ ਤੇ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਤੇ ਮਾਂ ਦੀ ਗਾਲ ਮੰਨੀ ਜਾਂਦੀ ਹੈ। ਤੇ ਇਹਨਾਂ ਬਣਵਿਆਂ ਦੇ ਵਿੱਚੋਂ ਜਦੋਂ ਕੋਈ ਇਹੋ ਜਿਹੀ ਗੱਲ ਮੁੜ ਕੇ ਕਰੇ ਤੇ ਇਹਨਾਂ ਨੂੰ ਕਟਹਿਰੇ 'ਚ ਖੜੇ ਹੋ ਕਿ ਤੁਹਾਡੇ ਵੇਲੇ ਅਕਲ ਦਿਓ ਅੰਨਿਓ, ਦੀਵੇ ਤਲੇ ਅੰਧੇਰਾ, ਤੁਹਾਡੇ ਥੱਲੇ ਹੀ ਤੁਹਾਡੀ ਮਾਤਰ ਭਾਸ਼ਾ ਦੇ ਉੱਤੇ ਜਫ਼ਰ ਵਰਗਿਆਂ ਨੂੰ ਇਸ ਤਰ੍ਹਾਂ ਦਿੱਲੀ ਤੋਂ ਆਈ ਇੱਕ ਜਿਹੜੀ ਤੁਹਾਡੀ ਥਾਪੀ ਹੋਈ ਬਿਊਰੋਕਰੇਟ ਆ।
2: This is CJMR, the voice of the city, part of White Oaks Communications Group, your trusted local radio provider for more than 70 years.
28: ਤੁਸੀਂ ਬਣਵੇਂ ਮਿੱਟੀ ਦੇ ਮਾਧੋ ਵਹਿੰਦੇ ਰਹੇ ਤੇ ਅੱਜ ਤੁਸੀਂ ਇਹ ਗੱਲ ਕਰਦੇ ਹੋ, ਕਿਹੜੇ ਮੂੰਹ ਦੇ ਨਾਲ ਕਰਦੇ ਹੋ? ਘੱਟ ਵੈਸੇ ਪਹਿਲਿਆਂ ਨੇ ਵੀ ਨਹੀਂ ਕੀਤੀ ਤੇ ਘੱਟ ਇਹਨਾਂ ਤੋਂ ਆਸ ਨਹੀਂ ਸੀ ਇਹ ਬਦਲਾਅ ਲਿਆਂਦਾ ਸੀਗਾ। ਖੈਰ 9058131320 ਸਮਾਂ ਸਾਡਾ ਆਪਣੇ ਚੱਲੇ ਚੱਲਦਾ ਜਾ ਰਿਹਾ, 8 ਵਜ ਗਏ ਨੇ ਮੇਰੇ ਖਿਆਲ ਚ। ਅਗਲਾ ਕੁਐਸਚਨ ਬੜਾ ਅਹਿਮ ਹੈ
29: ਜੀ।
28: ਅੱਜ ਅਕੀਦਾ ਸਾਹਿਬ, ਅਮਰੀਕਾ ਦੇ ਰਾਸ਼ਟਰਪਤੀ ਨੇ ਦੋ ਤਿੰਨ ਚੰਨ ਚਾੜੇ ਨੇ, ਇੱਕ ਤਾਂ ਦੁਨੀਆਂ ਨੂੰ ਦਬਕੇ ਮਾਰਦਾ, ਭਾਰਤ ਨੂੰ ਵੀ ਨਾਲ ਹੀ ਲੈਂਦਾ ਆੜੇ ਹੱਥੀ ਕਿ ਤੁਸੀਂ ਰੂਸ ਕੋ ਤੇਲ ਖਰੀਦਿਆ ਤੇ ਮੈਂ ਤੁਹਾਡੇ ਤੇ ਵੱਡੀਆਂ ਕਾਰਵਾਈਆਂ ਕਰੂੰਗਾ। ਤੇ ਅੱਜ ਆਪ ਉਥੋਂ ਦੇ ਰਾਸ਼ਟਰਪਤੀ ਨਾਲ ਇਹਨੇ ਟੈਲੀਫੋਨ ਤੇ ਗੱਲਬਾਤ ਕੀਤੀ ਹੈ ਤੇ ਨਾਲ ਦੇਸ਼ ਦੇ ਵਿਚ ਡੀਜ਼ਲ ਕਹਿੰਦਾ ਆਊਗਾ। ਭਾਈ ਇਹ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਵਿਖਾਉਣ ਨੂੰ ਕੁਝ ਹੋਰ ਹੈ, ਦੂਜਿਆਂ ਨੂੰ ਦਬਕੇ ਮਾਰਦਾ ਤੇ ਆਪ ਉਹਦੇ ਨਾਲ ਸੌਦਾ ਕਰਨ ਦਿਆ ਸ਼ਰੇਆਮ ਹੀ।
30: ਕਈ ਗੱਲਾਂ ਤੁਹਾਡੀ ਗੱਲ ਸਹੀ ਆ ਕਿ ਕਈ ਕਾਫੀ ਕੁਛ ਸਾਡੇ ਜਿਹੜੇ ਕਿ ਦੁਨੀਆਂ ਦੇ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਜਿਹੜੇ ਸਾਡੇ ਰਾਸ਼ਟਰਪਤੀ ਹੈਗੇ ਆ, ਸਾਡੇ ਰਾਸ਼ਟਰਪਤੀ ਸਾਹਿਬ ਨੇ ਵਰਤ ਰਿਹਾ, ਕਿਉਂਕਿ ਦੁਨੀਆਂ ਦੇ ਇਹਨਾਂ ਨੇ ਬੜਾ ਸੰਕਟ ਚ ਪਾਇਆ ਹੋਇਆ। ਅਸੀਂ ਨਾ ਇੱਕ ਜਿਹੜੀ ਇਹ ਮੈਟਾ ਦਾ ਚੀਫ ਹੈਗਾ ਮਾਰਕ ਜ਼ੁਕਰਬਰਗ ਚਾਵਲਾ ਸਾਹਿਬ, ਦੇਖੋ
28: ਉਹਨੂੰ ਧਮਕੀ ਦਿੱਤੀ,
30: ਉਸ ਨੂੰ ਧਮਕੀ ਦਿੱਤੀ ਸੀ ਪਹਿਲਾਂ ਜਦੋਂ 21 ਦੇ ਵਿੱਚ ਨਾ ਬਰਾਕ ਓਬਾਮਾ ਦੇ ਨਾਲ ਦੋਸਤੀ ਸੀਗੀ ਮਾਰਕ ਜ਼ੁਕਰਬਰਗ ਦੀ 2021 ਵਿੱਚ, ਤਾਂ ਉਸ ਨੇ ਉਸ ਵੇਲੇ ਟਰੰਪ ਵੱਲੋਂ ਪਾਈਆਂ ਜਾਂਦੀਆਂ ਪੋਸਟਾਂ ਨੂੰ ਦੇਸ਼ ਵਿਰੋਧੀ, ਅਮਰੀਕਾ ਵਿਰੋਧੀ ਕਰਾਰ ਦਿੱਤਾ ਸੀਗਾ। ਇਹਨੇ ਮਾਰਕ ਜ਼ੁਕਰਬਰਗ ਨੇ, ਕਹਿੰਦੇ ਵੀ ਇਹ ਇੰਨਾ ਖਤਰਨਾਕ ਹੈ, ਇੰਨੀਆਂ ਖਤਰਨਾਕ ਪੋਸਟਾਂ ਨੇ ਕਿ ਇਹ ਅਮਰੀਕਾ ਦੇ ਵਿੱਚ ਕਦੇ ਵੀ ਕੋਈ ਵੀ ਦੰਗੇ ਕਰਾ ਸਕਦੀਆਂ ਨੇ, ਕੋਈ ਵੀ ਗਲਤ ਕਰ ਸਕਦੇ ਨੇ, ਇਸ ਕਰਕੇ ਉਹਨਾਂ ਨੇ ਇਹਨਾਂ ਦੀ ਪੋਸਟਾਂ ਬੈਨ ਕਰਤੀਆਂ ਸੀਗੀਆਂ। ਤੇ ਬੈਨ ਕਰਨ ਤੋਂ ਬਾਅਦ ਟਰੰਪ ਨੇ ਧਮਕੀ ਦਿੱਤੀ ਸੀਗੀ ਉਹਨੂੰ, ਕਹਿੰਦੇ ਮੈਂ ਤੈਨੂੰ ਜੇਲ੍ਹ ਸੁੱਟੂਗਾ ਤੇ ਉਮਰ ਭਰ ਵਾਸਤੇ ਤੈਨੂੰ ਜੇਲ੍ਹ ਚ ਬਾਹਰ ਨਹੀਂ ਆਉਣ ਦੇਣਾ ਮੈਂ। ਚਲੋ ਧਮਕੀ ਧੁਮਕੀ ਤੋਂ ਡਰਿਆ ਨੀ ਜ਼ੁਕਰਬਰਗ, ਪਰ 24 ਦੇ ਵਿੱਚ ਇਹਨਾਂ ਦੀ ਦੋਸਤੀ ਬਣ ਗਈ ਫੇਰ ਮਾਰਕ ਜ਼ੁਕਰਬਰਗ ਦੇ ਨਾਲ ਟਰੰਪ ਦੀ। ਤੇ ਅੱਜ ਕੱਲ ਇੰਨੇ ਜ਼ਿਆਦਾ ਘਿਓ ਖਿਚੜੀ ਨੇ ਕਿ ਟਰੰਪ ਦੇ ਨਾਲ ਮਿਲ ਕੇ ਨਾ ਜੀ ਮਾਰਕ ਜ਼ੁਕਰਬਰਗ ਜਿਹੜੇ ਹੈਗੇ ਆ ਉਹ AI ਦੇ ਨਿਯਮ ਬਣਾ ਰਹੇ ਨੇ ਇਕੱਠੇ ਹੋ ਕੇ, ਤੇ ਬਰਾਕ ਓਬਾਮਾ ਵੀ ਇਹਦੇ ਪਿੱਛੇ ਰਹਿ ਗਿਆ ਤੇ ਉਹ ਨਿਯਮ ਬਣਾਉਣ ਲੱਗੇ ਹੋਏ ਨੇ। ਵੈਸੇ ਚਾਵਲਾ ਸਾਹਿਬ ਇੱਕ ਗੱਲ, ਇੱਕ ਇੰਟਰਸਟਿੰਗ ਦੁਨੀਆਂ ਦੇ ਵਿੱਚ ਇੱਕ ਹੋਰ ਚੱਲ ਰਹੀ ਆ ਦੁਨੀਆਂ ਦੇ ਵਿੱਚ, ਨਾ ਭਾਰਤ ਨਾਲ ਸੰਬੰਧਿਤ ਗੱਲ ਆ ਇਹ, ਸ਼ਾਇਦ ਉਹ ਸਵਾਲ ਵੀ ਕਰਨਾ ਸੀ ਇਹ। ਐਲਨ ਮਸਕ ਨੇ ਬੜਾ ਮਤਲਬ ਕਿ ਇਸ ਸਮੇਂ ਦੇ ਵਿੱਚ ਜੋ ਭਾਰਤ ਤੇ ਬੰਬ ਸੁੱਟਿਆ ਨਾ ਜੀ,
28: ਬਹੁਤ ਵੱਡਾ,
30: ਜੋ ਭਾਰਤ ਨੂੰ ਜੋ ਕਿਹਾ, ਕਹਿੰਦੇ ਵੀ ਮੈਨੂੰ ਸਟਾਰਲਿੰਕ ਨੂੰ ਭਾਰਤ ਵਿੱਚ ਲਾਇਸੈਂਸ ਕਿਉਂ ਨਹੀਂ ਮਿਲ ਰਿਹਾ, ਮੈਂ 2021-22 ਤੋਂ ਲੈ ਕੇ ਮੈਂ ਬੜਾ ਜ਼ੋਰ ਲਾ ਰਿਹਾ ਤੇ ਮੈਂ ਜਿੰਨੇ ਵੀ ਨਿਯਮ ਵਿਧਾਨ ਹੁੰਦੇ ਆ ਭਾਰਤ ਦੇ ਜੋ ਮੰਗਿਆ ਮੇਰੇ ਤੋਂ ਉਹਨਾਂ ਨੇ ਡਾਕੂਮੈਂਟ, ਜੋ ਮੈਨੂੰ ਕਿਹਾ ਇਹਨਾਂ ਨੇ, ਜੋ ਮੈਨੂੰ ਸਮਝੌਤਾ ਕਰਨ ਵਾਸਤੇ ਕਿਹਾ, ਮੈਂ ਹਰ ਤਰ੍ਹਾਂ ਦੇ ਸਮਝੌਤੇ ਦੇ ਸਾਈਨ ਕੀਤੇ ਨੇ, ਹਰ ਥਾਂ ਤੇ ਮੈਂ ਸਾਈਨ ਕੀਤੇ ਨੇ, ਪਰ ਸਟਾਰ ਲਿੰਕ ਨੂੰ ਭਾਰਤ ਵਿੱਚ ਲਾਇਸੈਂਸ ਕਿਉਂ ਨਹੀਂ ਮਿਲ ਰਿਹਾ। ਤੇ ਇਸ ਜਦੋਂ ਇਹਨੇ ਇਹ ਪਾਈ, ਜਦੋਂ ਪੋਸਟ ਪਾਈ, ਕਹਿੰਦੇ ਵੀ ਕੀ ਜਿਹੜਾ ਕਿ ਸੁਪਰ ਪਾਵਰ ਇਸ ਟਾਈਮ ਰੀਅਲ ਬਹੁਤ ਜਿਹੜਾ ਕੀ ਅੰਬਾਨੀ ਹੈ ਦੇਸ਼ ਦਾ, ਇਹ ਸ਼ਬਦ ਲਿਖਿਆ ਉਹਨੇ ਕਿ ਜਿਹੜਾ ਸੁਪਰ ਪਾਵਰ ਇਸ ਟਾਈਮ ਭਾਰਤ ਦਾ ਰੀਅਲ ਬੌਸ ਕੀ ਅੰਬਾਨੀ ਆ। ਤੇ ਹੁਣ ਇੱਥੇ ਰਾਹੁਲ ਗਾਂਧੀ ਦੀ ਐਂਟਰੀ ਹੁੰਦੀ ਆ, ਉਸੇ ਪੋਸਟ ਨੂੰ ਉਹ ਆਪਣਾ ਰੀਪੋਸਟ ਕਰਦਾ ਹੈ ਉਹਨੂੰ, ਤੇ ਉਹ ਕਹਿੰਦਾ, ਕਹਿੰਦੇ ਨਹੀਂ ਨਹੀਂ ਵੈਲ ਆਪਣਾ ਐਲਨ ਵੈਲਕਮ ਟੂ ਇੰਡੀਆ, ਤੁਸੀਂ ਭਾਰਤ ਵਿੱਚ ਆਓ, ਪਰ ਦੂਜੇ ਵਿਅਕਤੀ ਦੇ ਆਉਣ ਤੱਕ ਇੰਤਜ਼ਾਰ ਕਰੋ। ਹੁਣ ਦੂਜੇ ਵਿਅਕਤੀ ਦੇ ਆਉਣ ਤੱਕ ਇੰਤਜ਼ਾਰ ਕਰੋ ਦੀ ਗੱਲ ਕੀਤੀ, ਇਹ ਪੰਜਾਬੀ ਦੇ ਅਨੁਵਾਦ ਨੇ,
28: ਗੁਗਲੀ ਸਮਝਣ ਵਾਲੇ ਸਮਝ ਗਏ ਨੇ, ਪਰ ਨਾਲ ਹੀ ਆਪਣਾ ਸਮਾਂ ਹੋ ਗਿਆ।
30: ਚਾਵਲਾ ਸਾਹਿਬ ਨਹੀਂ, ਚਾਵਲਾ ਸਾਹਿਬ ਇਹ ਖਬਰ ਬੜੀ ਇੰਟਰਸਟਿੰਗ ਹੈ ਜਿਹੜੀ ਕਿ ਮੇਰੇ ਖਿਆਲ ਚ ਇੱਕ ਥੋੜਾ ਜਿਹਾ ਸਮਾਂ ਤੋਰ ਲੂੰਗਾ ਮੈਂ। ਹੁਣ ਐਲਨ ਜਿਹੜਾ ਹੈਗਾ ਉਹਦਾ ਜਵਾਬ ਤਾਂ ਰਾਹੁਲ ਗਾਂਧੀ ਨੇ, ਤੇ ਕਹਿੰਦੇ ਵੀ ਦੂਜੇ ਵਿਅਕਤੀ ਤੱਕ, ਦੂਜਾ ਵਿਅਕਤੀ ਕੌਣ ਆ, ਦੂਜਾ ਹੈ ਅਡਾਨੀ। ਹੁਣ ਅਡਾਨੀ ਨਹੀਂ ਆ ਰਿਹਾ ਜਿਹੜਾ ਏਅਰ ਸਪੇਸ ਦੇ ਵਿੱਚ, ਨਹੀਂ ਜਾ ਅਜੇ ਤੱਕ ਨਹੀਂ ਆਇਆ ਹੈਗਾ, ਉਹ ਐਨਰਜੀ ਦੇ ਵਿੱਚ ਆ, ਹੋਰ ਕਈ ਕਈ ਬਿਜ਼ਨਸ ਦੇ ਵਿੱਚ ਆ, ਉਹ ਅਡਾਨੀ ਏਅਰ ਸਪੇਸ ਦੇ ਵਿੱਚ ਨਹੀਂ ਆ ਰਿਹਾ। ਭਾਰਤ ਵਿੱਚ ਜਿਹੜਾ ਯੂਟੈਲ ਸੈਟ ਵਨ ਵੇਵ ਆ ਉਹ ਸੁਨੇਹ ਭਾਰਤੀ ਮਿੱਤਲ ਦੀ ਆ, ਜੀਓ ਰਿਲਾਇੰਸ ਆ ਉਹ ਮੁਕੇਸ਼ ਅੰਬਾਨੀ ਦੀ ਆ। ਹੁਣ ਸਟਾਰਲਿੰਕ ਜੇਕਰ ਤੀਜੀ ਆ ਜਾਂਦੀ ਆ, ਜਿਹੜੀ ਕਿ ਜਿਹਨੂੰ ਕਿ ਭਾਰਤ ਸਰਕਾਰ ਕਹਿ ਰਹੀ ਆ ਕਿ ਸਟਾਰਲਿੰਕ ਨੂੰ ਵੀ ਅਸੀਂ ਦੇ ਰਹੇ ਹਾਂ ਜੀ, ਇਜਾਜ਼ਤ ਦੇ ਰਹੇ ਹਾਂ,